23वीं सन 2026 ਦੇ ਸਤੰਬਰ ਮਹੀਨੇ ਦੀ 11 ਤਰੀਕੇ ਇਸ ਵੇਲੇ 5:58 ਅਤੇ 32 ਸਕਿੰਟ ਹੋਏ ਨੇ। ਹੁਣ ਸਾਡੀ ਅੱਜ ਦੀ ਪ੍ਰਸਾਰਣ ਸਭਾ ਸ਼ੁਰੂ ਹੁੰਦੀ ਏ। ਇਸ ਸਭਾ ਵਿੱਚ ਸਾਰੇ ਹੀ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਏ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ 101.1 ਮੈਗਾਹਰਟਜ਼ ਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਅੱਜ ਦਿਨ ਸ਼ੁੱਕਰਵਾਰ ਸ਼ਕ ਸੰਵਤ 1948 ਦੇ ਭਾਦੋ ਮਹੀਨੇ ਦੀ 20 ਤਰੀਕ

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 5:59 ਅਤੇ 20 ਸਕਿੰਟ ਦਾ। ਠੀਕ 6 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 6:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ।

0: received on the closure in view of the BRICS summit. Prime Minister Narendra Modi said that India supports a safe, secure, peaceful and sustainable space domain anchored in international law, dialogue and multilateral cooperation. Mr. Modi stated this while virtually addressing the first edition of International Space Summit at Paris in France yesterday.
1: India's approach is rooted in Vasudhaiva Kutumbakam, that is, one earth, one family, one future. This spirit must now travel beyond earth. We support a safe, secure, peaceful and sustainable space domain anchored in international law, dialogue and multilateral cooperation. Scientific data must serve the common good with openness and integrity. India's space journey reflects this philosophy.
0: Parliamentary Affairs Minister Kiran Rijiju has described the parliamentary form of democracy as the best form of governance in the world. He was addressing students of Jawahar Navodaya Vidyalaya's after presenting awards of 27th National Youth Parliament Competition 2025-26 at GMC Balyogi Auditorium in Parliament House. In cricket, India thrashed Bangladesh by 40 runs in the first semi-final of the Women's Asia Cup 2026 at the Dubai International Cricket Stadium, securing their place in the final. And that is the end of this news bulletin.
2: ਹੁਣੇ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਆਕਾਸ਼ਵਾਣੀ ਐਫਐਮ ਬਠਿੰਡਾ ਐਫਐਮ ਬੈਂਡ 101.1 ਮੈਗਾਹਰਟਸ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 6:10 ਅਤੇ 17 ਸਕਿੰਟ ਦਾ। ਤੇ ਆਓ ਹੁਣ ਤੁਹਾਨੂੰ ਜਾਣਕਾਰੀ ਦੇ ਦਈਏ ਅੱਜ ਪ੍ਰਸਾਰਿਤ ਅਤੇ ਰਿਲੇਅ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਹੁਣ ਤੋਂ ਥੋੜ੍ਹੀ ਹੀ ਦੇਰ ਬਾਅਦ ਯਾਨੀ ਕਿ ਠੀਕ 6:15 'ਤੇ ਤੁਸੀਂ ਸਰਵਣ ਕਰੋਗੇ ਪ੍ਰੋਗਰਾਮ ਅੰਮ੍ਰਿਤ ਵੇਲਾ। 7 ਵਜੇ ਦਾ ਸਮਾਂ ਹੋਵੇਗਾ ਪ੍ਰੋਗਰਾਮ ਸੱਜਰੀ ਸਵੇਰ ਦਾ। ਪ੍ਰੋਗਰਾਮ ਤਹਿਤ ਸਿਲਸਿਲਾ ਹੋਵੇਗਾ ਫਿਲਮੀ ਅਫਸਾਨੇ ਔਰ ਤਰਾਨੇ, ਜੋ ਕਿ ਆਧਾਰਿਤ ਹੋਵੇਗਾ ਗਾਇਕ ਸੁਖਵਿੰਦਰ ਸਿੰਘ 'ਤੇ। ਵਾਚਕ ਹੋਣਗੇ ਸੀਮਾ ਮਹਿਰਾ। 8 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, 8:15 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦਿੱਲੀ ਤੋਂ। 8:30 ਵਜੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 8:40 ਤੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਮਹਿਕ ਪੰਜਾਬ ਦੀ। ਸਵੇਰੇ 9 ਵਜੇ ਤੋਂ 10 ਵਜੇ ਤੱਕ ਰਿਲੇਅ ਕਰਾਂਗੇ ਵਿਵੇਦ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ। ਸਦਾਬਹਾਰ ਪੰਜਾਬੀ ਗੀਤਾਂ ਤੇ ਅਧਾਰਿਤ ਪ੍ਰੋਗਰਾਮ ਗੀਤ ਪਟਾਰਾ ਲੈ ਕੇ ਹਾਜ਼ਰ ਹੋਵਾਂਗੇ ਸਵੇਰੇ 10 ਵਜੇ। 11 ਵਜੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ। 11:05 ਤੋਂ ਲੈ ਕੇ 12 ਵਜੇ ਤੱਕ ਰਿਲੇਅ ਕਰਾਂਗੇ ਐਫਐਮ ਰੇਨਬੋ ਦਿੱਲੀ ਦੇ ਪ੍ਰਸਾਰਣ। 12 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ, 12:05 ਤੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਤੁਸੀਂ ਆਨੰਦ ਮਾਣੋਗੇ ਪ੍ਰੋਗਰਾਮ ਲੈਟਸ ਰੌਕ ਐਂਡ ਡਾਂਸ ਦਾ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਅਮਰਜੀਤ ਕੌਰ। ਦੁਪਹਿਰ 12:30 ਵਜੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਘਰ ਪਰਿਵਾਰ। ਪ੍ਰੋਗਰਾਮ ਤਹਿਤ ਸਿਲਸਿਲਾ ਹੋਵੇਗਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ। 1:10 ਤੇ ਰਿਲੇਅ ਕਰਾਂਗੇ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਪ੍ਰੋਗਰਾਮ ਟੈਲੀਫੋਨ ਮਿਲਾਓ ਜੀ ਲੈ ਕੇ ਹਾਜ਼ਰ ਹੋਵਾਂਗੇ ਦੁਪਹਿਰ 1:15 ਵਜੇ। ਦੁਪਹਿਰ 2 ਵਜੇ ਰਿਲੇਅ ਕਰਾਂਗੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ, 2:15 ਵਜੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਦੁਪਹਿਰ 2:30 ਵਜੇ ਤੁਸੀਂ ਸੁਣੋਗੇ NCERT ਵੱਲੋਂ ਪ੍ਰਾਯੋਜਿਤ ਪ੍ਰੋਗਰਾਮ ਉਮੰਗ। ਅੱਜ ਤੁਸੀਂ ਇਸਦਾ ਐਪੀਸੋਡ 1370 ਸੁਣੋਗੇ। ਸ਼ਾਮ 3 ਵਜੇ ਤੋਂ 5 ਵਜੇ ਤੱਕ ਰਿਲੇਅ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 3 ਵਜੇ ਹੋਵੇਗਾ ਪ੍ਰੋਗਰਾਮ ਸਖੀ ਸਹੇਲੀ ਤੇ 4 ਵਜੇ ਪ੍ਰੋਗਰਾਮ ਹੈਲੋ ਫਰਮਾਇਸ਼। ਸ਼ਾਮ 5 ਵਜੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ, ਜੋ ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਮਮਤਾ ਅਰੋੜਾ। ਪ੍ਰੋਗਰਾਮ ਤਹਿਤ ਸਿਲਸਿਲਾ ਹੋਵੇਗਾ ਪਿੰਡਾਂ ਵਾਲੇ, ਵਿਸ਼ਾ ਹੋਵੇਗਾ ਜਿੱਤ ਦਾ ਭਰੋਸਾ ਭਾਗ ਦੂਜਾ। ਵਾਚਕ ਹੋਣਗੇ ਬਲਜੀਤ ਸ਼ਰਮਾ ਤੇ ਗੁਰਦੀਪ ਗਿੱਲ, ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਗੁਰਦੀਪ ਗਿੱਲ। 5:30 ਵਜੇ ਲੈ ਕੇ ਹਾਜ਼ਰ ਹੋਵਾਂਗੇ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਤਹਿਤ ਸਿਲਸਿਲਾ ਸਰੋਤਾ ਮੰਚ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਮਨਦੀਪ ਰਜੌਰਾ।

ਅਤੇ ਵਿਜੇ ਲਕਸ਼ਮੀ। ਛੇ ਵੱਜ ਕੇ 20 ਮਿੰਟ ਤੇ ਰਿਲੇਅ ਕਰਾਂਗੇ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਨੌਜਵਾਨ ਸਰੋਤਿਆਂ ਲਈ ਪ੍ਰੋਗਰਾਮ ਯੁਵਾਨੀ ਲੈ ਕੇ ਹਾਜ਼ਰ ਹੋਵਾਂਗੇ ਸ਼ਾਮ 6:30 ਵਜੇ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਨਿਸ਼ਾਂਤ ਕੁਮਾਰ। ਤੁਹਾਡੀਆਂ ਫੋਨ ਕਾਲਸ ਤੇ ਆਧਾਰਿਤ ਪ੍ਰੋਗਰਾਮ ਸ਼ਾਮ ਸੁਹਾਨੀ ਲੈ ਕੇ ਹਾਜ਼ਰ ਹੋਵਾਂਗੇ ਸ਼ਾਮ 7:00। 7:30 ਵਜੇ ਰਿਲੇਅ ਕਰਾਂਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। 7:40 ਤੇ ਤੁਸੀਂ ਸੁਣੋਗੇ B1 ਵਰਸਿਸ A2 ਕਮੈਂਟਰੀ ਇਨ ਹਿੰਦੀ ਐਂਡ ਇੰਗਲਿਸ਼ ਆਫ ਦਾ ਵੋਮੈਨਸ ਏਸ਼ੀਆ ਕੱਪ T20 ਕ੍ਰਿਕਟ ਟੂਰਨਾਮੈਂਟ, ਜੋ ਕਿ ਮੈਚ ਦੇ ਖਤਮ ਹੋਣ ਤੱਕ ਜਾਰੀ ਰਹੇਗਾ। 8:45 ਤੇ ਰਿਲੇਅ ਕਰਾਂਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਸੰਧਿਆ। 9:00 ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਰਾਤ 9:15 ਫਿਰ ਤੋਂ ਤੁਸੀਂ ਸੁਣ ਸਕਦੇ ਹੋ ਵੋਮੈਨ ਏਸ਼ੀਆ ਕੱਪ T20 ਕ੍ਰਿਕਟ ਟੂਰਨਾਮੈਂਟ ਦਾ ਸਿੱਧਾ ਪ੍ਰਸਾਰਣ, ਤੇ 11:00 ਸਾਡੀ ਅੱਜ ਦੀ ਪ੍ਰਸਾਰਣ ਸਭਾ ਦੀ ਹੋਵੇਗੀ ਸਮਾਪਤੀ। ਇਹ ਸੀ ਜਾਣਕਾਰੀ ਅੱਜ ਪ੍ਰਸਾਰਿਤ ਅਤੇ ਰਿਲੇਅ ਹੋਣ ਵਾਲੇ ਪ੍ਰੋਗਰਾਮਾਂ ਅਤੇ ਉਹਨਾਂ ਦੇ ਪ੍ਰਸਾਰਣ ਸਮੇਂ ਬਾਰੇ। ਆਕਾਸ਼ਵਾਣੀ FM ਬਠਿੰਡਾ FM ਐਂਡ 101.1 ਮੈਗਾਹਰਟਸ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 6:15 ਅਤੇ 7 ਸਕਿੰਟ ਦਾ। ਹੁਣ ਵੇਲਾ ਇਹ ਪ੍ਰੋਗਰਾਮ ਅੰਮ੍ਰਿਤ ਵੇਲਾ ਦਾ। ਸ਼ਬਦ ਸਰਵਣ ਕਰਦੇ ਹਾਂ ਭਾਈ ਰਣਜੀਤ ਸਿੰਘ ਚੰਦਨ ਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ।

ਹੁਣੇ ਤੁਸੀਂ ਸ਼ਬਦ ਸਰਵਣ ਕਰ ਰਹੇ ਸੀ ਭਾਈ ਹਰਜਿੰਦਰ ਸਿੰਘ ਰਾਗੀ ਤੇ ਉਹਨਾਂ ਦੇ ਰਾਗੀ ਜਥੇ ਪਾਸੋਂ ਗਾਇਨ ਕੀਤਾ ਹੋਇਆ ਤੇ ਆਓ ਹੁਣ ਸਰਵਣ ਕਰਦੇ ਹਾਂ ਸ਼ਬਦ ਗਾਇਨ ਕਰ ਰਹੇ ਨੇ ਭਾਈ ਜੋਗਿੰਦਰ ਸਿੰਘ ਰਿਆੜ ਤੇ ਉਹਨਾਂ ਦਾ ਰਾਗੀ ਜਥਾ।

0: ਆਕਾਸ਼ਵਾਣੀ ਐਫਐਮ ਬਠਿੰਡਾ 101.1 ਮੈਗਾਹਰਟਜ਼ ਤੇ ਤੁਸੀਂ ਸਰਵਣ ਕਰ ਰਹੇ ਹੋ ਪ੍ਰੋਗਰਾਮ ਅੰਮ੍ਰਿਤ ਵੇਲਾ।
1: ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 6:47 ਅਤੇ 55 ਸਕਿੰਟ ਦਾ, ਤੇ ਆਓ ਹੁਣ ਸਰਵਣ ਕਰਦੇ ਹਾਂ ਭਗਤੀ ਰਚਨਾ ਨਰਿੰਦਰ ਚੰਚਲ ਦੀ ਆਵਾਜ਼ ਵਿੱਚ।

ਇਹ ਸੀ ਸਾਡਾ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਵੇਲਾ। ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਐਨ 101.1 ਮੈਗਾਹਰਟਸ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 7:08 ਦਾ, ਤੇ ਹੁਣ ਵੇਲਾ ਇਹ ਪ੍ਰੋਗਰਾਮ ਸੱਜਰੀ ਸਵੇਰ ਦਾ।

ਜੀ ਸਰੋਤਿਓ, ਪ੍ਰੋਗਰਾਮ ਸੱਜਰੀ ਸਵੇਰ ਲੈ ਕੇ ਹਾਜ਼ਰ ਹੋ ਚੁੱਕੀ ਹਾਂ। ਮੈਂ ਆਪ ਸਭ ਦੀ ਰੇਡੀਓ ਤੋਂ ਸੁਖਦੀਪ, ਮੇਰੇ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ, ਆਦਾਬ, ਸਤਿ ਸ਼੍ਰੀ ਅਕਾਲ ਤੇ ਵੈਰੀ ਵੈਰੀ ਗੁੱਡ ਮਾਰਨਿੰਗ। ਅੱਜ ਜੀ ਦਿਨ ਸ਼ੁੱਕਰਵਾਰ, ਸਿਲਸਿਲਾ ਹੋਵੇਗਾ ਫਿਲਮੀ ਅਫਸਾਨੇ ਔਰ ਤਰਾਨੇ, ਜੋ ਕਿ ਆਧਾਰਿਤ ਹੋਵੇਗਾ ਪਲੇਬੈਕ ਗਾਇਕ ਸੁਖਵਿੰਦਰ ਸਿੰਘ ਤੇ ਵਾਚਕ ਹੋਣਗੇ ਸੀਮਾ ਮਹਿਰਾ। ਨਾਲ ਹੀ ਇਸ ਪ੍ਰੋਗਰਾਮ ਦੇ ਵਿੱਚ ਸਾਂਝਾ ਕਰਾਂਗੇ ਤੁਹਾਡੇ ਨਾਲ ਅੱਜ ਦਾ ਵਿਚਾਰ ਤੇ ਅੱਜ ਦੇ ਦਿਨ ਦੀਆਂ ਕੁਝ ਇਤਿਹਾਸਿਕ ਘਟਨਾਵਾਂ। ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਇੱਕ ਖੂਬਸੂਰਤ ਜਿਹੇ ਵਿਚਾਰ ਦੇ ਨਾਲ। ਕਹਿੰਦੇ ਨੇ ਕਿ ਜ਼ਿੰਦਗੀ ਦਾ ਮਤਲਬ ਹੀ ਸਫ਼ਰ ਹੈ, ਜ਼ਿੰਦਗੀ ਦਾ ਮਤਲਬ ਹੀ ਸਫ਼ਰ ਹੈ, ਤਾਂ ਸਫ਼ਰ ਕਰਦੇ ਰਹੋ ਕਿਉਂਕਿ ਮੰਜ਼ਿਲ ਤਾਂ ਮੌਤ ਹੀ ਹੈ। ਜੀ ਬਿਲਕੁਲ, ਜਿਹੜੀ ਸਾਡੀ ਜ਼ਿੰਦਗੀ ਹੈ ਉਹਨੂੰ ਹੱਸ ਕੇ ਜਿਉਣਾ ਚਾਹੀਦਾ ਹੈ। ਕਹਿੰਦੇ ਹੈ ਕਿ ਜਿਉਣਾ ਝੂਠ ਹੈ ਅਤੇ ਮਰਨਾ ਸੱਚ, ਕਿਉਂਕਿ ਇਸ ਸੰਸਾਰ ਤੋਂ ਹਰ ਇੱਕ ਨੇ ਇੱਕ ਦਿਨ ਜਾਣਾ ਹੀ ਹੈ, ਤਾਂ ਕੋਸ਼ਿਸ਼ ਕਰੋ ਕਿ ਆਪਣੀ ਜ਼ਿੰਦਗੀ ਨੂੰ ਵਧੀਆ ਤਰੀਕੇ ਨਾਲ ਜਿਉਂ ਅਤੇ ਆਪਣੇ ਜਾਣ ਤੋਂ ਬਾਅਦ ਲੋਕ ਆਪਣੀਆਂ ਜਿਹੜੀਆਂ ਚੰਗੀਆਂ ਚੰਗੀਆਂ ਗੱਲਾਂ ਕਰਕੇ ਆਪਾਂ ਨੂੰ ਯਾਦ ਕਰਨ। ਅਤੇ ਜ਼ਿੰਦਗੀ ਨੂੰ ਜੇਕਰ ਆਪਾਂ ਜਿਉਂਦੇ ਰਹਾਂਗੇ ਤਾਂ ਵਧੀਆ ਤਰੀਕੇ ਨਾਲ ਜਿਉਂਦੇ ਰਹਾਂਗੇ ਤਾਂ ਆਪਣੀ ਜ਼ਿੰਦਗੀ ਜਿਹੜੀ ਆ ਉਹ ਵਧੀਆ ਲੰਘੂਗੀ, ਕਿਉਂਕਿ ਅਕਸਰ ਹੀ ਆਪਾਂ ਕਹਿੰਦੇ ਹਾਂ ਕਿ ਖੜ੍ਹੇ ਪਾਣੀ ਵਿੱਚੋਂ ਵੀ ਜਿਹੜੀ ਬਦਬੂ ਮਾਰਨ ਲੱਗ ਜਾਂਦੀ ਹੈ, ਤਾਂ ਜੇਕਰ ਜ਼ਿੰਦਗੀ ਦੇ ਵਿੱਚ ਖੜੋਤਾ ਜਾਵੇ ਤਾਂ ਉਹ ਜ਼ਿੰਦਗੀ ਜ਼ਿੰਦਗੀ ਨਹੀਂ ਰਹਿੰਦੀ। ਤਾਂ ਇਸ ਲਈ ਕੋਸ਼ਿਸ਼ ਕਰੋ ਕਿ ਤੁਹਾਡੀ ਜ਼ਿੰਦਗੀ ਖੂਬਸੂਰਤ ਹੋਵੇ ਅਤੇ ਹਰ ਇੱਕ ਪਲ ਨੂੰ ਹੱਸ ਕੇ ਜਿਉਂਦੇ ਰਹੋ।

0: ਜੀ ਸਰੋਤਿਓ,
1: ਆਕਾਸ਼ਵਾਣੀ ਬਠਿੰਡਾ ਦਾ ਮਕਬੂਲ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ, ਅਤੇ ਇਸ ਵਾਰ ਸਾਡੇ ਸਟੂਡੀਓ ਵਿੱਚ ਮੌਜੂਦ ਹੋਣਗੇ ਸ਼੍ਰੀ ਬਖਤੌਰ ਢਿੱਲੋਂ, ਪ੍ਰੈਜ਼ੀਡੈਂਟ ਬਠਿੰਡਾ ਪ੍ਰੈਸ ਕਲੱਬ, ਅਤੇ ਸ਼੍ਰੀ ਪਰਵਿੰਦਰਜੀਤ ਸਿੰਘ, ਸੀਨੀਅਰ ਜਰਨਲਿਸਟ ਮੈਂਬਰ ਬਠਿੰਡਾ ਪ੍ਰੈਸ ਕਲੱਬ। ਅਤੇ ਇਹਨਾਂ ਨਾਲ ਗੱਲਬਾਤ ਕਰਨਗੇ ਦਲਬੀਰ ਸਿੰਘ, ਮਮਤਾ ਅਰੋੜਾ, ਅਤੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਜੀ, ਜਿੱਥੇ ਪੱਤਰਕਾਰੀ ਨਾਲ ਜੁੜੇ ਤਜਰਬੇ, ਸਮਾਜਿਕ ਮੁੱਦੇ ਅਤੇ ਲੋਕਾਂ ਨਾਲ ਸੰਬੰਧਿਤ ਅਹਿਮ ਮਸਲਿਆਂ ਤੇ ਹੋਵੇਗੀ ਖੁੱਲੀ ਅਤੇ ਸਾਰਥਕ ਗੱਲਬਾਤ। ਸਰੋਤਿਓ, ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰ ਸਕਦੇ ਹੋ 0164-2340-331 ਡਾਇਲ ਕਰਕੇ, ਜਾਂ ਫਿਰ ਸਟੂਡੀਓ ਦੇ ਵਟਸਐਪ ਨੰਬਰ ਰਾਹੀਂ, ਜਿਹੜਾ ਹੈ 77173-73146।

ਦੀ ਜਾਨ ਕਿਸੇ ਹਾਦਸੇ ਦਾ ਸ਼ਿਕਾਰ ਬਣੇ ਵਿਅਕਤੀ ਦੇ ਦੋਸਤ ਜਾਂ ਰਿਸ਼ਤੇਦਾਰ ਪੁੱਜਣ ਤੋਂ ਪਹਿਲਾਂ ਜਿਹੜੀ ਢੁਕਵੀਂ ਡਾਕਟਰੀ ਸਹਾਇਤਾ ਮਿਲਣ ਤੋਂ ਪਹਿਲਾਂ ਦਿੱਤੀ ਗਈ ਮਦਦ ਹੈ ਉਹਨੂੰ ਆਮ ਤੌਰ 'ਤੇ ਆਪਾਂ ਮੁੱਢਲੀ ਸਹਾਇਤਾ ਕਹਿੰਦੇ ਹਾਂ ਅਤੇ ਇਹ ਸਹਾਇਤਾ ਕਿਸੇ ਵੀ ਜਾਣ ਪਛਾਣ ਵਾਲੇ ਜਾਂ ਅਣਜਾਣ ਸ਼ਖਸ ਵੱਲੋਂ ਮੌਕੇ ਮੁਤਾਬਕ ਪ੍ਰਦਾਨ ਕੀਤੀ ਜਾ ਸਕਦੀ ਹੈ। ਵੱਖ ਵੱਖ ਦੁਰਘਟਨਾਵਾਂ ਵਾਪਰਨ ਸਮੇਂ ਜ਼ਖਮੀ ਜਾਂ ਪੀੜਤ ਵਿਅਕਤੀ ਨੂੰ ਮੌਕੇ 'ਤੇ ਹੀ ਲੋੜੀਂਦੀ ਅਤੇ ਸੰਭਵ ਮਦਦ ਜਿਹੜੀ ਆ ਪ੍ਰਦਾਨ ਕਰਕੇ ਉਸਦੀ ਜਾਨ ਬਚਾਈ ਜਾ ਸਕਦੀ ਹੈ। ਕਿਸੇ ਹਾਦਸੇ ਦਾ ਸ਼ਿਕਾਰ ਬਣੇ ਵਿਅਕਤੀ ਦੇ ਦੋਸਤ ਤੇ ਰਿਸ਼ਤੇਦਾਰ ਪੁੱਜਣ ਤੋਂ ਪਹਿਲਾਂ ਜਾਂ ਢੁਕਵੀਂ ਡਾਕਟਰੀ ਸਹਾਇਤਾ ਮਿਲਣ ਤੋਂ ਪਹਿਲਾਂ ਦਿੱਤੀ ਗਈ ਮਦਦ ਆਮ ਤੌਰ 'ਤੇ ਮੁੱਢਲੀ ਸਹਾਇਤਾ ਕਿਹਾ ਜਾਂਦਾ ਹੈ ਅਤੇ ਇਹ ਸਹਾਇਤਾ ਕਿਸੇ ਵੀ ਸ਼ਖਸ ਵੱਲੋਂ ਮੌਕੇ ਦੇ ਹਿਸਾਬ ਨਾਲ ਜਿਹੜੀ ਹੈ ਪ੍ਰਦਾਨ ਕੀਤੀ ਜਾ ਸਕਦੀ ਹੈ।

ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਸੱਚਰੀ ਸਵੇਰ। ਸਟੂਡੀਓ ਦੀ ਘੜੀ 'ਤੇ ਸਮਾਂ ਹੋ ਚੁੱਕਿਆ 7:14 ਅਤੇ 23 ਸਕਿੰਟ ਦਾ, ਅਤੇ ਮੈਂ ਸੁਖਦੀਪ ਕੌਰ ਬਣੀ ਹੋਈ ਹਾਂ ਤੁਹਾਡੇ ਨਾਲ ਪ੍ਰੋਗਰਾਮ ਦੇ ਤਹਿਤ। ਅਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਤਹਿਤ ਸਿਲਸਿਲਾ ਫਿਲਮੀ ਅਫਸਾਨੇ ਔਰ ਤਰ੍ਹਾਂ ਨੇ, ਜੋ ਕਿ ਆਧਾਰਿਤ ਹੋਵੇਗਾ ਪਲੇਬੈਕ ਗਾਇਕ ਸੁਖਵਿੰਦਰ ਸਿੰਘ 'ਤੇ। ਪ੍ਰੋਗਰਾਮ ਪੇਸ਼ ਕਰ ਰਹੇ ਨੇ ਸੀਮਾ ਮਹਿਰਾ।

ਸੁਖਵਿੰਦਰ ਸਿੰਘ ਦਾ ਨਾਮ ਆਉਂਦੇ ਹੀ ਸਾਡੇ ਮਨ ਵਿੱਚ ਕਈ ਗੀਤ ਗੂੰਜਣ ਲੱਗ ਪੈਂਦੇ ਨੇ, ਜਿਵੇਂ ਛਈਆ ਛਈਆ, ਜੈ ਹੋ, ਚੱਕ ਦੇ ਇੰਡੀਆ ਤੇ ਕਰ ਹਰ ਮੈਦਾਨ ਫਤਿਹ ਤੇ ਹੋਰ ਕਈ ਅਨੇਕਾਂ ਗੀਤ ਅਜਿਹੇ ਜਿਨ੍ਹਾਂ ਨੇ ਸਾਡੇ ਦਿਲ ਦੇ ਵਿੱਚ ਖਾਸ ਜਗ੍ਹਾ ਬਣਾਈ। ਪਰ ਇਨ੍ਹਾਂ ਕਾਮਯਾਬ ਗੀਤਾਂ ਦੇ ਪਿੱਛੇ ਇੱਕ ਲੰਮਾ ਸਫ਼ਰ ਹੈ। ਇਹ ਸਫ਼ਰ ਸਿਰਫ ਸ਼ੋਹਰਤ ਦਾ ਨਹੀਂ, ਸਗੋਂ ਮਿਹਨਤ, ਸਬਰ, ਸੰਘਰਸ਼ ਅਤੇ ਆਪਣੇ ਸੁਪਨੇ ਨੂੰ ਸੱਚ ਕਰਨ ਦਾ ਸਫ਼ਰ ਹੈ। ਤੇ ਆਓ ਹੁਣ ਅਸੀਂ ਜਾਣਦੇ ਹਾਂ ਸੁਖਵਿੰਦਰ ਸਿੰਘ ਦੀ ਜ਼ਿੰਦਗੀ ਅਤੇ ਸੰਗੀਤਕ ਸਫ਼ਰ ਦੀ ਕਹਾਣੀ ਨੂੰ। ਸੁਖਵਿੰਦਰ ਸਿੰਘ ਦਾ ਜਨਮ 18 ਜੁਲਾਈ 1971 ਨੂੰ ਅੰਮ੍ਰਿਤਸਰ ਦੇ ਵਿੱਚ ਹੋਇਆ। ਅੰਮ੍ਰਿਤਸਰ ਦੀ ਧਰਤੀ ਦਾ ਆਪਣਾ ਹੀ ਇੱਕ ਸੰਗੀਤਕ ਅਤੇ ਰੂਹਾਨੀ ਰੰਗ ਹੈ। ਸ੍ਰੀ ਹਰਿਮੰਦਰ ਸਾਹਿਬ ਜੀ ਦੀ ਗੁਰਬਾਣੀ ਤੋਂ ਲੈ ਕੇ ਪੰਜਾਬ ਦੇ ਲੋਕ ਗੀਤਾਂ ਤੱਕ ਇਸ ਧਰਤੀ ਨੇ ਹਮੇਸ਼ਾ ਸੰਗੀਤ ਅਤੇ ਕਲਾ ਨੂੰ ਪਿਆਰ ਦਿੱਤਾ ਹੈ। ਇਸੇ ਧਰਤੀ ਤੇ ਜਨਮੇ ਸੁਖਵਿੰਦਰ ਸਿੰਘ ਦਾ ਮਨ ਵੀ ਬਚਪਨ ਤੋਂ ਹੀ ਸੰਗੀਤ ਵੱਲ ਖਿੱਚਿਆ ਗਿਆ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਬਹੁਤ ਹੀ ਛੋਟੀ ਉਮਰ ਦੇ ਵਿੱਚ ਹੀ ਸਟੇਜ ਤੇ ਗਾਉਣਾ ਸ਼ੁਰੂ ਕਰ ਦਿੱਤਾ ਸੀ। ਬੱਚੇ ਦੀ ਉਮਰ ਵਿੱਚ ਜਦੋਂ ਜ਼ਿਆਦਾਤਰ ਬੱਚੇ ਖੇਡਾਂ ਵਿੱਚ ਰੁੱਝੇ ਹੁੰਦੇ ਨੇ, ਉਸ ਸਮੇਂ ਸੁਖਵਿੰਦਰ ਆਪਣੇ ਸੁਰਾਂ ਨਾਲ ਲੋਕਾਂ ਦਾ ਮਨ ਜਿੱਤਣ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਸ਼ੁਰੂਆਤੀ ਰੁਝਾਨ ਅੱਗੇ

ਕੇ ਉਹਨਾਂ ਦੀ ਜ਼ਿੰਦਗੀ ਦਾ ਮਕਸਦ ਬਣ ਗਿਆ। ਉਹਨਾਂ ਨੇ ਸੰਗੀਤ ਦੀ ਸਿੱਖਿਆ ਪ੍ਰੋਫੈਸਰ B.S. ਨਰੰਗ ਤੋਂ ਪ੍ਰਾਪਤ ਕੀਤੀ। ਸੰਗੀਤ ਸਿੱਖਣਾ ਉਹਨਾਂ ਲਈ ਸਿਰਫ ਇੱਕ ਸ਼ੌਂਕ ਨਹੀਂ ਸੀ, ਉਹ ਸੁਰਾਂ ਦੀ ਗਹਿਰਾਈ ਨੂੰ ਸਮਝਣਾ ਚਾਹੁੰਦੇ ਸਨ। ਕਿਸੇ ਵੀ ਕਲਾਕਾਰ ਲਈ ਸਿਰਫ ਚੰਗੀ ਆਵਾਜ਼ ਕਾਫੀ ਨਹੀਂ ਹੁੰਦੀ, ਆਵਾਜ਼ ਨੂੰ ਸਹੀ ਸੁਰ, ਸਹੀ ਤਾਲ ਅਤੇ ਸਹੀ ਭਾਵਨਾ ਦੇਣਾ ਵੀ ਉਹਨਾਂ ਹੀ ਜ਼ਰੂਰੀ ਹੁੰਦਾ ਹੈ। ਤੇ ਇਸ ਗੱਲ ਨੂੰ ਸੁਖਵਿੰਦਰ ਸਿੰਘ ਨੇ ਬਹੁਤ ਹੀ ਛੋਟੀ ਜਿਹੀ ਉਮਰ ਦੇ ਵਿੱਚ ਹੀ ਸਮਝ ਲਿਆ ਸੀ।

ਅੱਜ ਅਸੀਂ ਸੁਖਵਿੰਦਰ ਸਿੰਘ ਜੀ ਨੂੰ ਇੱਕ ਵੱਡੇ ਅਤੇ ਮਸ਼ਹੂਰ ਗਾਇਕ ਵਜੋਂ ਜਾਣਦੇ ਹਾਂ, ਪਰ ਹਰ ਵੱਡੇ ਕਲਾਕਾਰ ਦੇ ਪਿੱਛੇ ਸੰਘਰਸ਼ ਦੇ ਦਿਨ ਵੀ ਹੁੰਦੇ ਨੇ। ਇਹਨਾਂ ਨੇ ਵੀ ਆਪਣੇ ਕਰੀਅਰ ਦੀ ਸ਼ੁਰੂਆਤ ਵਿੱਚ ਕਈ ਤਰ੍ਹਾਂ ਦੇ ਤਜਰਬੇ ਕੀਤੇ। ਉਹਨਾਂ ਨੇ ਸਿਰਫ ਗਾਇਕ ਬਣ ਕੇ ਹੀ ਨਹੀਂ ਸਗੋਂ ਸੰਗੀਤ ਅਰੇਂਜਰ ਵਜੋਂ ਵੀ ਕੰਮ ਕੀਤਾ। ਇਸ ਦੌਰਾਨ ਉਹਨਾਂ ਨੂੰ ਸੰਗੀਤ ਦੀਆਂ ਬਾਰੀਕੀਆਂ ਨੂੰ ਨੇੜਿਓਂ ਸਮਝਣ ਦਾ ਮੌਕਾ ਮਿਲਿਆ। ਉਹਨਾਂ ਨੇ ਵੱਖ ਵੱਖ ਸੰਗੀਤਕਾਰਾਂ ਨਾਲ ਕੰਮ ਕੀਤਾ ਅਤੇ ਸੰਗੀਤ ਦੀਆਂ ਕਈ ਸ਼ੈਲੀਆਂ ਨੂੰ ਸਮਝਿਆ। ਇਹ ਤਜਰਬਾ ਅੱਗੇ ਜਾ ਕੇ ਉਹਨਾਂ ਦੀ ਗਾਇਕੀ ਵਿੱਚ ਬਹੁਤ ਕੰਮ ਆਇਆ। ਕਈ ਵਾਰ ਕਲਾਕਾਰਾਂ ਨੂੰ ਕਾਮਯਾਬੀ ਮਿਲਣ ਤੋਂ ਪਹਿਲਾਂ ਲੰਮਾ ਇੰਤਜ਼ਾਰ ਕਰਨਾ ਪੈਂਦਾ ਹੈ। ਸੁਖਵਿੰਦਰ ਜੀ ਦੇ ਸਫ਼ਰ ਵਿੱਚ ਵੀ ਇਹ ਗੱਲ ਸੱਚ ਸਾਬਤ ਹੋਈ, ਪਰ ਉਹਨਾਂ ਨੇ ਕਦੇ ਹਿੰਮਤ ਨਹੀਂ ਹਾਰੀ।

ਸੰਗੀਤ ਦੀ ਸਿੱਖਿਆ ਲੈਣ ਦੇ ਨਾਲ ਨਾਲ ਉਹ ਲੋਕ ਸੰਗੀਤ ਨਾਲ ਵੀ ਜੁੜੇ ਰਹੇ। ਆਪਣੇ ਸ਼ੁਰੂਆਤੀ ਦੌਰ ਵਿੱਚ ਉਹਨਾਂ ਨੇ ਮੁੰਡਾ ਸਾਊਥ ਹਾਲ ਦਾ ਨਾਮ ਦੀ ਪੰਜਾਬੀ ਐਲਬਮ ਵੀ ਕੀਤੀ। ਇਹ ਉਹਨਾਂ ਦੇ ਸੰਗੀਤਕ ਸਫ਼ਰ ਦਾ ਇੱਕ ਮਹੱਤਵਪੂਰਨ ਪੜਾਅ ਸੀ। ਉਸ ਸਮੇਂ ਪੰਜਾਬੀ ਸੰਗੀਤ ਦੀ ਦੁਨੀਆ ਵਿੱਚ ਐਲਬਮਾਂ ਅਤੇ ਲਾਈਵ ਸਟੇਜ ਪ੍ਰੋਗਰਾਮਾਂ ਦੀ ਖਾਸ ਮਹੱਤਤਾ ਸੀ। ਸੁਖਵਿੰਦਰ ਸਿੰਘ ਨੇ ਵੀ ਇਸ ਦੌਰ ਵਿੱਚ ਆਪਣੀ ਆਵਾਜ਼ ਅਤੇ ਗਾਇਕੀ ਦੇ ਅੰਦਾਜ਼ ਨੂੰ ਨਿਖਾਰਿਆ।

ਉਹਨਾਂ ਦੀ ਆਵਾਜ਼ ਵਿੱਚ ਸ਼ੁਰੂ ਤੋਂ ਹੀ ਇੱਕ ਵੱਖਰਾ ਜੋਸ਼ ਸੀ। ਪੰਜਾਬੀ ਲੋਕ ਸੰਗੀਤ ਦੇ ਰੰਗ, ਉੱਚੇ ਸੁਰ ਅਤੇ ਦਮਦਾਰ ਆਵਾਜ਼ ਉਹਨਾਂ ਦੀ ਗਾਇਕੀ ਦੀ ਪਛਾਣ ਬਣਦੀ ਗਈ। ਪਰ ਸੁਖਵਿੰਦਰ ਸਿੰਘ ਸਿਰਫ ਪੰਜਾਬੀ ਗੀਤਾਂ ਤੱਕ ਹੀ ਸੀਮਿਤ ਨਹੀਂ ਰਹਿਣਾ ਚਾਹੁੰਦੇ ਸਨ, ਉਹਨਾਂ ਦੀਆਂ ਖਾਹਿਸ਼ਾਂ ਵੱਡੀਆਂ ਸਨ ਅਤੇ ਉਹ ਭਾਰਤੀ ਫਿਲਮ ਸੰਗੀਤ ਵਿੱਚ ਆਪਣੀ ਪਛਾਣ ਬਣਾਉਣਾ ਚਾਹੁੰਦੇ ਸਨ। ਇਸੇ ਮਕਸਦ ਨਾਲ ਉਹਨਾਂ ਨੇ ਸੰਗੀਤ ਦੀ ਦੁਨੀਆ ਵਿੱਚ ਹੋਰ ਅੱਗੇ ਵਧਣਾ ਸ਼ੁਰੂ ਕੀਤਾ। ਉਹ ਸੰਗੀਤ ਅਰੇਂਜਰ ਵਜੋਂ ਵੀ ਕੰਮ ਕਰਦੇ ਰਹੇ, ਵੱਡੇ ਸੰਗੀਤਕਾਰਾਂ ਨਾਲ ਕੰਮ ਕਰਕੇ ਆਪਣੇ ਤਜਰਬੇ ਨੂੰ ਉਹਨਾਂ ਨੇ ਵਧਾਇਆ। ਇਹ ਸ਼ੁਰੂਆਤੀ ਪੰਜਾਬੀ ਦੌਰ ਹੀ ਸੀ ਜਿਸ ਨੇ ਉਹਨਾਂ ਦੀ ਆਵਾਜ਼ ਨੂੰ ਬਹੁਤ ਮਜ਼ਬੂਤ ਬੁਨਿਆਦ ਦਿੱਤੀ, ਜਿਸ ਤੇ ਅੱਗੇ ਚੱਲ ਕੇ ਉਹਨਾਂ ਦਾ ਬਾਲੀਵੁੱਡ ਦਾ ਸ਼ਾਨਦਾਰ ਕਰੀਅਰ

ਇਹ ਸਾਲ ਯਾਨੀ ਕਿ 1998 ਇਹਨਾਂ ਦੇ ਕਰੀਅਰ ਦਾ ਇੱਕ ਵੱਡਾ ਮੋੜ ਸਾਬਤ ਹੋਇਆ। ਸੰਗੀਤਕਾਰ ਏ ਆਰ ਰਹਿਮਾਨ ਨੇ ਸੰਗੀਤਬੱਧ ਕੀਤਾ ਅਤੇ ਸੁਖਵਿੰਦਰ ਸਿੰਘ ਨੇ ਇਸ ਨੂੰ ਆਪਣੀ ਦਮਦਾਰ ਆਵਾਜ਼ ਦੇ ਨਾਲ ਗਾਇਆ। ਗੀਤ ਵਿੱਚ ਉਹਨਾਂ ਦੀ ਊਰਜਾ ਅਤੇ ਪੰਜਾਬੀ ਲੋਕ ਸੰਗੀਤ ਵਾਲਾ ਜੋਸ਼ ਲੋਕਾਂ ਨੂੰ ਬਹੁਤ ਪਸੰਦ ਆਇਆ। ਸੁਖਵਿੰਦਰ ਸਿੰਘ ਦੀ ਦਮਦਾਰ ਆਵਾਜ਼ ਅਤੇ ਗੀਤ ਦੀ ਧੁਨ ਨੇ ਲੋਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਇਹ ਗੀਤ ਇੱਕ ਚਲਦੀ ਰੇਲ ਗੱਡੀ ਤੇ ਫਿਲਮਾਇਆ ਗਿਆ ਸੀ ਅਤੇ ਇਸ ਵਿੱਚ ਸ਼ਾਹਰੁਖ ਖਾਨ ਅਤੇ ਮਲਾਇਕਾ ਅਰੋੜਾ ਨਜ਼ਰ ਆਏ ਸਨ। ਗੀਤ ਦੀ ਧੁਨ, ਬੋਲ, ਨ੍ਰਿਤ ਅਤੇ ਸਭ ਤੋਂ ਵੱਧ ਸੁਖਵਿੰਦਰ ਸਿੰਘ ਦੀ ਆਵਾਜ਼, ਸਭ ਕੁਝ ਮਿਲ ਕੇ ਅਜਿਹਾ ਜਾਦੂ ਬਣ ਗਿਆ ਕਿ ਛਈਆ ਛਈਆ ਹਰ ਪਾਸੇ ਸੁਣਾਈ ਦੇਣ ਲੱਗਿਆ। ਇਸ ਗੀਤ ਨੇ ਸੁਖਵਿੰਦਰ ਸਿੰਘ ਨੂੰ ਘਰ ਘਰ ਪਹੁੰਚਾ ਦਿੱਤਾ। ਇਹ ਉਹੀ ਮੋੜ ਸੀ ਜਦੋਂ ਉਹਨਾਂ ਦੇ ਕਰੀਅਰ ਨੇ ਤੇਜ਼ੀ ਫੜੀ ਤੇ ਇਸ ਗੀਤ ਲਈ ਉਹਨਾਂ ਨੂੰ ਫਿਲਮ ਫੇਅਰ ਅਵਾਰਡ ਵੀ ਮਿਲਿਆ। ਪਰ ਸੁਖਵਿੰਦਰ ਸਿੰਘ ਦੀ ਕਹਾਣੀ ਇੱਥੇ ਹੀ ਖਤਮ ਨਹੀਂ ਹੋਈ ਸੀ, ਅਸਲ ਵਿੱਚ ਤਾਂ ਇਹ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਸੀ। ਸੁਖਵਿੰਦਰ ਸਿੰਘ ਦੀ ਆਵਾਜ਼ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਉਹਨਾਂ ਦੀ ਆਵਾਜ਼ ਦੇ ਵਿੱਚ ਤਾਕਤ ਹੈ। ਜਦੋਂ ਉਹ ਜੋਸ਼ੀਲਾ ਗੀਤ ਗਾਉਂਦੇ ਨੇ ਤਾਂ ਲੱਗਦਾ ਜਿਵੇਂ ਗੀਤ ਸਿਰਫ ਕੰਨਾਂ ਨਾਲ ਹੀ ਨਹੀਂ ਸਗੋਂ ਪੂਰੇ ਸਰੀਰ ਨਾਲ ਮਹਿਸੂਸ ਹੋ ਰਿਹਾ ਹੋਵੇ। ਪਰ ਇਹੀ ਗਾਇਕ ਜਦੋਂ ਕੋਈ ਦਰਦ ਭਰਿਆ ਗੀਤ ਜਾਂ ਰੂਹਾਨੀ ਗੀਤ ਗਾਉਂਦਾ ਹੈ ਤਾਂ ਆਵਾਜ਼ ਦਾ ਰੰਗ ਬਿਲਕੁਲ ਬਦਲ ਜਾਂਦਾ ਹੈ। ਇਹ ਉਹਨਾਂ ਦੀ ਖਾਸੀਅਤ ਹੈ, ਵੱਖ ਵੱਖ ਭਾਵਨਾਵਾਂ ਨੂੰ ਆਪਣੀ ਆਵਾਜ਼ ਰਾਹੀਂ ਜਿਉਣਾ। ਹੁਣ ਗੱਲ ਕਰਦੇ ਹਾਂ ਉਸ ਗੀਤ ਦੀ ਜਿਸਨੇ ਸੁਖਵਿੰਦਰ ਸਿੰਘ ਨੂੰ ਵਿਸ਼ਵ ਪੱਧਰ ਤੇ ਪਛਾਣ ਦਵਾਈ। ਗੀਤ ਸੀ ਫਿਲਮ ਸਲਮ ਡੌਗ ਮਿਲੇਨੀਅਰ, ਫਿਲਮ ਦਾ ਗੀਤ ਜੈ ਹੋ। ਸੰਗੀਤ ਦਿੱਤਾ ਸੀ ਏ ਆਰ ਰਹਿਮਾਨ ਨੇ। ਇਹ ਇੱਕ ਸਿਰਫ ਫਿਲਮੀ ਗੀਤ ਹੀ ਨਹੀਂ ਰਿਹਾ, ਇਹ ਭਾਰਤੀ ਸੰਗੀਤ ਦੀ ਵਿਸ਼ਵ ਪੱਧਰ ਤੇ ਪਛਾਣ ਬਣਾਉਣ ਵਾਲੇ ਗੀਤਾਂ ਵਿੱਚ ਸ਼ਾਮਿਲ ਹੋ ਗਿਆ। ਗੀਤ ਨੂੰ ਆਸਕਰ ਅਵਾਰਡ ਮਿਲਿਆ ਤੇ ਬਾਅਦ ਵਿੱਚ ਗ੍ਰੈਮੀ ਅਵਾਰਡ ਲਈ ਵੀ ਸਨਮਾਨ

ਇਸ ਤੋਂ ਬਾਅਦ ਸੁਖਿੰਦਰ ਸਿੰਘ ਜੀ ਦੀ ਆਵਾਜ਼ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਸੁਣੀ ਜਾਣ ਲੱਗੀ। ਇਹ ਗੱਲ ਉਹਨਾਂ ਲਈ ਹੀ ਨਹੀਂ ਸਗੋਂ ਪੰਜਾਬ ਅਤੇ ਭਾਰਤ ਦੇ ਸੰਗੀਤ ਜਗਤ ਲਈ ਵੀ ਮਾਣ ਵਾਲੀ ਗੱਲ ਸੀ। ਕਈ ਵਾਰ ਇੱਕ ਗੀਤ ਕਲਾਕਾਰ ਦੀ ਪੂਰੀ ਜ਼ਿੰਦਗੀ ਨੂੰ ਬਦਲ ਦਿੰਦਾ ਹੈ। ਇਸ ਗੀਤ ਨੇ ਸੁਖਿੰਦਰ ਸਿੰਘ ਦੇ ਕਰੀਅਰ ਨੂੰ ਇੱਕ ਅਜਿਹੀ ਉਚਾਈ ਦਿੱਤੀ ਜਿਸ ਨੂੰ ਹਰ ਗਾਇਕ ਹਾਸਲ ਕਰਨ ਦਾ ਸੁਪਨਾ ਦੇਖਦਾ ਹੈ। ਇਹਨਾਂ ਨੇ ਆਪਣੇ ਕਰੀਅਰ ਦੇ ਵਿੱਚ ਅਨੇਕਾਂ ਹਿੱਟ ਗੀਤ ਗਾਏ। ਰਮਤਾ ਜੋਗੀ ਨੇ ਸਰੋਤਿਆਂ ਨੂੰ ਸੂਫੀਆਨਾ ਰੰਗ ਦਿੱਤਾ।

ਦਰ ਦੇ ਡਿਸਕੋ ਨੇ ਉਹਨਾਂ ਦੇ ਵੱਖਰੇ ਅੰਦਾਜ਼ ਨੂੰ ਦਰਸਾਇਆ। ਹੌਲੇ ਹੌਲੇ ਵਿੱਚ ਉਹਨਾਂ ਦੀ ਆਵਾਜ਼ ਦਾ ਨਰਮ ਅਤੇ ਰੋਮਾਂਟਿਕ ਰੰਗ ਸੁਣਨ ਨੂੰ ਮਿਲਿਆ। ਬਿਸਮਿਲ ਵਿੱਚ ਉਹਨਾਂ ਨੇ ਇੱਕ ਗੰਭੀਰ ਅਤੇ ਤਾਕਤਵਰ ਅੰਦਾਜ਼ ਪੇਸ਼ ਕੀਤਾ ਤੇ ਫਿਰ ਆਇਆ ਕਰ ਹਰ ਮੈਦਾਨ ਫਤਿਹ। ਇਹ ਗੀਤ ਸੁਣ ਕੇ ਹੌਸਲਾ ਵੱਧਦਾ ਹੈ, ਜ਼ਿੰਦਗੀ ਦੀਆਂ ਮੁਸ਼ਕਲਾਂ ਨਾਲ ਲੜਨ ਦਾ ਜਜ਼ਬਾ ਪੈਦਾ ਹੁੰਦਾ ਹੈ। ਇਹੀ ਤਾਂ ਇੱਕ ਵੱਡੇ ਗਾਇਕ ਦੀ ਖੂਬੀ ਹੁੰਦੀ ਹੈ, ਉਸਦੀ ਆਵਾਜ਼ ਸਿਰਫ ਮਨੋਰੰਜਨ ਹੀ ਨਹੀਂ ਕਰਦੀ, ਕਈ ਵਾਰ ਉਹ ਸਾਨੂੰ ਅੰਦਰੋਂ ਹੌਸਲਾ ਵੀ ਦਿੰਦੀ ਹੈ।

ਜੇਕਰ ਇਨ੍ਹਾਂ ਨੂੰ ਮਿਲੇ ਅਵਾਰਡ ਅਤੇ ਸਨਮਾਨਾਂ ਦੀ ਗੱਲ ਕਰੀਏ ਤਾਂ ਸੁਖਵਿੰਦਰ ਸਿੰਘ ਦੀ ਪ੍ਰਤਿਭਾ ਨੂੰ ਭਾਰਤ ਦੇ ਕਈ ਵੱਡੇ ਸਨਮਾਨਾਂ ਨੇ ਮਾਨਤਾ ਦਿੱਤੀ। ਉਹਨਾਂ ਨੂੰ ਫਿਲਮ ਫੇਅਰ ਅਵਾਰਡ ਮਿਲੇ, ਉਹਨਾਂ ਨੂੰ ਨੈਸ਼ਨਲ ਫਿਲਮ ਅਵਾਰਡ ਨਾਲ ਵੀ ਸਨਮਾਨਿਤ ਕੀਤਾ ਗਿਆ। ਫਿਲਮ ਹੈਦਰ ਦੇ ਗੀਤ ਬਿਸਮਲ ਲਈ ਉਹਨਾਂ ਨੂੰ ਨੈਸ਼ਨਲ ਅਵਾਰਡ ਮਿਲਿਆ। ਗੀਤ ਜੈਹੋ ਨੇ ਉਹਨਾਂ ਨੂੰ ਆਸਕਰ ਅਤੇ ਗ੍ਰੈਮੀ ਵਰਗੇ ਵਿਸ਼ਵ ਪੱਧਰੀ ਸਨਮਾਨਾਂ ਨਾਲ ਜੋੜਿਆ। ਪਰ ਕਾਮਯਾਬੀ ਦਾ ਅਸਲ ਮਤਲਬ ਸਿਰਫ ਅਵਾਰਡ ਨਹੀਂ ਹੁੰਦਾ, ਅਸਲ ਕਾਮਯਾਬੀ ਉਹੀ ਹੁੰਦੀ ਹੈ ਜਦੋਂ ਤੁਹਾਡੀ ਆਵਾਜ਼ ਲੋਕਾਂ ਦੇ ਦਿਲ ਵਿੱਚ ਜਗ੍ਹਾ ਬਣਾ ਲਵੇ, ਅਤੇ ਸੁਖਵਿੰਦਰ ਸਿੰਘ ਇਹ ਕਾਮਯਾਬੀ ਬਹੁਤ ਪਹਿਲਾਂ ਹੀ ਹਾਸਲ ਕਰ ਚੁੱਕੇ ਸਨ। ਸਰੋਤੇ, ਜੇਕਰ ਅਸੀਂ ਸੁਖਵਿੰਦਰ ਸਿੰਘ ਜੀ ਦੀ ਜ਼ਿੰਦਗੀ ਤੋਂ ਕੁਝ ਸਿੱਖਣਾ ਚਾਹੁੰਦੇ ਹਾਂ ਤਾਂ ਸਭ ਤੋਂ ਵੱਡੀ ਗੱਲ ਇਹ ਹੈ ਕਿ ਅਸੀਂ ਆਪਣੇ ਹੁਨਰ ਤੇ ਭਰੋਸਾ ਰੱਖੀਏ। ਹਰ ਕਲਾਕਾਰ ਦੇ ਸਫ਼ਰ ਵਿੱਚ ਅਜਿਹੇ ਦਿਨ ਆਉਂਦੇ ਨੇ ਜਦੋਂ ਮਿਹਨਤ ਦਾ ਨਤੀਜਾ ਤੁਰੰਤ ਨਹੀਂ ਮਿਲਦਾ, ਪਰ ਜੇ ਇਨਸਾਨ ਆਪਣੇ ਸੁਪਨੇ ਨਾਲ ਜੁੜਿਆ ਰਹੇ ਤਾਂ ਇੱਕ ਦਿਨ ਮੌਕਾ ਜ਼ਰੂਰ ਮਿਲਦਾ ਹੈ। ਸੁਖਵਿੰਦਰ ਸਿੰਘ ਜੀ ਨੇ ਵੀ ਆਪਣੇ ਸੰਗੀਤਕ ਸਫ਼ਰ ਵਿੱਚ ਕਈ ਪੜਾਅ ਪਾਰ ਕੀਤੇ। ਉਹਨਾਂ ਨੇ ਸਿਰਫ ਆਪਣੀ ਆਵਾਜ਼ ਤੇ ਭਰੋਸਾ ਨਹੀਂ ਕੀਤਾ, ਸਗੋਂ ਆਪਣੇ ਆਪ ਨੂੰ ਲਗਾਤਾਰ ਨਿਖਾਰਿਆ।

ਇਸੇ ਕਰਕੇ ਉਹ ਇੱਕ ਹੀ ਕਿਸਮ ਦੇ ਗੀਤਾਂ ਤੱਕ ਸੀਮਿਤ ਨਹੀਂ ਰਹੇ। ਉਹਨਾਂ ਨੇ ਲੋਕ ਰੰਗ ਵੀ ਗਾਇਆ, ਸੂਫੀ ਰੰਗ ਵੀ ਗਾਇਆ, ਦੇਸ਼ ਭਗਤੀ ਦਾ ਜਜ਼ਬਾ ਵੀ ਗਾਇਆ ਤੇ ਪਿਆਰ ਦੀਆਂ ਭਾਵਨਾਵਾਂ ਨੂੰ ਵੀ ਆਵਾਜ਼ ਦਿੱਤੀ।

ਅੱਜ ਜਦੋਂ ਬਹੁਤ ਸਾਰੇ ਨੌਜਵਾਨ ਗਾਇਕੀ ਦੇ ਖੇਤਰ ਵਿੱਚ ਆਪਣਾ ਕਰੀਅਰ ਬਣਾਉਣਾ ਚਾਹੁੰਦੇ ਨੇ, ਸੁਖਵਿੰਦਰ ਸਿੰਘ ਦਾ ਸਫ਼ਰ ਉਹਨਾਂ ਲਈ ਪ੍ਰੇਰਣਾ ਹੈ। ਉਹਨਾਂ ਦੀ ਕਹਾਣੀ ਦੱਸਦੀ ਹੈ ਕਿ ਸਿਰਫ ਪ੍ਰਤਿਭਾ ਹੋਣਾ ਕਾਫੀ ਨਹੀਂ, ਪ੍ਰਤਿਭਾ ਨੂੰ ਮਿਹਨਤ ਦੀ ਲੋੜ ਹੁੰਦੀ ਹੈ, ਮਿਹਨਤ ਨੂੰ ਸਬਰ ਦੀ ਲੋੜ ਹੁੰਦੀ ਹੈ ਅਤੇ ਸਬਰ ਦੇ ਨਾਲ ਆਪਣੇ ਸੁਪਨੇ ਨੂੰ ਜਿਉਂਦਾ ਰੱਖਣ ਦੀ ਲੋੜ ਹੁੰਦੀ ਹੈ। ਇੱਕ ਗਾਇਕ ਦੀ ਆਵਾਜ਼ ਉਸ ਵੇਲੇ ਲੋਕਾਂ ਦੇ ਦਿਲ ਤੱਕ ਪਹੁੰਚਦੀ ਹੈ ਜਦੋਂ ਉਸ ਵਿੱਚ ਸਿਰਫ ਸੁਰ ਨਹੀਂ ਸਗੋਂ ਭਾਵਨਾ ਵੀ ਹੋਵੇ। ਸੁਖਵਿੰਦਰ ਸਿੰਘ ਦੀ ਆਵਾਜ਼ ਵਿੱਚ ਇਹ ਭਾਵਨਾ ਬਹੁਤ ਸਾਫ਼ ਮਹਿਸੂਸ ਹੁੰਦੀ ਹੈ। ਸਰੋਤਿਓ, ਜੇਕਰ ਅਸੀਂ ਗੱਲ ਕਰੀਏ ਸੁਖਵਿੰਦਰ ਸਿੰਘ ਦੀ ਨਿੱਜੀ ਜ਼ਿੰਦਗੀ ਬਾਰੇ, ਇਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਜਾਣਕਾਰੀ ਕਾਫੀ ਸੀਮਿਤ ਹੈ ਕਿਉਂਕਿ ਉਹ ਆਪਣੀ ਪਰਸਨਲ ਲਾਈਫ ਨੂੰ ਜਨਤਕ ਚਰਚਾ ਤੋਂ ਦੂਰ ਰੱਖਣਾ ਪਸੰਦ ਕਰਦੇ ਨੇ। 2017 ਵਿੱਚ ਵੀ ਉਹਨਾਂ ਨੇ ਆਪਣੇ ਵਿਆਹ ਦੇ ਬਾਰੇ ਖੁੱਲ ਕੇ ਗੱਲ ਕੀਤੀ ਤੇ ਉਹਨਾਂ ਦੀ ਇਹ ਇੱਛਾ ਸੀ ਕਿ ਉਹਨਾਂ ਦੀ ਜੀਵਨ ਸਾਥਣ ਸਿਰਫ ਰਵਾਇਤੀ ਭੂਮਿਕਾ ਤੱਕ ਸੀਮਿਤ ਨਾ ਹੋਵੇ, ਸਗੋਂ ਰਿਸ਼ਤੇ ਵਿੱਚ ਬਰਾਬਰੀ ਅਤੇ ਆਪਸੀ ਸਤਿਕਾਰ ਹੋਵੇ। ਉਹਨਾਂ ਨੇ ਇਹ ਵੀ ਕਿਹਾ ਕਿ ਉਹ ਆਪਣੀ ਪਤਨੀ ਨੂੰ ਖਾਸ ਮਹਿਸੂਸ ਕਰਵਾਉਣਾ ਚਾਹੁੰਦੇ ਨੇ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਹਰ ਰਿਸ਼ਤੇ ਨੂੰ ਲਾਈਮਲਾਈਟ ਵਿੱਚ ਲਿਆਉਣਾ ਜ਼ਰੂਰੀ ਨਹੀਂ ਹੁੰਦਾ, ਕੁਝ ਰਿਸ਼ਤੇ ਨਿੱਜੀ ਰੱਖਣੇ ਵੀ ਚੰਗੇ ਹੁੰਦੇ ਨੇ। ਸੁਖਵਿੰਦਰ ਸਿੰਘ ਦੀ ਨਿੱਜੀ ਜ਼ਿੰਦਗੀ ਅੱਜ ਵੀ ਉਹਨਾਂ ਦੀ ਗਾਇਕੀ ਦੇ ਮੁਕਾਬਲੇ ਕਾਫੀ ਰਹੱਸਮਈ ਹੈ। ਉਹ ਸਟੇਜ ਤੇ ਆਪਣੀ ਆਵਾਜ਼ ਰਾਹੀਂ ਲੱਖਾਂ ਲੋਕਾਂ ਨਾਲ ਜੁੜਦੇ ਹਨ ਪਰ ਆਪਣੀ ਨਿੱਜੀ ਦੁਨੀਆ ਦਾ ਦਰਵਾਜ਼ਾ ਬਹੁਤ ਚੁਣੇ ਹੋਏ ਲੋਕਾਂ ਲਈ ਹੀ ਖੋਲਦੇ ਨੇ। ਸ਼ਾਇਦ ਇਹੀ ਕਾਰਨ ਹੈ ਕਿ ਉਹਨਾਂ ਦੇ ਪ੍ਰਸ਼ੰਸਕ ਉਹਨਾਂ ਦੀ ਗਾਇਕੀ ਬਾਰੇ ਤਾਂ ਬਹੁਤ ਕੁਝ ਜਾਣਦੇ ਨੇ ਪਰ ਉਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਬਹੁਤ ਘੱਟ ਜਾਣਦੇ ਨੇ। ਸ਼ਾਇਦ ਸੁਖਵਿੰਦਰ ਸਿੰਘ ਲਈ ਵੀ ਇਹੀ ਸਭ ਤੋਂ ਵਧੀਆ ਹੈ ਕਿ ਲੋਕ ਉਹਨਾਂ ਨੂੰ ਉਹਨਾਂ ਦੀ ਆਵਾਜ਼ ਅਤੇ ਉਹਨਾਂ ਦੇ ਸੁਰਾਂ, ਉਹਨਾਂ ਦੀ ਕਲਾ ਲਈ ਯਾਦ ਰੱਖਣ।

ਸਰੋਤਿਓ, ਸੁਖਵਿੰਦਰ ਸਿੰਘ ਦੀ ਕਹਾਣੀ ਸਾਨੂੰ ਇਹ ਸੁਨੇਹਾ ਦਿੰਦੀ ਹੈ, ਸੁਪਨਾ ਵੱਡਾ ਹੋਵੇ ਤਾਂ ਰਸਤਾ ਭਾਵੇਂ ਔਖਾ ਹੋਵੇ ਪਰ ਮਿਹਨਤ ਅਤੇ ਹੌਸਲੇ ਨਾਲ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਉਹਨਾਂ ਦੀ ਆਵਾਜ਼ ਵਿੱਚ ਪੰਜਾਬ ਦੀ ਮਿੱਟੀ ਦਾ ਰੰਗ ਹੈ, ਉਹਨਾਂ ਦੇ ਸੁਰਾਂ ਵਿੱਚ ਭਾਰਤ ਦੀ ਸੰਗੀਤਕ ਵਿਰਾਸਤ ਦੀ ਝਲਕ ਹੈ ਅਤੇ ਉਹਨਾਂ ਦੀ ਗਾਇਕੀ ਵਿੱਚ ਉਹ ਜਜ਼ਬਾ ਹੈ ਜੋ ਸਰੋਤਿਆਂ ਨੂੰ ਸਿਰਫ ਗੀਤ ਸੁਣਾਉਂਦਾ ਹੀ ਨਹੀਂ ਸਗੋਂ ਉਹਨਾਂ ਨੂੰ ਮਹਿਸੂਸ ਵੀ ਕਰਾਉਂਦਾ ਹੈ। ਇਸੇ ਲਈ ਸੁਖਵਿੰਦਰ ਸਿਰਫ ਇੱਕ ਗਾਇਕ ਹੀ ਨਹੀਂ, ਇੱਕ ਅਜਿਹੀ ਆਵਾਜ਼ ਨੇ ਜੋ ਸੁਣਨ ਵਾਲੇ ਦੇ ਦਿਲ ਵਿੱਚ ਆਪਣੀ ਛਾਪ ਛੱਡ ਜਾਂਦੀ ਹੈ। ਐਸੇ ਖੂਬਸੂਰਤ ਗੱਲ ਦੇ ਨਾਲ ਅੱਜ ਦੇ ਪ੍ਰੋਗਰਾਮ ਤੋਂ ਮੈਨੂੰ ਸੀਮਾ ਮਹਿਰਾ ਨੂੰ ਦਿਓ ਇਜਾਜ਼ਤ। ਨਮਸਕਾਰ, ਫਿਰ ਮਿਲਾਂਗੇ ਇੱਕ ਹੋਰ ਸ਼ਖਸੀਅਤ ਦੇ ਨਾਲ, ਇੱਕ ਹੋਰ ਕਹਾਣੀ ਦੇ ਨਾਲ ਅਤੇ ਸੰਗੀਤ ਦੀ ਇੱਕ ਹੋਰ ਸੁਹਾਵਣੀ ਯਾਤਰਾ ਲੈ ਕੇ। ਉਦੋਂ ਤੱਕ ਸੁਣਦੇ ਰਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ।

ਰੁਕ ਕਰਦੇ ਹਾਂ ਅਜੀਤ ਅਖਬਾਰ ਦੇ ਮੁੱਖ ਸਫ਼ੇ ਵੱਲ। ਬ੍ਰਿਕਸ ਸੰਮੇਲਨ ਦਿੱਲੀ ਵਿਚ ਅੱਜ ਤੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ, 7,000 ਸੁਰੱਖਿਆ ਜਵਾਨਾਂ ਅਤੇ 4,800 ਟ੍ਰੈਫਿਕ ਵਾਲਿਆਂ ਦੀ ਕੀਤੀ ਜਾਵੇਗੀ ਤਾਇਨਾਤੀ। ਨਵੀਂ ਦਿੱਲੀ ਤੋਂ ਖ਼ਬਰ ਹੈ, ਨਵੀਂ ਦਿੱਲੀ ਵਿਚ 11 ਤੋਂ 13 ਸਤੰਬਰ ਤੱਕ ਹੋਣ ਵਾਲੇ ਬ੍ਰਿਕਸ ਸੰਮੇਲਨ ਦੇ ਮੱਦੇਨਜ਼ਰ ਪੁਖਤਾ ਸੁਰੱਖਿਆ ਇੰਤਜ਼ਾਮ ਕੀਤੇ ਗਏ ਹਨ, ਜਿਸ ਲਈ ਪੂਰੀ ਦਿੱਲੀ ਵਿਚ 7,000 ਦੇ ਕਰੀਬ ਸੁਰੱਖਿਆ ਮੁਲਾਜ਼ਮਾਂ, 4,800 ਟ੍ਰੈਫਿਕ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਸੀਸੀਟੀਵੀ, VVIP ਕਾਫਲਿਆਂ ਦੀ GPS ਟ੍ਰੈਕਿੰਗ ਆਦਿ ਰਾਹੀਂ ਵੀ ਨਿਗਰਾਨੀ ਰੱਖੀ ਜਾਵੇਗੀ। ਆਮ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਲਈ 22 ਮੁੱਖ ਬਦਲਵੇਂ ਰਾਹ ਅਤੇ 35 ਤੋਂ ਜ਼ਿਆਦਾ ਮੁੱਖ ਸੜਕਾਂ ਦੀ ਪਛਾਣ ਕੀਤੀ ਗਈ ਹੈ। ਇਸੀ ਸਫ਼ੇ 'ਤੇ ਅਗਲੀ ਖ਼ਬਰ ਸਾਂਝੀ ਕਰਾਂਗੇ। ਸਾਬਕਾ ਕੈਬਨਿਟ ਮੰਤਰੀ ਚੁੰਨੀ ਲਾਲ ਭਗਤ ਦਾ ਦੇਹਾਂਤ, ਜਲੰਧਰ ਤੋਂ ਖ਼ਬਰ ਹੈ। ਸਾਬਕਾ ਕੈਬਨਿਟ ਮੰਤਰੀ ਚੁੰਨੀ ਲਾਲ ਭਗਤ ਦਾ ਵੀਰਵਾਰ ਨੂੰ 93 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਉਨ੍ਹਾਂ ਨੇ ਆਪਣੇ JP ਨਗਰ ਸਥਿਤ ਘਰ ਵਿਚ ਸਵੇਰੇ ਤੜਕੇ 5:30 ਆਖਰੀ ਸਾਹ ਲਏ। ਬਜ਼ੁਰਗ ਸਿਆਸਤਦਾਨ ਚੁੰਨੀ ਲਾਲ ਭਗਤ ਦਾ ਇੱਥੇ ਮਾਡਲ ਹਾਊਸ ਬਸਤੀ ਸ਼ੇਖ ਸਥਿਤ ਸ਼ਮਸ਼ਾਨ ਘਾਟ ਵਿਚ ਸਰਕਾਰੀ ਸਨਮਾਨ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਖਬਰ ਲੱਗੀ ਹੈ ਜੀ ਅਜੀਤ ਅਖਬਾਰ ਦੇ ਸਫ਼ਾ ਨੰਬਰ 2 ਤੇ, ਬੈਂਕਾਂ ਦੀ ਅੱਜ ਦੇਸ਼ ਵਿਆਪੀ ਹੜਤਾਲ। ਨਵੀਂ ਦਿੱਲੀ ਤੋਂ ਖਬਰ ਹੈ, ਬੈਂਕਿੰਗ ਸੇਵਾਵਾਂ ਸ਼ੁੱਕਰਵਾਰ ਨੂੰ ਵੱਡੇ ਪੱਧਰ ਤੇ ਪ੍ਰਭਾਵਿਤ ਹੋਣਗੀਆਂ ਕਿਉਂਕਿ ਯੂਨੀਅਨਾਂ ਨੇ 5 ਦਿਨਾਂ ਬੈਂਕਿੰਗ ਤੇ ਹੋਰ ਲੰਬਿਤ ਮੰਗਾਂ ਨੂੰ ਮਨਵਾਉਣ ਲਈ ਹੜਤਾਲਾਂ ਤੇ ਜਾਣ ਦਾ ਫੈਸਲਾ ਕੀਤਾ। ਇਸ ਹੜਤਾਲ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿਚ ਬੈਂਕਿੰਗ ਸੇਵਾਵਾਂ, ਖਾਸ ਕਰਕੇ ਜਨਤਕ ਖੇਤਰ ਦੇ ਬੈਂਕਾਂ ਵਿਚ 4 ਦਿਨਾਂ ਤੱਕ ਪ੍ਰਭਾਵਿਤ ਰਹਿਣਗੀਆਂ। 11 ਸਤੰਬਰ ਨੂੰ ਸ਼ੁੱਕਰਵਾਰ ਹੈ ਤੇ ਇਸ ਤੋਂ ਬਾਅਦ 2 ਦਿਨ ਬੈਂਕਾਂ ਦੀ ਛੁੱਟੀ ਹੈ। ਕੁਝ ਰਾਜਾਂ ਵਿਚ 14 ਸਤੰਬਰ ਨੂੰ ਗਣੇਸ਼ ਚਤੁਰਥੀ ਦੀ ਛੁੱਟੀ ਹੁੰਦੀ ਹੈ। ਇਸ ਦੌਰਾਨ ਜਨਤਕ ਖੇਤਰ ਦੇ ਜ਼ਿਆਦਾਤਰ ਬੈਂਕਾਂ ਨੇ ਆਪਣੇ ਗਾਹਕਾਂ ਨੂੰ ਹੜਤਾਲ ਕਾਰਨ ਕੰਮਕਾਜ ਤੇ ਪੈਣ ਵਾਲੇ ਸੰਭਾਵੀ ਅਸਰ ਬਾਰੇ ਸੂਚਿਤ ਕਰ ਦਿੱਤਾ ਹੈ। ਗਾਹਕਾਂ ਲਈ ਜਾਰੀ ਇਕ ਨੋਟਿਸ ਵਿਚ MBI ਨੇ ਕਿਹਾ ਕਿ ਅਸੀਂ ਸਲਾਹ ਦਿੰਦੇ ਹਾਂ ਕਿ ਹਾਲਾਂਕਿ ਬੈਂਕ ਨੇ ਹੜਤਾਲ ਵਾਲੇ ਦਿਨਾਂ ਦੌਰਾਨ ਸ਼ਾਖਾਵਾਂ ਦੇ ਤੇ ਦਫ਼ਤਰਾਂ ਦੇ ਆਮ ਕੰਮਕਾਜ ਨੂੰ ਯਕੀਨੀ ਬਣਾਉਣ ਲਈ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਹਨ, ਪਰ ਇਸ ਗੱਲ ਦੀ ਸੰਭਾਵਨਾ ਹੈ ਕਿ ਹੜਤਾਲ ਕਾਰਨ ਬੈਂਕ ਦੇ ਕੰਮਕਾਜ ਤੇ ਅਸਰ ਪੈ ਸਕਦਾ ਹੈ। ਖੇਡ ਸਫ਼ੇ ਤੋਂ ਸੁਰਖੀ ਲੈ ਲੈਂਦੇ ਹਾਂ, ਭਾਰਤ ਪਾਕਿਸਤਾਨ ਨੂੰ 19-0 ਨਾਲ ਦਰੜ ਕੇ ਸੈਮੀਫਾਈਨਲ ਵਿਚ। 10 ਸਤੰਬਰ ਭਾਰਤ ਨੇ ਚੀਨ ਦੇ ਮੌਕੇ ਵਿਚ ਚੱਲ ਰਹੇ ਮਹਿਲਾ ਜੂਨੀਅਰ ਏਸ਼ੀਆ ਕੱਪ ਦੇ ਕੁਆਟਰ ਫਾਈਨਲ ਵਿਚ ਪਾਕਿਸਤਾਨ ਨੂੰ 19-0 ਨਾਲ ਕਰਾਰੀ ਹਾਰ ਦੇ ਕੇ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਪੂਜਾ ਸਾਹੂ ਨੇ 7ਵੇਂ ਮਿੰਟ ਵਿਚ ਭਾਰਤ ਲਈ ਪਹਿਲਾ ਗੋਲ ਦਾਗਿਆ। ਜੀ ਸਰੋਤਿਓ, ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਆਪਾਂ ਹੋਰ ਅਖਬਾਰੀ ਸੁਰਖੀਆਂ ਤੁਹਾਡੇ ਨਾਲ ਸਾਂਝੀਆਂ ਕਰੀਏ। ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਾਉਣ ਲਈ ਤਕਨੀਕੀ ਸਹਿਯੋਗ ਲਈ ਧੰਨਵਾਦ ਕਰਨਾ ਚਾਹਾਂਗੇ ਸਮੂਹ ਤਕਨੀਕੀ ਸਟਾਫ ਦਾ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ ਤੇ ਮੈਨੂੰ ਸੁਖਦੀਪ ਨੂੰ ਹੁਣ ਪ੍ਰੋਗਰਾਮ ਇੱਥੇ ਹੀ ਸਮਾਪਤ ਕਰਨ ਦੀ ਦਿਓ ਆਗਿਆ। ਧੰਨਵਾਦ।

ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ 7:59 ਅਤੇ 6 ਸਕਿੰਟ ਦਾ। ਠੀਕ 8 ਵਜੇ ਤੁਸੀਂ ਸੁਣੋਗੇ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਸਮਾਚਾਰ ਪ੍ਰਭਾਤ, 8:15 ਵਜੇ ਅੰਗਰੇਜ਼ੀ ਵਿੱਚ ਖਬਰਾਂ ਦਾ ਬੁਲੇਟਿਨ ਮਾਰਨਿੰਗ ਨਿਊਜ਼ ਆਕਾਸ਼ਵਾਣੀ ਦਿੱਲੀ ਤੋਂ, ਤੇ 8:30 ਵਜੇ ਤੁਸੀਂ ਸੁਣੋਗੇ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਖਬਰਾਂ ਲਈ ਕੁਝ ਪਲ ਕਰਦੇ ਹਾਂ ਇੰਤਜ਼ਾਰ।

0: in US. National Testing Agency released its provisional answer keys for retest of English, Commerce and Sociology papers of UGC NET June 2026. And in cricket, India beat Bangladesh by 40 runs in first semi-final of Women's Asia Cup 2026 in Dubai. And with that, we end the morning news. Have a nice day.
1: Namaskar, Akashvaniye. ਖਬਰਾਂ ਦੇ ਨਾਲ ਮੈਂ ਸਰਬਜੀਤ ਕੌਰ ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ 18ਵਾਂ ਬ੍ਰਿਕਸ ਸਿਖਰ ਸੰਮੇਲਨ ਕੱਲ੍ਹ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋਏਗਾ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਸੰਮੇਲਨ ਵਿਚ ਸ਼ਾਮਿਲ ਹੋਣ ਲਈ ਨਵੀਂ ਦਿੱਲੀ ਪਹੁੰਚੇ ਅੰਤਰਰਾਸ਼ਟਰੀ ਮਾਲੀ ਫੰਡ ਨੇ ਭਾਰਤ ਨੂੰ ਵਿਸ਼ਵ ਆਰਥਿਕ ਵਿਕਾਸ ਦਾ ਮੁੱਖ ਚਾਲਕ ਦੱਸਿਆ ਦੇਸ਼ ਦੀ ਆਰਥਿਕਤਾ ਮੌਜੂਦਾ ਮਾਲੀ ਸਾਲ ਦੀ ਪਹਿਲੀ ਤਿਮਾਹੀ ਵਿਚ 7.8 ਫੀਸਦੀ ਵਧੀ ਏ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਤਜਵੀਜ਼ਸ਼ੁਦਾ ਨਵਾਂ ਬੀਜ ਕਾਨੂੰਨ ਕਿਸਾਨਾਂ ਦੇ ਅਧਿਕਾਰਾਂ ਦੀ ਪੂਰੀ ਤਰ੍ਹਾਂ ਰੱਖਿਆ ਕਰੇਗਾ ਅਮਰੀਕੀ ਟਰੰਪ ਪ੍ਰਸ਼ਾਸਨ ਨੇ ਨੌਕਰੀ ਗੁਆਉਣ ਤੋਂ ਬਾਅਦ ਮੁਲਾਜ਼ਮਾਂ ਲਈ 60 ਦਿਨਾਂ ਦੇ ਗ੍ਰੇਸ ਪੀਰੀਅਡ ਨੂੰ ਖਤਮ ਕਰਨ ਦੀ ਤਜਵੀਜ਼ ਰੱਖੀ ਏ ਤੇ ਕ੍ਰਿਕਟ ਵਿਚ ਭਾਰਤ ਬੰਗਲਾਦੇਸ਼ ਨੂੰ 40 ਦੌੜਾਂ ਨਾਲ ਹਰਾ ਕੇ ਔਰਤਾਂ ਦੇ ਏਸ਼ੀਆ ਕੱਪ ਦੇ ਫਾਈਨਲ ਵਿਚ ਪਹੁੰਚ ਗਿਆ ਹੈ ਹੁਣ ਖਬਰਾਂ ਵਿਸਥਾਰ ਨਾਲ 18ਵਾਂ ਬ੍ਰਿਕਸ ਸਿਖਰ ਸੰਮੇਲਨ ਕੱਲ੍ਹ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਸ਼ੁਰੂ ਹੋਏਗਾ ਦੋ ਦਿਨਾਂ ਸੰਮੇਲਨ ਲਈ ਰਾਸ਼ਟਰੀ ਰਾਜਧਾਨੀ ਵਿਚ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਬ੍ਰਿਕਸ ਵਿਚ 11 ਪ੍ਰਮੁੱਖ ਵਿਕਾਸਸ਼ੀਲ ਦੇਸ਼ ਬ੍ਰਾਜ਼ੀਲ ਚੀਨ ਮਿਸਰ ਇਥੋਪੀਆ ਇੰਡੋਨੇਸ਼ੀਆ ਭਾਰਤ ਈਰਾਨ ਰੂਸ ਸਾਊਦੀ ਅਰਬ ਦੱਖਣੀ ਅਫਰੀਕਾ ਅਤੇ ਸੰਯੁਕਤ ਅਰਬ ਅਮੀਰਾਤ ਸ਼ਾਮਲ ਨੇ 2026 ਲਈ ਭਾਰਤ ਦੀ ਬ੍ਰਿਕਸ ਪ੍ਰਧਾਨਗੀ ਦਾ ਵਿਸ਼ਾ ਲਚਕੀਲਾ ਫੰਡ ਨਵੀਨਤਾ ਸਹਿਯੋਗ ਅਤੇ ਨਿਰੰਤਰ ਰਹਿਣ ਯੋਗ ਵਿਕਾਸ ਲਈ ਨਿਰਮਾਣ ਏ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਚੀਨੀ ਰਾਸ਼ਟਰਪਤੀ ਸ਼ੀ ਜਿਨਫਿੰਗ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਮਿਸਰ ਦੇ ਰਾਸ਼ਟਰਪਤੀ ਅਬਦੇਲ ਫਾਤਾ ਅਲਸੀਸੀ ਇੰਡੋਨੇਸ਼ੀਆਈ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ ਅਤੇ ਈਰਾਨੀ ਰਾਸ਼ਟਰਪਤੀ ਮਸੂਦ ਪਜ਼ਿਸ਼ੀਆਂ ਸੰਮੇਲਨ ਵਿਚ ਹਿੱਸਾ ਲੈਣਗੇ ਆਬੂਧਾਬੀ ਦੇ ਵਲੀ ਅਹਿਦ ਸ਼ਹਿਜ਼ਾਦੇ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜ਼ਾਇਦ ਅਲ ਨਾਹਯਾਨ ਅਤੇ ਇਥੋਪੀਆ ਦੇ ਪ੍ਰਧਾਨ ਮੰਤਰੀ ਅਬੀ ਅਹਿਮਦ ਅਲੀ ਵੀ ਹਿੱਸਾ ਲੈਣਗੇ ਬ੍ਰਾਜ਼ੀਲ ਦੀ ਨੁਮਾਇੰਦਗੀ ਵਿਦੇਸ਼ ਮੰਤਰੀ ਮੌਰੋ ਵੀਏਰਾ ਕਰਨਗੇ ਜਦੋਂ ਕਿ ਸਾਊਦੀ ਅਰਬ ਦੇ ਵਿਦੇਸ਼ ਮੰਤਰੀ ਸ਼ਹਿਜ਼ਾਦੇ ਫੈਸਲ ਬਿਨ ਫਰਹਾਨ ਅਲ ਸਾਊਦ ਕਾਨਫਰੰਸ ਵਿਚ ਹਿੱਸਾ ਲੈਣਗੇ ਮਲੇਸ਼ੀਆ ਦੇ ਪ੍ਰਧਾਨ ਮੰਤਰੀ ਅਨਵਰ ਇਬਰਾਹਿਮ ਅਤੇ ਵੀਅਤਨਾਮੀ ਪ੍ਰਧਾਨ ਮੰਤਰੀ ਲੇ ਮਿਨ ਹਾਂਗ ਵੀ ਇਸ ਕਾਨਫਰੰਸ ਵਿਚ ਹਿੱਸਾ ਲੈਣਗੇ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਤਰੇਸ ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਡਾਕਟਰ ਟੇਡਰੋਸ ਅਧਾਨੋਮ ਘੇਬ੍ਰੇਯੇਸਸ ਅਤੇ ਨਿਊ ਡਿਵੈਲਪਮੈਂਟ ਬੈਂਕ ਦੇ ਮੁਖੀ ਦਿਲਮਾ ਰੋਸੇਵ ਸਮੇਤ ਕਈ ਅੰਤਰਰਾਸ਼ਟਰੀ ਸੰਗਠਨਾਂ ਦੇ ਮੁਖੀ ਵੀ ਇਸ ਕਾਨਫਰੰਸ ਵਿਚ ਹਿੱਸਾ ਲੈਣਗੇ ਇਸ ਦੌਰਾਨ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਅੱਜ 18ਵੇਂ ਬ੍ਰਿਕਸ ਸਿਖਰ ਸੰਮੇਲਨ ਵਿਚ ਸ਼ਾਮਲ ਹੋਣ ਲਈ ਨਵੀਂ ਦਿੱਲੀ ਪਹੁੰਚੇ ਹਵਾਈ ਅੱਡੇ ਤੇ ਉਨ੍ਹਾਂ ਦਾ ਸਵਾਗਤ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਕੀਤਾ ਵਿਦੇਸ਼ ਮੰਤਰਾਲੇ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਭਾਰਤ ਅਤੇ ਰੂਸ ਦਰਮਿਆਨ ਮਜ਼ਬੂਤ ਅਤੇ ਬਹੁਪੱਖੀ ਸਬੰਧ ਨੇ ਜੋ ਲੰਮੇ ਸਮੇਂ ਤੋਂ ਚੱਲੀ ਆ ਰਹੀ ਵਿਸ਼ੇਸ਼ ਰਣਨੀਤਿਕ ਭਾਈਵਾਲੀ ਤੇ ਆਧਾਰਿਤ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਅੱਜ ਰੂਸੀ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨਾਲ ਦਵੱਲੀ ਗੱਲਬਾਤ ਕਰਨ ਦੀ ਉਮੀਦ ਏ ਰੂਸੀ ਰਾਸ਼ਟਰਪਤੀ ਅਤੇ ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਕੱਲ੍ਹ ਰਾਤ ਨਵੀਂ ਦਿੱਲੀ ਪਹੁੰਚੇ ਦੱਖਣੀ ਅਫਰੀਕੀ ਰਾਸ਼ਟਰਪਤੀ ਅੱਜ ਸਵੇਰੇ ਰਾਜਧਾਨੀ ਪਹੁੰਚ ਰਹੇ ਨੇ ਈਰਾਨ ਇੰਡੋਨੇਸ਼ੀਆ ਮਿਸਰ ਫਿਲੀਪੀਨਜ਼ ਅਤੇ ਬੁਰੂੰਡੀ ਦੇ ਰਾਸ਼ਟਰਮੁਖੀ ਆਬੂਧਾਬੀ ਦੇ ਵਲੀ ਅਹਿਦ ਸ਼ਹਿਜ਼ਾਦੇ ਅਤੇ ਮਲੇਸ਼ੀਆ ਤੇ ਇਥੋਪੀਆ ਦੇ ਪ੍ਰਧਾਨ ਮੰਤਰੀ ਵੀ ਅੱਜ ਬਾਅਦ ਵਿਚ ਨਵੀਂ ਦਿੱਲੀ ਪਹੁੰਚਣਗੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸੰਮੇਲਨ ਤੋਂ ਇਲਾਵਾ ਕਈ ਦੇਸ਼ਾਂ ਦੇ ਨੇਤਾਵਾਂ ਨਾਲ ਦਵੱਲੀਆਂ ਮੀਟਿੰਗਾਂ ਕਰਨਗੇ ਬ੍ਰਿਕਸ ਬਿਜ਼ਨਸ ਫੋਰਮ 2026 ਅੱਜ ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਕਰਾਇਆ ਜਾਏਗਾ ਦਿਨ ਭਰ ਚੱਲਣ ਵਾਲੇ ਇਸ ਪ੍ਰੋਗਰਾਮ ਵਿਚ ਮੈਂਬਰ ਦੇਸ਼ਾਂ ਦੇ 1,000 ਤੋਂ ਵੱਧ ਕਾਰਪੋਰੇਟ ਕਾਰਜਕਾਰੀ ਵਪਾਰ ਮੰਤਰੀ ਮਾਲੀ ਆਗੂ ਮਾਲੀ ਆਲਮੀ ਨਿਵੇਸ਼ਕ ਅਤੇ ਸਨਅਤ ਨਵੀਨਤਾਕਾਰ ਇੱਕ ਥਾਂ ਇਕੱਠੇ ਹੋਣਗੇ ਇਹ ਬ੍ਰਿਕਸ ਬਿਜ਼ਨਸ ਕੌਂਸਲ ਵੱਲੋਂ ਪ੍ਰਮੁੱਖ ਸਿਖਰਲੇ ਚੈਂਬਰਾਂ ਫਿੱਕੀ ਸੀਆਈਆਈ ਅਤੇ ਐਸੋਚੈਮ ਨਾਲ ਭਾਈਵਾਲੀ ਵਿਚ ਕਰਾਇਆ ਜਾ ਰਿਹਾ ਹੈ ਅੰਤਰਰਾਸ਼ਟਰੀ ਮਾਲੀ ਫੰਡ ਨੇ ਭਾਰਤ ਨੂੰ ਵਿਸ਼ਵ ਆਰਥਿਕ ਵਿਕਾਸ ਦਾ ਮੁੱਖ ਚਾਲਕ ਦੱਸਿਆ ਹੈ ਇਹ ਗੱਲ ਭਾਰਤ ਦੀ ਆਰਥਿਕਤਾ ਦੇ ਮੌਜੂਦਾ ਮਾਲੀ ਸਾਲ ਦੀ ਪਹਿਲੀ ਤਿਮਾਹੀ ਵਿਚ 7.8 ਫੀਸਦੀ ਦੇ ਵਾਧੇ ਤੋਂ ਬਾਅਦ ਸਾਹਮਣੇ ਆਈ ਏ ਅੰਤਰਰਾਸ਼ਟਰੀ ਮਾਲੀ ਫੰਡ ਦੇ ਸੰਚਾਰ ਵਿਭਾਗ ਦੇ ਡਾਇਰੈਕਟਰ

0: ਗੱਲ ਦੋਸਤੋ, ਮੈਂ ਤੁਹਾਡਾ ਆਪਣਾ ਕਮਰ ਗਰੇਵਾਲ ਔਰ ਤੁਸੀਂ ਸੁਣ ਰਹੇ ਹੋ ਜੀ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ FM ਬਠਿੰਡਾ।
1: ਜੀ ਸਰੋਤਿਓ, ਪ੍ਰੋਗਰਾਮ ਚੱਲ ਰਿਹਾ ਮਹਿਕ ਪੰਜਾਬ ਦੇ। ਪ੍ਰੋਗਰਾਮ ਤਹਿਤ ਸਿਲਸਿਲਾ ਹੈ ਜੀ ਕਵਾਲੀਆਂ ਦਾ, ਅਤੇ ਆਓ ਹੁਣ ਪ੍ਰੋਗਰਾਮ ਵਿੱਚ ਸ਼ਾਮਿਲ ਕਰਦੇ ਹਾਂ ਅਗਲੀ ਕਵਾਲੀ, ਜਿਸ ਨੂੰ ਆਵਾਜ਼ ਦਿੱਤੀ ਹੈ ਨੁਸਰਤ ਫਤਿਹ ਅਲੀ ਖਾਨ ਨੇ।

ਇਸ ਦੇ ਨਾਲ ਹੀ ਪ੍ਰੋਗਰਾਮ ਮਹਿਕ ਪੰਜਾਬੀ ਦਾ ਵੇਲਾ ਇੱਥੇ ਹੀ ਸੰਪੂਰਨ ਹੁੰਦਾ ਹੈ। ਮੈਨੂੰ ਸੁਖਦੀਪ ਨੂੰ ਦਿਓ ਇਜਾਜ਼ਤ। ਧੰਨਵਾਦ। ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਐਨ 101.1 ਮੈਗਾਹਰਟਜ਼ ਦੇ ਸਟੂਡੀਓ ਦੀ ਘੜੀ 'ਤੇ ਸਮਾਂ ਹੋ ਰਿਹਾ 8:59 ਅਤੇ 15 ਸਕਿੰਟ ਦਾ। ਠੀਕ 9 ਵਜੇ ਤੋਂ ਲੈ ਕੇ 10 ਵਜੇ ਤੱਕ ਰਿਲੇ ਕਰਾਂਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ, ਜਿਸ ਦੇ ਤਹਿਤ 9 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਚਿੱਤਰਲੋਕ ਅਤੇ 9:30 ਵਜੇ ਪ੍ਰੋਗਰਾਮ ਆਜ ਕੇ ਫਨਕਾਰ।

ਤਹਿਤ ਸੁਣਾਵਾਂਗੇ ਤੁਹਾਨੂੰ ਸਦਾਬਹਾਰ ਪੰਜਾਬੀ ਗੀਤ, ਯਾਨੀ ਕਿ ਪੁਰਾਣੇ ਪੰਜਾਬੀ ਗੀਤ, ਅਤੇ ਹਮੇਸ਼ਾ ਦੀ ਤਰ੍ਹਾਂ ਪ੍ਰੋਗਰਾਮ ਦਾ ਆਗਾਜ਼ ਕਰਾਂਗੇ ਕੁਝ ਧਾਰਮਿਕ ਗੀਤਾਂ ਦੇ ਨਾਲ। ਪ੍ਰੋਗਰਾਮ ਦਾ ਆਗਾਜ਼ ਕਰਦਿਆਂ ਕੁਲਦੀਪ ਮਾਣਕ ਦੀ ਆਵਾਜ਼ ਦੇ ਵਿੱਚ ਗਾਏ ਇਸ ਗੀਤ ਦੇ ਨਾਲ। ਗੀਤ ਰਚਨਾ ਸਿੱਧੂ ਕਣਕਵਾਲੀਆ ਦੀ ਅਤੇ ਸੰਗੀਤ ਦਿੱਤਾ ਚਰਨਜੀਤ ਆਹੂਜਾ ਨੇ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, 12 ਸਤੰਬਰ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸੁਣੋਗੇ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਹੁਣੇ ਤੁਸੀਂ ਸੁਣ ਰਹੇ ਸੀ ਆਸਾ ਸਿੰਘ ਮਸਤਾਨਾ ਅਤੇ ਪ੍ਰਕਾਸ਼ ਕੌਰ ਦੀਆਂ ਆਵਾਜ਼ਾਂ ਦੇ ਵਿੱਚ ਪ੍ਰੋਗਰਾਮ ਗੀਤ ਪਟਾਰਾ ਦੇ ਤਹਿਤ ਇਹ ਗੀਤ। ਗੀਤ ਰਚਨਾ ਸੀ ਚਮਨ ਲਾਲ ਸ਼ੁਗਲ ਦੀ। ਅਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਵਿੱਚ ਅਗਲਾ ਗੀਤ, ਜਿਸ ਨੂੰ ਆਵਾਜ਼ਾਂ ਦਿੱਤੀਆਂ ਨੇ ਦੀਦਾਰ ਸੰਧੂ ਅਤੇ ਕੁਲਦੀਪ ਕੌਰ ਨੇ। ਗੀਤ ਰਚਨਾ ਦੀਦਾਰ ਸੰਧੂ ਦੀ, ਸੰਗੀਤਬੱਧ ਕੀਤਾ ਚਰਨਜੀਤ ਆਹੂਜਾ ਨੇ।

ਕਿਆ ਹੁਣ ਸੁਣਦੇ ਹਾਂ ਪ੍ਰੋਗਰਾਮ ਦੇ ਤਹਿਤ ਅਗਲਾ ਗੀਤ ਨਰਿੰਦਰ ਬੀਬਾ ਅਤੇ ਬੀਰਚੰਦ ਕੋਪੀ ਦੀਆਂ ਆਵਾਜ਼ਾਂ ਦੇ ਵਿੱਚ ਸਾਜਨ ਰਾਏ ਕੋਟੀ ਦੇ ਲਿਖੇ ਇਸ ਗੀਤ ਨੂੰ ਸੰਗੀਤਬੱਧ ਕੀਤਾ ਹੈ ਕੇ ਐਸ ਨਰੂਲਾ ਨੇ।

ਨੱਚਣ ਜਾਣ ਦੀ ਗਾਉਣ ਜਾਣ ਦੀ ਨੱਚਣ ਜਾਣ ਦੀ ਇਹ ਨੱਚਣ ਜਾਣ ਦੀ ਗਾਉਣ ਜਾਣ ਦੀ ਵਿੱਚ ਕੁੜੀਆਂ ਦੀ ਟੋਲੀ ਸਾਰਾ ਦਿਨ ਫੁੱਲ ਕੱਢਦੀ।

ਹੁਣੇ ਤੁਸੀਂ ਸੁਣ ਰਹੇ ਸੀ ਆਕਾਸ਼ਵਾਣੀ ਐਫ ਐਮ ਰੇਨਬੋ ਦਿੱਲੀ ਦੇ ਪ੍ਰਸਾਰਣ। ਤੁਸੀਂ ਚੁਣ ਕੀਤਾ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼। ਸਟੂਡੀਓ ਦੀ ਘੜੀ ਦੇ ਸਮਾਂ 11:59 ਤੇ 30 ਸਕਿੰਟ। 12 ਵਜੇ ਤੁਸੀਂ ਸੁਣੋਗੇ ਹਿੰਦੀ ਵਿਚ ਖ਼ਬਰਾਂ ਦਾ ਬੁਲੇਟਿਨ ਤੇ 12:05 ਤੇ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ। ਖ਼ਬਰਾਂ ਦੇ ਲਈ ਕੁਝ ਪਲ ਕਰੋ ਇੰਤਜ਼ਾਰ।

0: ਹੁਣ ਤੁਸੀਂ ਸੁਣ ਰਹੇ ਸੀ ਅੰਗਰੇਜ਼ੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦਿੱਲੀ ਤੋਂ ਐਫ ਐਮ ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਸਮਾਂ 12:10 ਤੇ ਹੁਣ ਪੇਸ਼ ਹੈ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ ਪ੍ਰੋਗਰਾਮ ਦੇ ਵਿਚ ਮਹਿਮਾਨ ਹੋਣਗੇ ਸਰਦਾਰ ਬਖਤੌਰ ਢਿੱਲੋਂ ਪ੍ਰੈਸੀਡੈਂਟ ਬਠਿੰਡਾ ਪ੍ਰੈਸ ਕਲੱਬ ਤੇ ਸਰਦਾਰ ਪਰਵਿੰਦਰਜੀਤ ਸਿੰਘ ਸੀਨੀਅਰ ਜਰਨਲਿਸਟ ਮੈਂਬਰ ਬਠਿੰਡਾ ਪ੍ਰੈਸ ਕਲੱਬ ਪ੍ਰੋਗਰਾਮ ਪੇਸ਼ ਕਰਨਗੇ ਬਲਜੀਤ ਸ਼ਰਮਾ ਦਲਵੀਰ ਸਿੰਘ ਤੇ ਮਮਤਾ ਅਰੋੜਾ
1: ਸਤਿ ਸ੍ਰੀ ਅਕਾਲ ਆਕਾਸ਼ਵਾਣੀ ਐਫ ਐਮ ਬਠਿੰਡਾ ਕਿਵੇਂ ਹੋ ਸਰੋਤੇ ਹੋ ਚੜ੍ਹਦੀ ਕਲਾ ਚੋਂ ਜੀ ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ ਲੈ ਕੇ ਆਪ ਜੀ ਦੀ ਖਿਦਮਤ ਦੇ ਵਿੱਚ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਅੱਜ ਮੇਰੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਹੋਸਟ ਕਰ ਰਹੇ ਨੇ ਮੈਡਮ ਮਮਤਾ ਅਰੋੜਾ ਜੀ ਮਮਤਾ ਜੀ ਕਿਵੇਂ ਹੋ ਚੜ੍ਹਦੀ ਕਲਾ ਚੋਂ
2: ਜੀ ਬਿਲਕੁਲ ਤੇ ਉਮੀਦ ਕਰਦੀ ਹਾਂ ਤੁਸੀਂ ਤੇ ਸਾਰੇ ਸਰੋਤੇ ਵੀ ਚੜ੍ਹਦੀ ਕਲਾ ਚ ਹੋਣਗੇ
1: ਮਮਤਾ ਜੀ ਅੱਜ ਆਪਣੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਵਿਹੜੇ ਸਰਦਾਰ ਬਖਤੌਰ ਸਿੰਘ ਢਿੱਲੋਂ ਸਾਹਿਬ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹੈ ਤੇ ਉਹਨਾਂ ਦੀ ਪਰਸਨੈਲਿਟੀ ਬਾਰੇ ਵਿਅਕਤ ਕਰਨਾ ਸੂਰਜ ਨੂੰ ਇੱਕ ਦੀਪਕ ਦਿਖਾਉਣ ਦੇ ਬਰਾਬਰ ਹੋਵੇਗਾ ਢਿੱਲੋਂ ਸਾਹਿਬ ਬਖਤੌਰ ਸਿੰਘ ਢਿੱਲੋਂ ਸਾਹਿਬ ਪ੍ਰਧਾਨ ਨੇ ਬਠਿੰਡਾ ਪ੍ਰੈਸ ਕਲੱਬ ਦੇ ਤੇ ਇਹਨਾਂ ਦੇ ਨਾਲ ਹੀ ਆਪਣੇ ਛੋਟੇ ਭਾਈ ਸਾਹਿਬ ਸਰਦਾਰ ਪਰਵਿੰਦਰਜੀਤ ਸਿੰਘ ਜੀ ਸੀਨੀਅਰ ਪੱਤਰਕਾਰ ਨੇ ਤੇ ਮੈਂਬਰ ਨੇ ਬਠਿੰਡਾ ਪ੍ਰੈਸ ਕਲੱਬ ਦੇ

0: ਇਹਨਾਂ ਦਾ ਸਵਾਗਤ ਕਰਦੇ ਹਾਂ। ਢਿੱਲੋਂ ਸਾਹਿਬ ਤੁਹਾਡਾ ਸਵਾਗਤ ਹੈ, ਸ਼ਰਮਾ ਜੀ ਤੁਹਾਡਾ ਸਵਾਗਤ ਹੈ, ਮਮਤਾ ਜੀ
1: ਜੀ ਬਿਲਕੁਲ ਜੀ, ਬਹੁਤ ਬਹੁਤ ਸਵਾਗਤ ਹੈ ਆਏ ਹੋਏ ਮਹਿਮਾਨਾਂ ਦਾ।
2: ਧੰਨਵਾਦ ਜੀ, ਥੈਂਕ
3: ਯੂ
1: ਜੀ। ਤੇ ਸਰੋਤਿਓ, ਤੁਸੀਂ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕਰਨੀ ਹੈ ਜੀ, 0164-2240-331 ਡਾਇਲ ਕਰਕੇ ਜਾਂ ਫਿਰ ਵਟਸਐਪ ਰਾਹੀ ਵੀ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਸਕਦੇ ਹੋ 7013-73-146 ਰਾਹੀਂ।
0: ਤੇ ਮਮਤਾ ਜੀ, ਅੱਜ ਦਾ ਜਿਹੜਾ ਆਪਣਾ ਵਿਸ਼ਾ ਰਹੇਗਾ ਢਿੱਲੋਂ ਸਾਹਿਬ ਪਰਵਿੰਦਰ ਜੀ, ਪੱਤਰਕਾਰਤਾ
1: ਜੀ,
0: ਮਿਸ਼ਨ ਤੋਂ ਮੀਡੀਆ ਬਿਜ਼ਨਸ ਤੱਕ, ਆਜ਼ਾਦੀ, ਨਿਰਪੱਖਤਾ, ਸੱਚ ਤੇ ਅੱਜ ਦੀਆਂ ਚੁਣੌਤੀਆਂ। ਵਿਸ਼ਾ ਬੜਾ ਸੰਵੇਦਨਸ਼ੀਲ ਹੈ, ਗੰਭੀਰ ਵੀ ਹੈ ਤੇ ਸਿੱਧਾ ਢਿੱਲੋਂ ਸਾਹਿਬ ਲੋਕਤੰਤਰ ਦੀ ਸੇਧ ਦੇ ਨਾਲ ਜੁੜਿਆ ਹੋਇਆ ਹੈ
2: ਜੀ।
0: ਕਿਹਾ ਜਾਂਦਾ ਹੈ ਕਿ ਕਲਮ ਤਲਵਾਰ ਨਾਲੋਂ ਤਾਕਤਵਰ ਹੁੰਦੀ ਹੈ। ਪਰਵਿੰਦਰ ਜੀ, ਕਿਹਾ ਜਾਂਦਾ ਹੈ ਕਿ ਕਲਮ ਤਲਵਾਰ ਨਾਲੋਂ ਤਾਕਤਵਰ ਹੁੰਦੀ ਹੈ ਕਿਉਂਕਿ ਤਲਵਾਰ ਸਰੀਰ ਨੂੰ ਜ਼ਖਮੀ ਕਰਦੀ ਹੈ ਪਰ ਕਲਮ ਵਿਚਾਰਾਂ ਨੂੰ ਬਦਲ ਸਕਦੀ ਹੈ। ਪਰ ਸਵਾਲ ਇਹ ਵੀ ਹੈ, ਜਦੋਂ ਕਲਮ ਉੱਤੇ ਸਿਆਸਤ ਦਾ ਪ੍ਰਭਾਵ ਹੋਵੇ, ਜਦੋਂ ਖਬਰ ਉੱਤੇ ਕਾਰੋਬਾਰ ਦਾ ਪ੍ਰਭਾਵ ਹੋਵੇ, ਜਦੋਂ ਹੈਡਲਾਈਨ ਉੱਤੇ TRP ਦਾ ਪ੍ਰਭਾਵ ਹੋਵੇ, ਜਦੋਂ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਦੀ ਦੌੜ ਹੋਵੇ, ਤਾਂ ਢਿੱਲੋਂ ਸਾਹਿਬ ਸੱਚ ਕਿੱਥੇ ਖੜਾ ਹੈ
2: ਜੀ?
0: ਅੱਜ ਮਮਤਾ ਜੀ, ਦੋ ਅਜਿਹੀਆਂ ਸ਼ਖਸੀਅਤਾਂ ਆਪਣੇ ਨਾਲ ਰੂਬਰੂ ਨੇ ਸਰੋਤਿਆਂ ਦੇ ਸਾਹਮਣੇ, ਜਿਨ੍ਹਾਂ ਨੇ ਪੱਤਰਕਾਰਤਾ ਨੂੰ ਨੇੜਿਓਂ ਦੇਖਿਆ, ਸਮਝਿਆ,
1: ਬਿਲਕੁਲ
0: ਜਿਉਂਆ। ਤੇ ਪਹਿਲਾ ਸਵਾਲ ਆਪਾਂ ਢਿੱਲੋਂ ਸਾਹਿਬ ਜੀ ਤੋਂ ਹੀ ਕਰਾਂਗੇ। ਢਿੱਲੋਂ ਸਾਹਿਬ, ਪੱਤਰਕਾਰ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਧ ਦੌੜ ਕਿਸ ਚੀਜ਼ ਦੀ ਹੁੰਦੀ ਹੈ? ਖਬਰ ਦੇ ਪਿੱਛੇ, ਡੈਡਲਾਈਨ ਦੇ ਪਿੱਛੇ, ਜਾਂ ਕਈ ਵਾਰ ਆਪਣੇ ਐਡੀਟਰ ਦੇ ਪਿੱਛੇ?
3: ਸ਼ਰਮਾ ਜੀ, ਜਿਹੜੀ ਅਸਲ ਪੱਤਰਕਾਰਤਾ ਹੈ ਉਹ ਹੈ ਕਿ ਜਿਹੜਾ ਮਿਸ਼ਨ ਹੈ ਤੁਹਾਡਾ, ਤੁਸੀਂ ਉਸ ਮਿਸ਼ਨ ਨੂੰ ਹਾਸਲ ਕਰ ਦਿਓਗੇ
0: ਜੀ। ਸਰ ਜੀ,
3: ਇਹ ਠੀਕ ਹੈ ਕਿ ਰੋਜੀ ਰੋਟੀ ਕਮਾਉਣ ਵਾਸਤੇ, ਆਪਣੀ ਜ਼ਿੰਦਗੀ ਦੀ ਗੱਡੀ ਨੂੰ ਰੇੜਨ ਵਾਸਤੇ ਬੰਦੇ ਨੂੰ ਪੈਸੇ ਦੀ ਲੋੜ ਹੁੰਦੀ ਹੈ
0: ਜੀ।
3: ਲੇਕਿਨ ਪੈਸਾ ਹੀ ਸਭ ਕੁਝ ਨਹੀਂ ਹੁੰਦਾ
0: ਜੀ।
3: ਜੇ ਪੈਸੇ ਨੂੰ ਆਪਾਂ ਪ੍ਰਮੁੱਖ ਰੱਖੀਏ ਤੇ ਪਸ਼ੂ ਤੇ ਮਨੁੱਖ ਦੇ ਵਿੱਚ ਫਰਕ ਇੰਨਾ ਕੀ ਹੈ ਕਿ ਪਸ਼ੂ ਵੀ ਆਪਣੀ ਖੁਰਾਕ ਲੈਂਦਾ ਤੇ ਖੁਰਾਕ ਬੰਦਾ ਵੀ ਲੈਂਦਾ ਹੈ। ਲੇਕਿਨ ਬੰਦੇ ਦੇ ਕੋਲ ਇੱਕ ਬ੍ਰੇਨ ਹੈ। ਕਿਸੇ ਵਿਦਵਾਨ ਨੇ ਲਿਖਿਆ ਸੀ, ਕਲਮ ਕਦੇ ਨਿਰਪੱਖ ਨਹੀਂ ਹੁੰਦੀ, ਕਲਮ ਦਾ ਵੀ ਇੱਕ ਧੜਾ ਹੁੰਦਾ ਹੈ। ਕਲਮ ਖੜਦੀ ਕਿਹੜੇ ਪਾਸੇ
0: ਜੀ?
3: ਕਲਮ ਜਿੰਦਾ ਦਿਲੀ ਨਾਲ ਖੜਦੀ ਹੈ, ਕਲਮ ਮੁਰਦਿਆਂ ਦੇ ਵਿੱਚ ਜਾਨ ਪਾ ਸਕਦੀ ਹੈ, ਜਾਂ ਕਲਮ ਵਿਕ ਸਕਦੀ ਹੈ
0: ਜੀ,
3: ਸਮਝੌਤੇ ਕਰ ਸਕਦੀ ਹੈ। ਮੈਂ ਮੰਨ ਕੇ ਚੱਲਦਾ, ਮੇਰੀ 50 ਸਾਲ ਦੀ ਜ਼ਿੰਦਗੀ ਹੈ ਜਿਹੜੀ ਕਲਮ ਨਾਲ ਜੁੜੀ ਹੋਈ ਹੈ। ਲੰਬਾ ਸਮਾਂ ਮੈਂ ਪ੍ਰਿੰਟ ਮੀਡੀਆ ਚ ਕੰਮ ਕੀਤਾ, ਅੱਜ ਕੱਲ ਡਿਜੀਟਲ ਮੀਡੀਆ ਚ ਕੰਮ ਕਰਦੇ ਹਾਂ
0: ਜੀ।
3: ਸਭ ਤੋਂ ਜਿਹੜਾ ਸਭ ਤੋਂ ਸਕੂਨ ਬੰਦੇ ਨੂੰ ਉਦੋਂ ਮਿਲਦਾ ਜਦੋਂ ਕਿਸੇ ਗਰੀਬ ਗੁਰਬੇ ਦੀ ਮਦਦ ਕਰ ਰਹੇ ਹੋਈਏ
0: ਜੀ,
3: ਜਦੋਂ ਕਿਸੇ ਪੀੜਤ ਨੂੰ ਇਨਸਾਫ ਦੁਆ ਰਹੇ ਹੋਈਏ। ਇਹ ਚੀਜ਼ ਹੁੰਦੀ ਹੈ ਜਦੋਂ ਅਸੀਂ ਕਹਿੰਦੇ ਹਾਂ ਵੀ ਸਾਡੀ ਕੋਈ ਪ੍ਰਾਪਤੀ ਹੈ
1: ਜੀ।
3: ਜੇ ਆਡੀਟਰ ਦੇ ਮਗਰ ਲੱਗਣਾ, ਬਿਲਕੁਲ ਅੱਜ ਦੇ ਦੌਰ ਦੇ ਵਿੱਚ ਆਡੀਟਰਾਂ ਦੇ ਮਗਰ ਲੱਗ ਰਹੇ ਆ ਸਾਡੇ ਕੁਝ ਬੰਦਿਆਂ ਨੂੰ ਲੱਗਣਾ ਪੈਂਦਾ
0: ਜੀ।
3: ਲੇਕਿਨ ਜਾਗਦੀਆਂ ਜ਼ਮੀਰਾਂ ਵਾਲੇ ਕਿੰਨੇ ਬੰਦਿਆਂ ਤੇ ਨਿਗਾਹ ਮਾਰੋ ਤੁਸੀਂ
0: ਜੀ,
3: ਕਿੰਨੇ ਬੰਦੇ ਜਿਹੜੇ ਹੈਗੇ ਉਸ ਲਾਈਨ ਚੋਂ ਨਿਕਲ ਕੇ ਸੋਸ਼ਲ ਮੀਡੀਆ ਵਾਲੀ ਲਾਈਨ ਚ ਆ ਗਏ
0: ਜੀ।
3: ਕੀ ਕਹੋਗੇ ਰਵੀਸ਼ ਕੁਮਾਰ ਨੂੰ, ਜਿਸ ਬੰਦੇ ਨੂੰ ਕਾਬੂ ਕਰਦਿਆਂ ਕਰਦਿਆਂ ਨੇ ਇੱਕ ਚੈਨਲ ਕਾਬੂ ਕੀਤਾ? ਰਵੀਸ਼ ਕੁਮਾਰ ਨੂੰ ਲਾਂਭੇ ਨਹੀਂ ਕੀਤਾ ਜਾ ਸਕਦਾ, ਮਾਲਕਾਂ ਨੂੰ ਚੈਨਲ ਚੋਂ ਕੱਢਤਾ
0: ਜੀ।
3: ਲੇਕਿਨ ਰਵੀਸ਼ ਕੁਮਾਰ ਜਿੰਦਾ ਹੈ, ਉਹਦੀ ਕਲਮ ਜਿਉਂਦੀ ਹੈ, ਉਹਦਾ ਮਾਈਕ ਰੈਡ ਮਾਈਕ ਅੱਜ ਵੀ ਜਿਉਂਦਾ, ਤੇ ਲੋਕ ਉਹਨੂੰ ਮਤਲਬ ਇਸ ਤਰ੍ਹਾਂ ਸੁਣਦੇ ਆ ਜਿਵੇਂ ਕੋਈ ਗੁਰਬਾਣੀ ਦਾ ਪਾਠ ਸੁਣਦਾ
0: ਜੀ
3: ਕਿ ਰਵੀਸ਼ ਕੀ ਕਹਿੰਦਾ
0: ਜੀ।
3: ਇਸ ਲਈ ਸਭ ਤੋਂ ਵਧੀਆ ਜਿਹੜਾ ਸਕੂਨ ਜ਼ਿੰਦਗੀ ਨੂੰ ਮਿਲਦਾ ਉਦੋਂ ਮਿਲਦਾ ਜਦੋਂ ਤੁਹਾਡੀ ਮਾਨਸਿਕ ਤ੍ਰਿਪਤੀ ਹੁੰਦੀ ਹੈ, ਤੇ ਮਾਨਸਿਕ ਤ੍ਰਿਪਤੀ ਦੋ ਪੱਖਾਂ ਤੋਂ ਹੁੰਦੀ ਹੈ, ਪੈਸੇ ਦੇ ਪੱਖ ਤੋਂ, ਕਿਸੇ ਨੂੰ ਖੁਸ਼ ਕਰਨ ਦੇ ਪੱਖ ਤੋਂ, ਜਾਂ ਜਦੋਂ ਤੁਸੀਂ ਕਹਿੰਦੇ ਹੋ ਕਿ ਅਸੀਂ ਆਪਣਾ ਮਿਸ਼ਨ ਜਿਹੜਾ ਜਨਮ ਲਿਆ
0: ਜੀ।
3: ਬਾਬੇ ਨਾਨਕ ਨੇ ਵੀ ਇਹੀ ਸੰਦੇਸ਼ ਦਿੱਤਾ ਸੀ ਕਿ ਤੁਸੀਂ ਗਰੀਬ ਗੁਰਬੇ ਦੇ ਨਾਲ ਖੜੋ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਪੰਥ ਸਾਜਿਆ, ਖਾਲਸਾ ਪੰਥ ਸਾਜਣ ਤੋਂ ਪਹਿਲਾਂ ਤਾਂ ਜਦੋਂ ਅਸੀਂ ਸਿੱਖ ਹਿਸਟਰੀ ਦੇ ਉੱਤੇ ਨਜ਼ਰ ਮਾਰਦੇ ਹਾਂ ਤਾਂ ਤੁਸੀਂ ਦੇਖੋ ਕਿਹੜੇ ਪਾਸੇ ਨੂੰ ਗੱਲ ਜਾਂਦੀ ਹੈ, ਜਿੱਥੇ ਸਾਰਾ ਪਰਿਵਾਰ ਖਤਮ ਕਰਵਾ ਲੈਂਦੇ ਹੈ, ਔਰ ਦਮਦਮਾ ਸਾਹਿਬ ਦੇ ਵਿੱਚ ਆ ਕੇ ਮਾਤਾ ਪੁੱਛਦੀ ਹੈ ਕਿ ਕਿੱਥੇ ਆਏ ਸਾਹਿਬਜ਼ਾਦੇ, ਚਾਰ ਮੂਹੇ ਤੋਂ ਹੋਤ ਕਿਆ, ਜੀਵਤ ਕਈ ਹਜ਼ਾਰ। ਜਦੋਂ ਮਿਸ਼ਨ ਤੁਹਾਡੇ ਸਾਹਮਣੇ ਹੋਵੇ ਉਦੋਂ ਕੁਛ ਨਹੀਂ ਹੁੰਦਾ, ਉਦੋਂ ਤੁਸੀਂ ਦੇਖੋ ਥੋੜੇ ਜੇ ਮੁੱਠੀ ਭਰ ਬੰਦਿਆਂ ਨੇ 40 ਮੁਕਤਿਆਂ ਨੇ ਕਿੱਡੀ ਵੱਡੀ ਲੜਾਈ ਦਿੱਤੀ
0: ਜੀ।
3: ਉਹ ਤੋਂ ਬਾਅਦ ਦੇਖੋ ਤੁਸੀਂ ਕਿ ਉਹੀ ਗੁਰੂ ਗੋਬਿੰਦ ਸਿੰਘ

0: ਜਿਹੜੇ ਗੁਰੂ ਗੋਬਿੰਦ ਸਿੰਘ ਦੇ ਨਾਲ ਬਹੁਤ ਵੱਡਾ ਧਰੋਹ ਕਮਾਇਆ ਮੁਗਲ ਫੌਜਾਂ ਨੇ। ਔਰੰਗਜ਼ੇਬ ਦੀ ਮੌਤ ਤੋਂ ਬਾਅਦ ਉਹਦੇ ਪੁੱਤਰ ਨੂੰ ਜਿਹੜਾ ਰਾਈਟ ਬਣਦਾ ਸੀ
1: ਜੀ,
0: ਉਹਨੂੰ ਫਿਰ ਉਹ ਰਾਜ ਗੱਦੀ ਦਬਾਉਣ ਤੱਕ ਵੀ ਚਲੇ ਜਾਂਦੇ।
1: ਬਿਲਕੁਲ,
0: ਇਸ ਕਰਕੇ ਮਤਲਬ ਜਿਹੜੀ ਹੈ, ਜਿਹੜੀ ਤੁਹਾਡੀ ਤੁਹਾਡਾ ਮਿਸ਼ਨ ਕੀ ਹੈ, ਤੁਹਾਡੀ ਮਾਨਸਿਕਤਾ ਕੀ ਹੈ, ਤੁਹਾਡੀ ਜਿਹੜੀ ਮਾਨਸਿਕ ਡਿਵੈਲਪਮੈਂਟ ਕਿੱਥੇ ਹੋਈ ਹੈ, ਇੱਥੇ ਖੜੀ ਹੈ ਸਾਰੀ ਗੱਲ। ਕਲਮ ਤਾਂ ਇੱਕ ਮਾਧਿਅਮ ਹੈ ਜਿਹਦੇ ਨਾਲ ਤੁਸੀਂ ਲਿਖਦੇ ਹੋ, ਸਭ ਤੋਂ ਵੱਡੀ ਗੱਲ ਹੈ ਕਿ ਤੁਸੀਂ ਤੁਹਾਡੀ ਕਮਿਟਮੈਂਟ ਕੀ ਹੈ।
2: ਬਦਲਾਵ ਜ਼ਿੰਦਗੀ ਦਾ ਨਿਯਮ ਹੈ, ਪਰ ਹੁਣ ਗੱਲ ਪ੍ਰਿੰਟ ਮੀਡੀਆ ਤੋਂ ਸੋਸ਼ਲ ਮੀਡੀਆ ਤੇ ਆ ਗਈ। ਤੁਸੀਂ ਅੱਜ ਕੱਲ ਦੋਨੋਂ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਹੋ। ਇਹ ਜਿਹੜਾ ਮੇਰਾ ਸਵਾਲ ਇਹ ਹੈ ਕਿ ਇਹ ਬਦਲਾਵ ਜਿਹੜੇ ਸੀ ਲੋੜ ਦਾ ਸੀ ਜਾਂ ਫਿਰ ਇਹ ਟ੍ਰੈਂਡ ਦਾ, ਜਾਂ ਤੁਸੀਂ ਇਸ ਬਦਲਾਵ ਨੂੰ ਕਿਸ ਨਜ਼ਰ ਨਾਲ ਦੇਖਦੇ ਹੋ?
3: ਨਹੀਂ, ਜਿਹੜਾ ਤਾਂ ਹੈਗਾ, ਦੇਖੋ ਜੀ, ਆਪਾਂ ਪ੍ਰਿੰਟ ਮੀਡੀਆ ਵੱਲ ਚੱਲਦੇ ਹਾਂ ਜਾਂ ਆਪਾਂ ਇਲੈਕਟ੍ਰੋਨਿਕ ਮੀਡੀਆ ਵੱਲ ਚੱਲਦੇ ਹਾਂ, ਤਾਂ ਦੋਨੇ ਆਪਾਂ ਨੂੰ ਇਸ ਤਰ੍ਹਾਂ ਜਾਪਦਾ ਵੀ ਬਹੁਤ ਅੰਤਰ ਹੈ ਦੋਨਾਂ ਦੇ ਵਿੱਚ। ਜੇ ਅਗਲਾ ਸਮਾਂ ਦੇਖੀਏ ਤਾਂ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਜੀ, ਪ੍ਰਿੰਟ ਮੀਡੀਆ ਨੂੰ ਲੋਕ ਥੋੜਾ ਜਿਹਾ ਇਗਨੋਰ ਕਰਕੇ ਤੇ ਸੋਸ਼ਲ ਮੀਡੀਆ ਵੱਲ ਭਜਦੇ ਆ, ਕਿ ਉਹਦੇ ਤੇ ਜਿਹੜੀ ਸੁਬਾਹ ਨੂੰ ਖਬਰ ਆਉਣੀ ਹੁੰਦੀ ਹੈ ਉਹ ਨਾਲ ਦੀ ਨਾਲ ਤੁਹਾਨੂੰ ਤੁਰਤ ਪੈਰ ਮਿਲ ਜਾਂਦੀ ਹੈ, ਤਾਂ ਉਹ ਅਥੈਂਟਿਕ ਨਹੀਂ ਹੁੰਦੀਆਂ ਕਈ ਗੱਲਾਂ ਉਹਦੇ ਵਿੱਚ। ਇਸ ਤਰ੍ਹਾਂ ਸੋਸ਼ਲ ਮੀਡੀਆ ਦੇ ਵਿੱਚ ਅਥੈਂਟਿਕ ਖਬਰਾਂ ਨਹੀਂ ਹੈ, ਉਹ ਚੱਕੀ ਚੱਕ ਕੇ ਪਾਤੀ ਵਿੱਚੋਂ, ਜਦੋਂ ਸਵੇਰ ਨੂੰ ਜਾਂ ਸਾਨੂੰ ਕੋਈ ਸਰੋਤੇ ਪੁੱਛਦਾ ਜਾਂ ਦੋ ਜਾਣ ਪਛਾਣ ਵਾਲੇ ਪੁੱਛਦੇ ਤਾਂ ਆਹ ਦੇਖੋ ਜੀ ਕੀ ਬਣਿਆ ਜਿਹਦੇ ਚ ਇਹਨੂੰ ਪਲਾਂਬੇ ਕਰਤਾ, ਤਾਂ ਉਹਦੇ ਵਿੱਚੋਂ ਕੁਛ ਹੋਰ ਨਿਕਲਦਾ। ਤਾਂ ਮੇਰੀ ਤਾਂ ਇਹੀ ਰਾਏ ਹੁੰਦੀ ਹੈ ਵੀ ਜਿਹੜੀ ਤੁਸੀਂ ਖਬਰ ਪ੍ਰਕਾਸ਼ਿਤ ਕਰਨੀ ਹੈ ਜਾਂ ਤੁਸੀਂ ਬਿਲਕੁਲ ਸੱਚੀ ਤੇ ਸਾਫ਼ ਸੁਥਰੀ ਹੋਵੇ। ਸੋਸ਼ਲ ਮੀਡੀਆ ਦਾ ਜ਼ਮਾਨਾ ਤਾਂ ਥੋੜਾ ਟਾਈਮ ਹੈ, ਆਉਣ ਵਾਲਾ ਜਿਹੜਾ ਜ਼ਮਾਨਾ ਹੈ ਉਹ ਫਿਰ ਅਖਬਾਰ ਤੇ ਟੀਵੀ ਦੇ ਉੱਤੇ ਆ ਕੇ ਜਾਂ ਰੇਡੀਓ ਦੇ ਉੱਤੇ ਆ ਕੇ ਭਰੋਸੇਮੰਦ ਦੇ ਉੱਤੇ ਆ ਕੇ ਖੜੂਗਾ ਜੀ ਇਹ, ਤੇ ਦੇਖਦੇ ਹਾਂ ਆਪਾਂ ਅੱਗੇ ਕੀ ਹੁੰਦਾ ਜੀ।
2: ਜੀ, ਗੱਲਾਂ ਦਾ ਸਿਲਸਿਲਾ ਰੱਖਾਂਗੇ ਜਾਰੀ। ਇੱਕ ਫੋਨ ਕਾਲ ਹੈ 0164-242-331 ਡਾਇਲ ਹੋਇਆ ਜੀ।
4: ਹੈਲੋ,
5: ਹਾਂਜੀ, ਬਲਜੀਤ ਸ਼ਰਮਾ ਜੀ, ਸਤਿ ਸ੍ਰੀ ਅਕਾਲ।
4: ਸਤਿ ਸ੍ਰੀ ਅਕਾਲ ਬਾਈ ਜੀ, ਸਤਿ ਸ੍ਰੀ ਅਕਾਲ, ਸਤਿ ਸ੍ਰੀ ਅਕਾਲ, ਕਿਵੇਂ ਹੋ? ਠੀਕ ਠਾਕ ਹੋ?
5: ਚੜ੍ਹਦੀ ਕਲਾ ਚੋਂ? ਕੀ ਹਾਲ ਹੈ ਜੀ?
4: ਮੈਂ ਬਾਈ ਜੀ ਠੀਕ ਠਾਕ ਹਾਂ, ਤੁਸੀਂ ਦੱਸੋ।
5: ਬਸ ਕਿਰਪਾ ਤੁਹਾਡੇ ਭਰਾਵਾਂ ਦੀ ਦੁਆ ਹੈ ਜੀ।
4: ਹਾਂਜੀ, ਕੀ ਸਵਾਲ ਹੈ ਜੀ ਤੁਹਾਡਾ ਅੱਜ ਪ੍ਰੋਗਰਾਮ? ਮੁਸ਼ਕਿਲ ਦੱਸੋ, ਹੱਲ ਦੱਸਾਂਗੇ ਦੇ ਵਿੱਚ।
5: ਮੇਰਾ ਸਵਾਲ ਇਹ ਹੈ ਜੀ, ਮੈਂ ਰਾਮ ਸਿੰਘ ਪਿੰਡ ਬੀੜ ਬਹਿਮਣ ਡਿਸਟ੍ਰਿਕਟ ਬਠਿੰਡਾ ਤੋਂ ਬੋਲ ਰਿਹਾ
4: ਜੀ।
5: ਮੇਰਾ ਸਵਾਲ ਇਹ ਹੈ ਜੀ ਕਿ ਮੈਂ ਘਰ ਦੇ ਵਿੱਚ ਇਕੱਲਾ ਹੀ ਹੈ, ਬਚਪਨ ਤੋਂ ਮੈਂ ਬਲੈਂਡ ਹੈ, ਦਿਖਦਾ ਨੀ ਮੈਨੂੰ, ਤੇ ਮੈਂ ਪੱਤਰਕਾਰ ਨੂੰ ਵੀ ਹੋਰ ਵੀ ਜਾਣੇ ਜਿੱਥੇ ਮੁੱਖ ਮੰਤਰੀ ਤੱਕਰ ਮੈਂ ਐਪਲੀਕੇਸ਼ਨਾਂ ਦੇ ਚੁੱਕਿਆ।
4: ਹਾਂ, ਪਿਛਲੇ ਪ੍ਰੋਗਰਾਮ ਚ ਵੀ ਤੁਹਾਡਾ ਫੋਨ ਆਇਆ ਸੀ ਜੀ।
5: ਹਾਂ, ਤੇ ਮੈਂ ਐਪਲੀਕੇਸ਼ਨਾਂ ਬਹੁਤ ਦੇ ਚੁੱਕਿਆ, ਮੇਰੀ ਸੁਣਵਾਈ ਨੀ ਹੁੰਦੀ, ਮੇਰਾ ਮਕਾਨ ਡਿੱਗਣ ਵਾਲਾ ਹੈ। ਮੇਰੇ ਘਰ ਦੇ ਵਿੱਚ ਕੋਈ ਵੀ ਹੈਲਪ ਵਾਲਾ ਨਹੀਂ ਹੈ, ਸਿਰਫ 1500 ਰੁਪਿਆ ਪੈਨਸ਼ਨ ਹੈ ਜੋ ਸਰਕਾਰ, ਪੰਜਾਬ ਸਰਕਾਰ ਦੇ ਰਹੀ ਹੈ
4: ਜੀ।
5: ਮੈਂ ਪੱਤਰਕਾਰਾਂ ਤੱਕਰ ਵੀ ਪਹੁੰਚਿਆ, ਪਰ ਮੇਰੀ ਕੋਈ ਨਾ ਤਾਂ ਕੋਈ ਖਬਰ ਲਾਉਂਦਾ ਤੇ ਨਾ ਮੇਰੀ ਕੋਈ ਡੀਸੀ SSB ਥਾਣੇ ਵਾਲੇ ਕੋਈ ਵੀ ਸੁਣਵਾਈ, ਜਾਣੇ ਮੁੱਖ ਮੰਤਰੀ ਤੱਕਰ ਵੀ ਮੈਂ ਐਪਲੀਕੇਸ਼ਨਾਂ ਦੇ ਆਇਆ, ਮੇਰੀ ਕੋਈ ਸੁਣਵਾਈ ਨਹੀਂ ਹੁੰਦੀ।
4: ਤੁਹਾਡੀ ਆਵਾਜ਼ ਪਹੁੰਚਾਉਣ ਲਈ ਆਕਾਸ਼ਵਾਣੀ FM ਬਠਿੰਡਾ ਮਾਧਿਅਮ ਬਣੇਗਾ, ਤੇ ਅੱਜ ਤਾਂ ਪ੍ਰਧਾਨ ਸਾਹਿਬ ਢਿੱਲੋਂ ਸਾਹਿਬ ਤੇ ਪਰਵਿੰਦਰਜੀਤ ਸਿੰਘ ਸ਼ਰਮਾ ਜੀ ਆਪਣੇ ਨਾਲ ਹਾਜ਼ਰ ਨੇ। ਹਾਂਜੀ ਢਿੱਲੋਂ ਸਾਹਿਬ,
0: ਬਿਲਕੁਲ, ਇਹ ਇਕੱਲੀ ਪ੍ਰੋਬਲਮ ਇਹਨਾਂ ਦੀ ਨੀ, ਬਹੁਤ ਸਾਰੇ ਲੋਕ
4: ਹੈ
0: ਜਿਹੜੇ ਬੁਢਾਪੇ ਚ ਚਲੇ ਜਾਂਦੇ ਹੈ, ਪਰਿਵਾਰ ਦੇ ਵਿੱਚ ਹੋਰ ਕੋਈ ਹੁੰਦਾ ਨੀ, ਔਰ ਜਿਵੇਂ ਜਿਵੇਂ ਉਮਰ ਵੱਧਦੀ ਉਵੇਂ ਉਵੇਂ ਸਮੱਸਿਆਵਾਂ ਆਉਂਦੀਆਂ ਰਹਿੰਦੀਆਂ। ਖਾਸ ਕਰਕੇ ਇਸ ਉਮਰ ਦੇ ਵਿੱਚ ਜਦੋਂ ਆਪਾਂ ਦੇਖਦੇ ਹਾਂ ਤੇ ਬੰਦਾ ਬੇਸਹਾਰਾ ਹੋ ਜਾਏ। ਕੋਸ਼ਿਸ਼ ਕਰਾਂਗੇ ਇਸ ਗੱਲ ਦੀ, ਕਿਉਂਕਿ ਸਰਕਾਰਾਂ ਜੇ ਅਸੀਂ ਤੁਹਾਡੀ ਖਬਰ ਲਾ ਦਿਆਂਗੇ, ਖਬਰ ਦੀ ਬਜਾਏ ਮੇਰੇ ਖਿਆਲ ਨਿੱਜੀ ਤੌਰ ਤੇ ਅਸੀਂ ਉਦਮ ਕਰਾਂਗੇ ਕਿ ਕਿਸੇ ਸੱਜਣ ਨੂੰ ਦਾਨ ਨਹੀਂ ਕੋਈ ਸੱਜਣ ਹੋਵੇ
4: ਜੀ ਜੀ,
0: ਕਿਉਂਕਿ ਸਰਕਾਰਾਂ ਕੋਲ ਤਾਂ ਪਤਾ ਨੀ ਜੇ ਤੁਹਾਡੀ ਐਪਲੀਕੇਸ਼ਨ ਤੁਰੂਗੀ ਉਹਦੇ ਤੇ ਕਦੋਂ ਅਮਲ ਹੋਣਾ, ਉਦੋਂ ਤੱਕ ਬੰਦੇ ਦੀ ਕੀ ਸਥਿਤੀ ਰਹਿੰਦੀ ਹੈ। ਤੁਸੀਂ ਦੇਖੋ ਕੱਲ ਹਾਈਕੋਰਟ ਦੇ ਵਿੱਚੋਂ ਇੱਕ ਨਵੀਂ ਗੱਲ ਆਉਂਦੀ ਹੈ, ਜਦੋਂ DA ਦੇ ਮਾਮਲੇ ਤੇ ਗੱਲ ਆਈ ਸੀ ਤੇ ਮਾਨਯੋਗ ਹਾਈਕੋਰਟ ਦੇ ਚੀਫ ਜਸਟਿਸ ਸਾਹਿਬ ਨੇ ਇੱਕ ਗੱਲ ਕਹੀ ਸੀ ਕਿ ਤੁਹਾਡੀ ਤਾਂ ਸਪੈਸ਼ਲ ਲੀਵ ਪਟੀਸ਼ਨ ਅਜੇ ਤੱਕ ਅੱਧ ਵਿਚਾਲੇ ਤੁਰੀ ਫਿਰਦੀ ਹੈ, ਉਹ ਤਾਂ ਕੰਪਲੀਟ ਵੀ ਨਹੀਂ ਹੋਈ, ਤੇ ਜਿੰਨੇ ਜਿਹੜੇ ਪੈਨਸ਼ਨਰ ਹੈ ਜਿਨ੍ਹਾਂ ਦੀ ਉਮਰ 80-80, 85-85, 90-90 ਸਾਲ ਹੋ ਗਈ, ਤੇ ਤੁਹਾਡੀ SLP ਦਾ ਫੈਸਲਾ ਹੋਣ ਤੋਂ ਪਹਿਲਾਂ ਤਾਂ ਉਹ ਇਸ ਜੱਗ ਨੂੰ ਅਲਵਿਦਾ ਕਹਿ ਜਾਣਗੇ। ਇਹੀ ਕਾਰਨ ਹੈ ਕਿ ਮੈਂ, ਮੇਰੀ ਤਾਂ ਸਮਝ ਬਣਦੀ ਹੈ, ਅਸੀਂ ਕਿਸੇ ਦਾਨ ਪਾਤਰੀ ਸੱਜਣ ਨੂੰ ਕਵਾਂਗੇ ਤੁਹਾਡੀ ਮਦਦ ਕਰੇ, ਸਰਕਾਰਾਂ ਵਾਲੇ ਪਾਸਿਓਂ ਨਾ ਸਾਨੂੰ ਕੋਈ ਬਹੁਤੀ ਆਸ ਹੈ ਤੇ ਨਾ ਹੀ ਛੇਤੀ ਕਿਤੇ ਸਰਕਾਰਾਂ ਵਾਲੇ ਪਾਸਿਓਂ ਤੁਹਾਡੀ ਸਮੱਸਿਆ ਦਾ ਹੱਲ ਹੋਣਾ ਹੈ। ਇਹ ਤਾਂ ਬਹੁਤਾ ਕੁਛ ਜਿਹੜਾ ਤੁਹਾਡੀਆਂ ਐਪਲੀਕੇਸ਼ਨਾਂ ਚ ਤੁਰਿਆ ਫਿਰੂਗਾ ਜੀ।
5: ਮੈਂ ਢਿੱਲੋਂ ਸਾਹਿਬ ਜੀ ਇਹੀ ਬੇਨਤੀ ਕਰਦਾ ਵੀ ਜਾਂ ਮੇਰੀ ਕੋਈ ਖਬਰ ਲਾਓ ਜਾਂ ਮੇਰੀ ਤੁਸੀਂ ਆਪ ਵੀ ਹੈਲਪ ਕਰੋ, ਜਿਵੇਂ ਵੀ ਹੋ ਸਕਦਾ ਮੇਰੀ ਮਦਦ ਕਰੋ, ਮੇਰੇ ਘਰ ਦੇ ਵਿੱਚ

0: ਕੋਈ ਵੀ ਹੈਲਪ ਨਹੀਂ ਹੈ।
1: ਕੋਈ ਨੀ ਬਾਈ ਜੀ, ਅਸੀਂ ਆਪਣੀ ਪੁਰਜ਼ੋਰ ਕੋਸ਼ਿਸ਼ ਕਰਾਂਗੇ, ਖਬਰ ਵੀ ਲਾਵਾਂਗੇ, ਤੇ ਇਹ ਬਹੁਤ ਵੱਡੀ ਨਿਊਜ਼ ਬਣ ਚੁੱਕੀ ਹੈ। ਅੱਜ ਤੁਸੀਂ ਆਕਾਸ਼ਵਾਣੀ ਦੇ ਮਾਧਿਅਮ ਤੋਂ ਜਿਹੜਾ ਹੈਗਾ ਆਪਣੀ ਮੰਗ ਆਪਣਾ ਸਾਰੇ ਸਰੋਤਿਆਂ ਨਾਲ ਵੀ ਸਾਂਝੀ ਕੀਤੀ, ਤੇ ਇਹ ਆਪਣਾ ਐਡਮਿਨਿਸਟ੍ਰੇਸ਼ਨ ਤੱਕ ਵੀ ਤੁਹਾਡੀ ਆਵਾਜ਼ ਪਹੁੰਚ ਜਾਣੀ ਹੈ। ਧੰਨਵਾਦ ਬਾਈ ਜੀ, ਧੰਨਵਾਦ। ਹਾਂਜੀ, ਹੁਣ ਆਪਾਂ ਉਸੇ ਵਿਸ਼ੇ ਤੇ ਵਾਪਸ ਆਉਣੇ ਢਿੱਲੋ ਸਾਹਿਬ। ਮੌਜੂਦਾ ਦੌਰ ਦੇ ਵਿੱਚ ਜਿਹੜੀ ਜਰਨਲਿਜ਼ਮ ਦੀ ਸਪੀਡ ਹੈ, ਠੀਕ ਹੈ, ਤੇ ਕੀ ਇਹਦੀ ਇਹਨੇ ਜਰਨਲਿਜ਼ਮ ਦੀ ਡੈਪਥ ਨੂੰ ਪਿੱਛੇ ਛੱਡਤਾ?
2: ਨਹੀਂ, ਇਹ ਗੱਲ ਠੀਕ ਹੈ ਤੁਹਾਡੀ ਕਿ ਸੋਸ਼ਲ ਮੀਡੀਆ ਦੇ ਰਾਹੀਂ ਬਹੁਤ ਕੁਛ ਹੋ ਰਿਹਾ, ਪਰ ਸੋਸ਼ਲ ਮੀਡੀਆ ਵੀ ਤਾਂ ਇੱਕ ਜਰਨਲਿਜ਼ਮ ਹੈ ਨਾ। ਮੈਂ ਸਮਝਦਾ ਕਿ ਸੋਸ਼ਲ ਮੀਡੀਆ ਵਾਲੀ ਜਰਨਲਿਜ਼ਮ ਜਿਹੜੀ ਹੈਗੀ ਹੈ ਉਹ ਤੇਜ਼ੀ ਨਾਲ ਤੁਹਾਡੀ ਜਿਹੜੀ ਹੈਗੀ ਸਮੱਸਿਆ ਨੂੰ ਹੱਲ ਕਰਵਾਉਂਦੀ
1: ਪਹੁੰਚਦੀ ਹੈ, ਠੀਕ ਹੈ,
2: ਕਿਉਂਕਿ ਜਿਹੜਾ ਪ੍ਰਿੰਟ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ, ਪ੍ਰਿੰਟ ਮੀਡੀਆ ਦੇ ਵਿੱਚ ਜ਼ਿਆਦਾ ਗੱਲ ਇਸ ਤੇ ਚੱਲਦੀ ਹੈ ਕਿ ਜਿਹੜਾ ਬੰਦਾ ਪੀੜਿਤ ਹੈ, ਪੀੜਿਤ ਆਪਣੀ ਫਰਿਆਦ ਕਰਦਾ, ਕਿਸੇ ਤੋਂ ਦੁਖੀ ਹੁੰਦਾ, ਸਾਨੂੰ ਜ਼ਰੂਰੀ ਹੁੰਦਾ ਕਿ ਅਸੀਂ ਦਾ ਵਰਜਨ ਲਈਏ
1: ਜੀ।
2: ਬਹੁਤ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਅਵੇਲੇਬਲ ਨਹੀਂ ਹੁੰਦੇ
1: ਜੀ,
2: ਜਦੋਂ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਕਿ ਸਾਡੇ ਤੇ ਚੋਟ ਪੈਣੀ ਹੈ, ਸਾਨੂੰ ਕਟਹਿਰੇ ਚ ਖੜਾ ਕੀਤਾ ਜਾਣਾ, ਤੇ ਉਹ ਉਹਦੇ ਚੋਂ ਥੋੜਾ ਜਿਹਾ ਲਾਂਭੇ ਹੁੰਦੇ
1: ਜੀ।
2: ਸੋਸ਼ਲ ਮੀਡੀਆ ਦੇ ਉੱਤੇ ਬੰਦਿਸ਼ ਹੈ ਨਹੀਂ
1: ਜੀ,
2: ਸੋਸ਼ਲ ਮੀਡੀਆ ਦੇ ਉੱਤੇ ਆ ਕੇ ਤੁਸੀਂ ਕਹਿੰਦੇ ਹੋ ਗੱਲ ਆ ਹੋ ਗਈ, ਔਰ ਜਿੰਨਾ ਕੁ ਮੇਰਾ ਤਜਰਬਾ ਅਸੀਂ ਦੇਖਦੇ ਹਾਂ ਇਹਨਾਂ ਦਿਨਾਂ 'ਚ
1: ਜੀ,
2: ਇੱਕ ਖਬਰ ਲਾ ਦਈਏ ਅਖਬਾਰ ਦੇ ਵਿੱਚ, ਖਬਰ 24 ਘੰਟਿਆਂ ਬਾਅਦ ਛਪਣੀ ਹੈ, 24 ਘੰਟਿਆਂ ਬਾਅਦ ਕਟਿੰਗ ਡਿਪਟੀ ਕਮਿਸ਼ਨਰ ਕੋਲ ਜਾਣੀ ਹੈ, SSP ਕੋਲ ਜਾਣੀ ਹੈ
1: ਜੀ,
2: ਤੇ ਜੇ ਹੋ ਜੇ ਕਿ ਫਲਾਣੇ ਥਾਂ ਦੇ ਉੱਤੇ ਆਹ ਕਾਰਵਾਈ ਹੋ ਗਈ, ਸੋਸ਼ਲ ਮੀਡੀਆ ਤੇ ਖਬਰ ਲੱਗ ਜੇ ਇਮੀਡੀਏਟ ਨਾਲ ਦੀ ਨਾਲ। ਅੱਜ ਕੱਲ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਹੈ ਉਹ ਤਰਜੀਹ ਉਸ ਗੱਲ ਨੂੰ ਦਿੰਦੇ ਆ ਜਿਹੜੀ ਸਿੱਧੀ ਉਹਨਾਂ ਦੇ ਬ੍ਰੇਨ ਚ ਵੱਜਦੀ ਹੈ
1: ਜੀ,
2: ਬ੍ਰੇਨ ਦੇ ਵਿੱਚ ਸੋਸ਼ਲ ਮੀਡੀਆ ਬਣਦਾ ਵੱਜਦਾ ਜੀ।
1: ਢਿੱਲੋਂ ਸਾਹਿਬ, ਪਰਵਿੰਦਰਜੀਤ ਸਿੰਘ ਜੀ ਇੱਕ ਫੋਨ ਕਾਲ ਆਪਣੀ ਵੇਟ ਕਰ ਰਹੀ ਹੈ। ਹਾਂਜੀ ਹਾਂਜੀ, ਹੈਲੋ,
3: ਹਾਂਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਬਾਈ ਜੀ, ਸਤਿ ਸ੍ਰੀ ਅਕਾਲ।
3: ਹਾਂਜੀ, ਅਸੀਂ ਮਹਿਮੇ ਹਰਜੇ ਤੋਂ ਬੋਲਦੇ ਹਾਂ।
1: ਹਾਂਜੀ ਬਾਈ ਜੀ, ਕੀ ਸ਼ੁਭ ਨਾਮ ਹੈ?
3: ਸ਼ੁਭ ਨਾਮ ਗੰਗ ਸਿੰਘ ਹੈ ਜੀ ਮੇਰਾ।
1: ਹਾਂਜੀ ਗੰਗ ਸਿੰਘ ਜੀ, ਆਪਣਾ ਸਵਾਲ ਰੱਖੋ ਢਿੱਲੋਂ ਸਾਹਿਬ ਤੇ ਪਰਵਿੰਦਰ ਜੀ ਤੇ।
3: ਇਹ ਹੈ ਜੀ, ਅਸੀਂ ਇਹ ਬੇਨਤੀ ਹੈ ਵੀ ਅਸੀਂ ਨਾ 2020 ਚ ਤਕਸੀਮ ਕਰਾਈ ਸੀ ਤਿੰਨਾਂ ਭਰਾਵਾਂ ਨੇ
1: ਜੀ
3: ਜ਼ਮੀਨ ਦੀ, ਉਹ ਸਾਡਾ ਤਕਸੀਮ ਹੋ ਗਈ, ਇੰਤਕਾਲ ਹੋ ਗਿਆ
1: ਜੀ,
3: ਤੇ 2022 ਚਾਰ ਸਾਲ ਬਣਿਆ ਤੇ ਇਹਨਾਂ ਨੇ ਉਦੋਂ ਨੀ ਚੜਾਇਆ, ਔਰ ਹੁਣ ਫੇਰ ਬਣ ਰਿਹਾ
1: ਜੀ।
3: ਹੁਣ ਇਹ ਪਟਵਾਰੀ ਕੋਲ ਕਈ ਵਾਰਾਂ ਪਹੁੰਚ ਕਰੀਏ ਤੇ ਸਾਨੂੰ ਕੋਈ ਰਾਹ ਨੀ ਮਿਲ ਰਿਹਾ।
2: ਅਸੀਂ ਦੋ ਬੰਦੇ ਤੁਹਾਡੇ ਸਾਹਮਣੇ ਬੈਠੇ ਹਾਂ
1: ਜੀ,
2: ਪਰਵਿੰਦਰਜੀਤ ਦਾ ਨਾਮ ਪਰਵਿੰਦਰਜੀਤ ਹੈ, ਪੱਪਾ ਰਾਰਾ ਵਾਹਵੇ ਨੂੰ ਸਿਆਰੀ ਉੱਤੇ ਟਿੱਪੀ ਦੱਦਾ ਰਾਰਾ ਪਰਵਿੰਦਰ, ਭੁਲੇਖੇ ਨਾਲ ਇਹਦੇ ਪੱਪੇ ਦੇ ਪੈਰ ਚ ਰਾਰਾ ਪੈ ਗਿਆ
1: ਜੀ,
2: ਉਹ ਪੈਰ ਚ ਰਾਰਾ ਪੈ ਗਿਆ, ਇਹਨੇ ਤਹਿਸੀਲਦਾਰ ਤੋਂ ਲਿਖਵਾ ਕੇ ਪਟਵਾਰੀ ਕੋਲੇ ਲੈ ਗਿਆ, ਕਿਹਾ ਲਓ ਜੀ ਪੈਰ ਚ ਰਾਰਾ ਪੈ ਗਿਆ ਇਹਨੂੰ ਠੀਕ ਕਰ ਦਿਓ, ਸਿਸਟਮ ਉਹਨੂੰ ਚੁੱਕਦਾ ਨੀ, ਪੈਰ ਚ ਰਾਰੇ ਵਾਲੀ ਸਿਸਟਮ ਦੇ ਵਿੱਚ ਗੱਲ ਹੀ ਹੈ ਨੀ
1: ਜੀ।
2: ਇਹਨੇ ਮੈਨੂੰ ਕੱਲ ਹੀ ਗੱਲ ਕੀਤੀ, ਕਹਿੰਦਾ ਕੀ ਕਰੀਏ, ਕੁਦਰਤੀ ਪਟਵਾਰੀ ਇਹਦੇ ਇਲਾਕੇ ਦੇ ਵਿੱਚ ਜਿਹੜੀ ਮਤਲਬ ਹੈਗਾ ਉਹ ਫੀਮੇਲ ਹੈ, ਉਹ ਲੜਕੀ ਹੈ ਕੋਈ ਹੈ, ਕਹਿੰਦਾ ਮੈਂ ਜਾਣਾ, ਉਹ ਕਹਿੰਦੀ ਬਾਈ ਵੇਖਦੇ ਆ ਕਰਦੇ ਆ ਕੁਛ, ਉਹ ਵਿਚਾਰੀ ਆਪਣੀ ਥਾਂ ਦੇ ਉੱਤੇ ਜਿੰਨਾ ਕਹੇਗਾ ਉਹ ਕਰੀ ਜਾਂਦੀ ਹੈ, ਲੇਕਿਨ ਇਹ ਬਹੁਤ ਵੱਡੀਆਂ ਪ੍ਰੋਬਲਮਸ ਹੈ। ਜਿਵੇਂ ਹੁਣ ਆਹ ਗੱਲ ਆ ਗਈ ਇਹਨਾਂ ਦੀ, ਤਕਸੀਮ ਹੋ ਗਈ, ਇੰਤਕਾਲ ਹੋ ਗਿਆ, ਚਾਰ ਸਾਲੇ ਚ ਜਿੰਨੀ ਦੇਰ ਉਹਦੀ ਇੰਟਰੀ ਨਹੀਂ ਹੁੰਦੀ,
1: ਨਹੀਂ ਹੁੰਦੀ,
2: ਉਨੀ ਦੇਰ ਤੱਕ ਤਾਂ ਕਿਸੇ ਨੂੰ ਇਹ ਨੀ ਪਤਾ ਲੱਗਦਾ ਕੱਲ ਨੂੰ ਕੋਈ ਬੱਚੇ ਨੂੰ ਰਿਸ਼ਤਾ ਕਰਨ ਆ ਜਾਓ, ਕਹਿੰਦਾ ਜ਼ਮੀਨ ਕਿੰਨੀ ਹੈ, ਉਹ ਕਹਿੰਦਾ ਮੇਰੇ ਕੋਲੇ ਇੰਤਕਾਲ ਹੋਇਆ ਫਿਰਦਾ, ਚਾਰ ਸਾਲੇ ਚ ਚੜਿਆ ਨੀ, ਜਮਾਬੰਦੀ ਉਹਦੀ ਜਿਹੜੀ ਅਨਕੰਪਲੀਟ ਹੈ, ਉਹ ਕੰਮ ਤਾਂ ਉਹਨਾਂ ਦਾ ਅਧੂਰਾ ਰਹਿ ਗਿਆ ਨਾ
1: ਜੀ।
2: ਇਸ ਕਰਕੇ ਇਸ ਪਾਸੇ ਨੂੰ ਸਾਡੇ ਜਿਹੜੇ ਇਸ ਵੇਲੇ ਰੈਵਨਿਊ ਦਾ ਸਿਸਟਮ ਦੇਖਦੇ ਹੈ, ਸਾਬਕਾ ਚੀਫ ਸੈਕਟਰੀ ਹੈ ਮਿਸਟਰ ਅਨੁਰਾਗ ਵਰਮਾ
1: ਜੀ,
2: ਮੇਰੇ ਖਿਆਲ ਮੁਤਾਬਕ ਇਹ ਅਸੀਂ ਬੇਨਤੀ ਕਰਾਂਗੇ ਅਨੁਰਾਗ ਵਰਮਾ ਜੀ ਨੂੰ ਤੁਹਾਡੇ ਇਸ ਮਾਧਿਅਮ ਰਾਹੀਂ
1: ਜੀ,
2: ਕਿ ਤੁਹਾਡੇ ਉਹ ਅੱਜ ਕੱਲ੍ਹ ਕਾਫੀ ਉਹਨਾਂ ਨੇ ਸੁਧਾਰ ਕੀਤਾ ਇਸ ਮਾਮਲੇ ਚ, ਕਿ ਇੱਧਰ ਵੀ ਤੁਸੀਂ ਧਿਆਨ ਦਿਓ, ਜਿਹੜੀਆਂ ਨਿੱਕੀਆਂ ਨਿੱਕੀਆਂ ਗਲਤੀਆਂ, ਨਿੱਕੇ ਨਿੱਕੇ ਮਾਮਲੇ ਬਹੁਤ ਵੱਡੀਆਂ ਸਮੱਸਿਆਵਾਂ ਬਣ ਜਾਂਦੀਆਂ, ਇਹਨਾਂ ਨੂੰ ਕਿਰਪਾ ਕਰਕੇ ਦੂਰ ਕਰੋ
1: ਜੀ।
4: ਹਾਂਜੀ ਮਮਤਾ ਜੀ, ਪਰਿੰਦਰ ਸਰ ਜਿਵੇਂ ਸਰ ਨੇ ਗੱਲ ਕੀਤੀ ਕਿ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਦੀ, ਪਹਿਲੇ ਇੱਕ ਚੀਜ਼ ਆਉਂਦੀ ਸੀ ਜਦੋਂ ਕੋਈ ਖਬਰ ਲੈ ਕੇ ਜਾਂਦਾ ਸੀ ਤੇ ਐਡੀਟਰ ਉਹਨੂੰ ਪੁੱਛਦਾ ਸੀ ਕੀ ਇਹ ਖਬਰ ਸੱਚੀ ਹੈ
5: ਜੀ,
4: ਹੁਣ ਆਉਣ ਦਾ ਸਵਾਲ ਇਹ ਹੁੰਦਾ ਕਿ ਆਉਂਦਿਆਂ ਸਰ ਕੀ ਇਹ ਖਬਰ ਵਾਇਰਲ ਹੋਏਗੀ
5: ਜੀ,
4: ਮਤਲਬ ਇਹ ਚੀਜ਼ ਆ ਗਈ ਕਿ ਹੁਣ ਅਸੀਂ ਸੱਚਾਈ ਨੂੰ ਨੀ ਦੇਖਦੇ, ਹੁਣ ਆਪਾਂ ਇਹ ਦੇਖਦੇ ਹਾਂ ਕਿ ਉਹ ਚੀਜ਼ ਵਾਇਰਲ ਹੋਏਗੀ, ਇਹ ਹਾਲਾਤ ਤੁਹਾਨੂੰ ਚਿੰਤਾਜਨਕ ਨਹੀਂ?
5: ਬਹੁਤ ਬਹੁਤ ਚਿੰਤਾਜਨਕ ਹੈ ਜੀ, ਜੇ ਅੱਜ ਦੇ ਸਮੇਂ ਚ ਵੇਖੀਏ, ਜਿਵੇਂ ਹੁਣ ਦਾ ਯੁੱਗ ਚੱਲ ਰਿਹਾ, ਅਗਲਾ ਯੁੱਗ ਵੀ ਜ਼ਿਆਦਾ ਫਾਸਟ ਹੋਣਾ, ਜਿਹੜੀ ਮਤਲਬ ਪਹਿਲਾਂ ਆਪਾਂ 1.5 GB ਮਹੀਨਾ ਮਹੀਨਾ ਵਰਤਦੇ ਸੀਗੇ, ਤੇ ਹੁਣ ਆਪਾਂ ਮੈਨੂੰ ਲੱਗਦਾ 1.5 GB ਰੋਜ਼ ਦਾ ਵਰਤਦੇ ਹਾਂ, ਇਸ ਦੇ ਵਿੱਚ ਫਰਕ ਪੈ ਚੱਲਿਆ। ਜਿਹੜੀ ਹੁਣ ਸੋਸ਼ਲ ਮੀਡੀਆ ਦਾ ਜ਼ਮਾਨਾ, ਇਹਦੇ ਵਿੱਚ ਕੀ ਹੈ, ਜਿੰਨਾ ਵੀ ਕੋਈ ਫਾਸਟ ਹੈ ਮਤਲਬ ਅਖਬਾਰ ਵਾਲੇ ਨੂੰ ਤਾਂ ਫੋਨ ਨਹੀਂ ਕਰਦਾ, ਹੁਣ ਸੋਸ਼ਲ ਮੀਡੀਆ ਵਾਲਿਆਂ ਨੂੰ ਫੋਨ ਕਰਦੇ ਨਾਲ ਦੀ ਨਾਲ ਵੀ ਸਾਡੀ ਖਬਰ ਚਲਾ ਦਿਓ ਜੀ ਤੁਸੀਂ, ਓਥੈਂਟਿਕ ਹੈ ਨਹੀਂ ਹੈ ਇਹ ਕੋਈ ਨਹੀਂ ਦੇਖਦਾ। ਜਦੋਂ ਪੜ੍ਹ ਲੈਂਦੇ ਆ ਅਫਸਰ ਵੀ, ਜਿਵੇਂ ਢਿੱਲੋ ਸਾਹਿਬ ਦੱਸ ਕੇ ਹਟਿਆ, ਅਫਸਰ ਨਾਲ ਦੀ ਨਾਲ ਐਕਸ਼ਨ ਦੇ ਵਿੱਚ ਆ ਜਾਂਦੇ ਵੀ ਫਲਾਣੇ ਥਾਂ ਤੇ ਆਹ ਕਾਰਵਾਈ ਹੋ ਗਈ, ਤੁਸੀਂ ਜਾਓ
1: ਜੀ,
5: ਤਾਂ ਜਿਹੜਾ ਆਉਣ ਵਾਲਾ ਸਮਾਂ ਇਹ ਜ਼ਿਆਦਾ ਸੋਸ਼ਲ ਮੀਡੀਆ ਵੱਲ ਹੀ ਜਾ ਰਿਹਾ। ਵੈਸੇ ਜਿਹੜੀ ਮਤਲਬ ਆਪਣੀ ਮੇਰੀ ਰਾਏ ਨਿੱਜੀ ਰਾਏ, ਤਾਂ ਵਿਸ਼ਵਾਸ ਤੁਹਾਨੂੰ ਅਥੈਂਟਿਕ ਚੀਜ਼ਾਂ 'ਤੇ ਕਰਨਾ ਪਊਗਾ, ਸੋਸ਼ਲ ਮੀਡੀਆ

0: ਨੂੰ ਛੱਡ ਕੇ
1: ਜੀ
2: ਜੀ
1: ਆਪਣਾ ਪਰਮਿੰਦਰ ਜੀ ਜੀ ਪੱਤਰਕਾਰ ਦਾ ਕੰਮ
0: ਜੀ
1: ਸਿਰਫ ਸੱਤਾ ਦੀ ਤਾਰੀਫ ਨੇ
0: ਜੀ
1: ਠੀਕ ਹੈ ਸੱਤਾ ਨੂੰ ਸਵਾਲ ਪੁੱਛਣਾ
0: ਸਵਾਲ ਪੁੱਛਣਾ ਬਿਲਕੁਲ
1: ਕੀ ਤੁਸੀਂ ਇਸ ਵਿਚਾਰ ਨਾਲ ਸਹਿਮਤ ਹੋ
0: ਬਿਲਕੁਲ ਜੀ ਬਿਲਕੁਲ ਪੁੱਛਣਾ ਚਾਹੀਦਾ ਕੋਈ ਵੀ ਸੱਤਾ ਦਾ ਅਧਿਕਾਰੀ ਹੈ ਜਾਂ ਆਪਣਾ ਸਿਆਸਤਦਾਨ ਹੈ ਉਹਨੂੰ ਆਪਾਂ ਨੂੰ ਸਵਾਲ ਪੁੱਛਣਾ ਆਪਣਾ ਫਰਜ਼ ਹੈ ਆਪਣੀ ਡਿਊਟੀ ਹੈ ਤਾਂ ਕਿ ਜਿਹੜੇ ਲੋਕ ਆਪਣੇ ਤੇ ਵਿਸ਼ਵਾਸ ਜਿਤਾਈ ਬੈਠੇ ਹੈ ਤਾਂ ਉਹਨਾਂ ਦਾ ਵਿਸ਼ਵਾਸ ਬਿਲਕੁਲ ਪੱਤਰਕਾਰ ਦੇ ਉੱਤੇ ਕਾਇਮ ਰਹੇ
1: ਬਹੁਤ ਖੂਬ ਬਹੁਤ
2: ਖੂਬ ਫੋਨ ਕਾਲ ਹੈ ਜੀ
1: ਹੈਲੋ
3: ਹੈਲੋ ਸਤਿ ਸ੍ਰੀ ਅਕਾਲ ਸਾਹਿਬ ਜੀ
1: ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਕੌਣ ਸਾਹਿਬ ਕਿੱਥੋਂ ਬੋਲ ਰਹੇ ਹੋ
3: ਮੈਂ ਬਰਗਾੜੀ ਤੋਂ ਬੋਲ ਰਿਹਾ ਜੀ ਕੋਟਪੂਰੇ ਤੋਂ
1: ਹਾਂਜੀ ਬਾਈ ਜੀ ਹੁਕਮ ਕਰੋ ਸ਼ੁਭ ਨਾਮ ਕੀ ਹੈ ਤੁਹਾਡਾ
3: ਮੇਰਾ ਨਾਮ ਪ੍ਰੀਤਮ ਸਿੰਘ ਹੈ ਜੀ ਬਰਗਾੜੀ ਪਿੰਡ ਹੈ ਜੀ ਮੇਰਾ ਆਲਾ ਲੱਗਿਆ ਵਾ
1: ਜੀ ਬਾਈ ਜੀ
3: ਮੇਰਾ ਗੋਡਾ ਪੁਆਇਆ ਸੀਗਾ ਜੀ ਖੱਬਾ
1: ਅੱਛਾ
3: 18 ਦੇ 10ਵੇਂ ਮਹੀਨੇ 18 ਦੇ 20ਵੇਂ ਮਹੀਨੇ ਮਾਰਚ ਦਾ ਲਿਆ ਭੱਠੇ ਵਾਲੇ ਨੇ ਠੇਕੇ ਤੇ ਲਿਆ ਜੀ ਭੱਠਾ
1: ਜੀ
3: ਹੁਣ ਚੈੱਕ ਦੇ ਦੇਈ ਮਤਲਬ 1,73,000 ਦੇ 286,000 ਦੇ
1: ਜੀ
3: ਸਾਹਿਬ ਜੀ ਉਹ ਮਤਲਬ 4.5 ਸਾਲ ਤੋਂ ਤੀਕ ਤੇ ਨੀ ਗਿਆ ਗਾ
1: ਜੀ
3: ਕੇਸ ਮਤਾ 18 ਚ ਲਾਇਆ ਸੀ ਕੇਸ ਨਾ 18 ਚ ਨੀ 19 ਚ ਲਾਇਆ ਸੀਗਾ ਕੇਸ ਮਤਲਬ ਮੁੜ ਕੇ 4.5 ਸਾਲ ਨਾ ਗਿਆ ਮੁੜ ਕੇ ਫੇਰ ਬਾਅਦ ਚੋ ਜਾਵੜਿਆ ਕੇਸ ਲੈ ਕੇ ਕੀ ਵਾਇਦਾ ਸੁਣੀ ਮੈਂ ਵੀ ਅਨਪੜ੍ਹ ਆ ਜੀ ਮਤਲਬ ਉਹ ਲੈ ਕੇ ਉਹ ਜਾਵੜਿਆ ਉੱਥੇ ਕੇਸ ਦੇ ਉੱਤੇ ਹਾਇਰ
1: ਜੀ
3: ਠੀਕ ਤੇ 3 ਤਰੀਕਾਂ ਗਿਆ 4 ਤੇ ਮੁੜ ਕੇ ਜੱਜ ਸਾਹਿਬ ਨੇ 2 ਸਾਲ ਦੀ ਸਜ਼ਾ ਦੇ ਪੈਸੇ ਦੁੱਗਣੇ ਕਰਤੇ ਉਦੋਂ ਬਾਅਦ ਉਹਨੇ ਨਾ ਦੀ ਨਾਲ ਹੀ ਪੀੜ ਕਰਤੀ ਨਾ ਦੀ ਨਾਲ ਹੀ ਮੈਂ ਜੋ ਦੂਜੀ ਪੀੜ ਤੇ ਗਿਆ ਮੈਂ ਉੱਥੇ ਵੀ ਅੱਗੇ 6 ਸਾਲ ਤਾਂ ਹੋ ਗਏ ਕੇਸ ਚੱਲਦੇ ਨੂੰ ਹੁਣ ਖਬਰਾਂ ਕਿੰਨਾ ਕੁ ਦਿੱਕਤ ਚੱਲੂ ਕੇਸ
1: ਜੀ
3: ਮੈਂ ਉਹ ਆਖਿਆ ਮੈਨੂੰ ਪੜੀ ਵੇਖਣੀ ਕਹੂ ਮੇਰੇ ਕੋਲ 2 ਕਰਨਾ 6 ਮਰਲੇ ਇਹਨਾਂ 2 ਕਰਨਾ 3 ਮਰਲੇ 6 ਸਰਸਾਈਆਂ ਸੀ ਕਰੀ
1: ਜੀ
3: ਉਹ ਹੱਥ ਕੇ ਘਰੇ ਤੁਰ ਗਿਆ
1: ਆਪਾਂ ਮੇਨ ਸਮੱਸਿਆ ਤੇ ਆ ਜਾਓ ਬਜ਼ੁਰਗੋ ਮੇਨ ਤੁਹਾਡੀ ਐਟ ਪ੍ਰੈਜੈਂਟ ਸਮੱਸਿਆ ਕੀ ਹੈ ਉਹਦਾ ਹੱਲ ਅਸੀਂ ਕਿਵੇਂ ਕਰ ਸਕਦੇ ਹਾਂ ਢਿੱਲੋ ਸਾਹਿਬ ਜਾਂ ਪਰਮਿੰਦਰਜੀਤ ਸਿੰਘ ਜੀ ਕਿਵੇਂ ਤੁਹਾਡੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾ ਸਕਦੇ ਆ ਜਾਂ ਐਡਮਿਨਿਸਟ੍ਰੇਸ਼ਨ ਤੱਕ ਪਹੁੰਚਾ ਸਕਦੇ ਆ
3: ਹੁਣ ਉਹ 6 ਸਿੰਘ ਜੱਜ ਕੋਲੇ ਕੇਸ ਚੱਲੀ ਜਾਂਦਾ ਜੀ
1: ਅੱਛਾ
3: ਇਹਦੇ ਲੋਕ ਸਭਾ ਚ ਵੀ ਲੋਕ ਕੀ ਵਜਦਾ
1: ਲੋਕ ਅਦਾਲਤ ਹਾਂ
3: ਉਹ ਚ ਵੀ ਕਾਂ ਜਾ ਵੜਿਆ ਉਹਦੇ ਚੋਂ ਵੀ ਕਾਂ ਜਾ ਵੜਿਆ
1: ਲੋਕਾਂ ਦੀਆਂ ਤੇ ਉਹ ਪਾਤਰ ਸਾਹਿਬ ਦਾ ਇੱਕ ਸ਼ੇਰ ਵੀ ਹੈ ਨਾ ਹੁਣ ਕੋਰਟ ਦੇ ਵਿੱਚ
4: ਬੰਦੇ ਬਿਰਖ ਹੋ ਜਾਂਦੇ ਹਾਂ
1: ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਆਖੋ ਇਹਨਾਂ ਨੂੰ ਉਜੜੇ ਘਰੀ ਜਾਣ ਹੁਣ ਇਹ ਕਦੋਂ ਤੀਕ ਇੱਥੇ ਖੜੇ ਰਹਿਣਗੇ
4: ਬਿਲਕੁਲ ਜਿਹੜੀ ਤੁਸੀਂ ਪਾਤਰ ਸਾਹਿਬ ਦਾ ਸ਼ੇਅਰ ਸੁਣਾਇਆ ਤੇ ਉਹੀ ਗੱਲ ਇਹਨਾਂ ਤੇ ਢੁਕਦੀ ਹੈ
1: ਜੀ
4: 9 ਸਾਲ ਹੋ ਗਏ 9 ਸਾਲ ਤੋਂ ਬੰਦਾ ਇਨਸਾਫ਼ ਦੀ ਉਡੀਕ ਕਰ ਰਿਹਾ ਇਨਸਾਫ਼ ਮਿਲ ਨਹੀਂ ਰਿਹਾ
1: ਜੀ
4: ਇਹ ਇਹਨਾਂ ਵਰਗੇ ਮੇਰੇ ਖਿਆਲ ਮੁਤਾਬਕ ਹਜ਼ਾਰਾਂ ਨਹੀਂ ਲੱਖਾਂ ਲੋਕ ਹੋਣਗੇ ਜਿਨ੍ਹਾਂ ਦੇ ਕੇਸ ਲਟਕਦੇ ਹੈ ਮੈਂ ਯੂਪੀ ਦੀ ਤੁਹਾਨੂੰ ਇੱਕ ਉਦਾਹਰਣ ਦੇਣੀ ਚਾਹੁੰਦਾ ਯੂਪੀ ਦੇ ਵਿੱਚ ਜਿਉਂਦੇ ਬੰਦਿਆਂ ਦੀ ਪ੍ਰਾਪਰਟੀ ਲੋਕ ਨਾਲ ਆਪਦੇ ਨਾਂ ਕਰਾਉਣ ਲੱਗ ਗਏ
1: ਜੀ
4: ਔਰ ਉੱਥੇ ਉਹਨਾਂ ਨੇ ਇੱਕ ਮ੍ਰਿਤਕ ਸੰਘ ਬਣਾ ਲਿਆ ਮਰੇ ਹੋਏ ਬੰਦਿਆਂ ਦੀ ਯੂਨੀਅਨ ਤੇ ਉਹ ਕੇਸ ਹੋਣੇ ਸ਼ੁਰੂ ਹੋ ਗਏ ਆਵਾਜ਼ ਪੈਂਦੀ ਹੈ ਕੋਰਟ ਦੇ ਵਿੱਚੋਂ ਮ੍ਰਿਤਕ ਫਲਾਨਾ ਸਿੰਘ ਹਾਜ਼ਰ ਹੋ ਮ੍ਰਿਤਕ ਫਲਾਨਾ ਰਾਮ ਮਤਲਬ ਜੁਡੀਸ਼ਰੀ ਦਾ ਕੰਮ ਧੰਦਾ ਵੀ ਸਾਡਾ ਇੱਕ ਮਜ਼ਾਕ ਬਣ ਕੇ ਰਹਿ ਗਿਆ
1: ਬਿਲਕੁਲ
4: ਇੰਨਾ ਜ਼ਿਆਦਾ ਵਰਕਲੋਡ ਹੋ ਗਿਆ ਇੰਨੇ ਜ਼ਿਆਦਾ ਜੱਜਾਂ ਦੀ ਗਿਣਤੀ ਘੱਟ ਹੈ
1: ਘੱਟ ਗਈ ਜੀ
4: ਜੱਜਾਂ ਦੀ ਗਿਣਤੀ ਘੱਟ ਹੈ ਪਾਪੂਲੇਸ਼ਨ ਵੱਧ ਰਹੀ ਹੈ ਲਿਟੀਗੇਸ਼ਨ ਵੱਧ ਰਹੀ ਹੈ ਮਤਲਬ ਇਸ ਵੇਲੇ ਬਹੁਤ ਸਾਰੇ ਜੱਜ ਸਾਹਿਬਾਨ ਤਾਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਜੇ ਤਰੀਕਾਂ ਹੀ ਦੇ ਦੇਣ ਤਾਂ ਉਹਨਾਂ ਦੀ ਡਿਊਟੀ ਪੂਰੀ ਹੋ ਜਾਂਦੀ ਹੈ ਜੇ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਇਹਦੇ 'ਚ ਤੁਸੀਂ ਅਸੀਂ ਕੱਖ ਨਹੀਂ ਕਰ ਸਕਦੇ
1: ਕੁਛ ਨਹੀਂ ਕਰ ਸਕਦੇ
4: ਅਸੀਂ ਆ ਜਿਹੜੀ ਆਵਾਜ਼ ਬੁਲੰਦ ਕਰ ਸਕਦੇ ਹਾਂ ਉਠਾ ਸਕਦੇ ਹਾਂ ਸਿਰਫ ਇਹੀ ਉਠਾ ਸਕਦੇ ਹਾਂ ਕਿ ਘੱਟੋ ਘੱਟ ਜਿਹੜੇ ਸੀਨੀਅਰ ਸਿਟੀਜ਼ਨ ਹੈ ਸੀਨੀਅਰ ਸਿਟੀਜ਼ਨਸ ਦੇ ਜਿਹੜੇ ਕੇਸ ਹੈ ਉਹ ਪ੍ਰਾਇਰਟੀ ਦੇ ਆਧਾਰ
1: ਤੇ ਦੇਖੇ
4: ਜਾਣ ਜੀ
1: ਜੀ ਇੱਕ ਫੋਨ ਕਾਲ ਆ ਗਈ ਜੀ ਆਪਣੇ ਹੈਲੋ
5: ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ
5: ਮੈਂ ਇਕਬਾਲ ਸਿੰਘ ਬੋਲਦਾ ਜੀ ਪਿੰਡ ਗਾਟੋਈ ਤੋਂ
1: ਹਾਂਜੀ ਇਕਬਾਲ ਬਾਈ ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ
5: ਹਾਂਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਪੱਤਰਕਾਰ ਵੀਰਾਂ ਦਾ ਵੀ ਸਤਿ ਸ੍ਰੀ ਅਕਾਲ ਜੀ
4: ਸਤਿ ਸ੍ਰੀ ਅਕਾਲ ਜੀ
6: ਸਤਿ ਸ੍ਰੀ ਅਕਾਲ ਜੀ
5: ਹਾਂਜੀ ਸਰ ਇਹ ਸਵਾਲ ਆ ਸਾਡਾ ਜਿਵੇਂ ਵੀ ਯੂਟਿਊਬਰ ਹੁੰਦੇ ਹੈਗੇ ਯੂਟਿਊਬਰ ਬਣਾ ਕੇ ਚੈਨਲ ਆਪਦਾ ਪਾ ਆਉਂਦੇ ਆ
1: ਜੀ
5: ਸੋਸ਼ਲ ਮੀਡੀਆ ਤੇ ਤੇ ਉਹਦਾ ਵਾਸਤੇ ਸਾਨੂੰ ਕੀ ਮਤਲਬ ਵੀ ਨਕਲੀ ਦਾ ਪਾਇਆ ਕਿ ਅਸਲੀ ਦਾ ਪਾਇਆ ਜੀ ਕਿਵੇਂ ਹੁੰਦੇ ਫੋਲੋ ਹੁੰਦੇ ਆ ਜੀ ਕਹਿੰਦੇ ਫੋਲੋ ਹੁੰਦੇ ਆ ਇਹ ਕੀ ਚੱਕਰ ਹੈ ਜੀ
1: ਨਹੀਂ ਵਧੀਆ ਸਵਾਲ ਹੈ ਟੈਕਨੀਕਲੀ ਮੈਨੂੰ

0: ਬਹੁਤ ਵਧੀਆ ਲੱਗਾ, ਕਿਉਂ ਪਰਵਿੰਦਰ ਜੀ?
1: ਬਹੁਤ ਵਧੀਆ,
0: ਹਾਂਜੀ ਹਾਂਜੀ, ਤੁਸੀਂ ਦਿਓ ਜਵਾਬ ਜੀ ਪਰਵਿੰਦਰ ਜੀ।
2: ਇਹ ਵੀਰ ਜੀ, ਵੈਸੇ ਤਾਂ ਇਹ ਸੋਸ਼ਲ ਮੀਡੀਆ, ਚਾਹੇ ਤੁਸੀਂ ਆਪਦਾ ਚੈਨਲ ਆਪ ਬਣਾ ਕੇ ਤੁਸੀਂ ਫਾਲੋ ਸ਼ੇਅਰ ਸਬਸਕ੍ਰਾਈਬ ਤੁਸੀਂ ਆਪ ਕਰ ਸਕਦੇ ਹੋ, ਯੂਟਿਊਬ ਦੇ ਉੱਤੇ ਪਾਉਣਾ ਹੀ ਹੈ ਪ੍ਰੋਗਰਾਮ, ਕੋਈ ਵੀ ਜੇ ਕੋਈ ਵਧੀਆ ਲੱਗਦਾ ਤਾਂ ਲੋਕ ਤੁਹਾਨੂੰ ਸੁਣਨਗੇ, ਤੁਹਾਡੀਆਂ ਜਿਹੜੀਆਂ ਖਬਰਾਂ ਦੇ ਵਿੱਚ ਜਾਣ ਹੋਣੀ ਚਾਹੀਦੀ ਹੈ, ਤੁਹਾਡੇ ਪ੍ਰੋਗਰਾਮ ਦੇ ਵਿੱਚ ਜਾਣ ਹੋਣੀ ਚਾਹੀਦੀ ਹੈ, ਤੁਹਾਡੀ ਕੋਈ ਵੀ ਕਿਸੇ ਕਿਸਮ ਦਾ ਪ੍ਰੋਗਰਾਮ ਤੁਸੀਂ ਉਹਦੇ ਤੇ ਲੀਕ ਦਿਓ, ਜਿਵੇਂ ਸਾਡਾ ਪ੍ਰੋਗਰਾਮ ਚੱਲਦਾ
3: ਖਬਰ। ਮੇਰੀ ਗੱਲ ਤੁਹਾਡੀ ਵਿੱਚ ਹੈ ਜੀ, ਜਿਵੇਂ ਪਹਿਲਾਂ ਅਖਬਾਰ ਆਉਂਦੇ ਹੁੰਦੇ ਸੀ, ਉਹਦੇ ਪੱਤਰਕਾਰ ਦਾ ਨਾਂ ਆਉਂਦਾ ਹੁੰਦਾ ਸੀ
2: ਜੀ, ਸਰਕਾਰ ਵੱਲੋਂ ਕੋਈ ਮਾਨਤਾ ਪ੍ਰਾਪਤ ਨਹੀਂ ਹੈਗੇ।
0: ਨਹੀਂ, ਅਸਲ ਦੇ ਵਿੱਚ ਨਾ ਉਹ ਆਪਣਾ ਪਰਵਿੰਦਰ ਜੀ, ਥੋੜੀ ਜਿਹੀ ਮੈਂ ਜਿਹੜੀ ਉਹਨਾਂ ਦੀ ਪਕੜ ਗੱਲ ਕੀਤੀ ਹੈ ਕਿ ਜਿਹੜਾ ਹੈਗਾ ਪਹਿਲਾਂ ਪਹਿਚਾਣ ਹੁੰਦੀ ਸੀ ਕਿ ਸੀਨੀਅਰ ਜਰਨਲਿਸਟ ਬਖਤੌਰ ਸਿੰਘ ਢਿੱਲੋਂ ਸਾਹਿਬ
2: ਜੀ,
0: ਪਰਵਿੰਦਰਜੀਤ ਸਿੰਘ ਇਹ ਫਲਾਨੇ ਅਖਬਾਰ ਦਾ ਕਾਲਮ ਲਿਖਦੇ ਨੇ। ਅੱਜ ਕੱਲ ਜਿਹੜੇ ਸੋ ਕਾਲਡ ਪੱਤਰਕਾਰਾਂ ਦੀ ਲਗਾਤਾਰ ਘੁਸਪੇਟ ਹੋ ਰਹੀ ਹੈ ਪ੍ਰਿੰਟ ਮੀਡੀਆ ਚ ਵੀ ਤੇ ਸੋਸ਼ਲ ਮੀਡੀਆ ਨੇ, ਤਾਂ ਲੋਕ ਬਹੁਤ ਹੀ ਜ਼ਿਆਦਾ ਕਰੇਜ਼ੀ ਕਰਦੇ ਆ। ਉਹਦੇ ਨਾਲ ਇੱਕ ਜਿਹੜਾ ਹੈਗਾ ਝੂਠ ਰਿਊਮਰਸ, ਤੇ ਇੱਕ ਜਿਹੜਾ ਹੈਗਾ ਸੱਚ ਤੇ ਝੂਠ ਦਾ ਜਿਹੜਾ ਹੈਗਾ ਪਤਾ ਨਹੀਂ ਲੱਗਣ, ਮੇਰੇ ਖਿਆਲ ਦੇ ਵਿੱਚ ਉਹ
2: ਉਹਨਾਂ ਦਾ
4: ਭਰੋਸੇ ਦਾ ਸੰਕਟ,
0: ਭਰੋਸੇ ਦਾ ਸੰਕਟ। ਹਾਂਜੀ ਢਿੱਲੋਂ ਸਾਹਿਬ, ਤੁਸੀਂ ਕਲੀਅਰ ਕਰੋ।
4: ਹਾਂ, ਉਹਦੇ ਚ ਗੱਲ ਇਹ ਹੈ ਕਿ ਕੋਈ ਵੀ ਬੰਦਾ ਆਪਣਾ ਯੂਟਿਊਬ ਬਣਾਇਆ ਤੇ ਉਹ ਕਹਿੰਦਾ ਵੀ ਮੈਂ ਪੱਤਰਕਾਰ ਹਾਂ, ਮੇਰੀ ਇਹ ਗੱਲ ਕਰੋ, ਇਹ ਪ੍ਰੋਬਲਮ ਸਾਨੂੰ ਬਹੁਤ ਫੇਸ ਕਰਨੀ।
0: ਯੈਸ,
4: ਜਿਹੜੀ ਸਾਡੀ ਪ੍ਰੈਸ ਕਾਨਫਰੰਸ ਡੀਸੀ ਬੁਲਾਉਂਦਾ, ਐਸਐਸਪੀ ਜਾਂਦਾ, ਅਸੀਂ ਚਲੇ ਜਾਂਦੇ, ਉੱਥੇ ਜਿਹੜੇ ਰੀਅਲ ਪੱਤਰਕਾਰ ਆ ਉਹ ਘੱਟ ਹੈ ਤੇ ਯੂਟਿਊਬਰ ਵਾਲੇ
0: ਜੀ।
4: ਜਦੋਂ ਉਹਨਾਂ ਨਾਲ ਗੱਲ ਕਰੀ ਦੀ ਆ ਵੀ ਇਹ ਕੀ ਜੀ, ਇੱਕ ਮਾਨਤਾ ਪ੍ਰਾਪਤ ਅਖਬਾਰ ਹੈ, ਮਾਨਤਾ ਪ੍ਰਾਪਤ ਟੈਲੀਵਿਜ਼ਨ ਹੈ, ਉਹਦਾ ਰਿਪੋਰਟਰ ਇੱਕ ਹੈ, ਉਹ ਕਹਿੰਦੇ ਜੀ ਯਾਰ ਲੋਕ ਦੇਖਦੇ ਇਹਨਾਂ ਨੂੰ ਵਾਲਾ, ਤੁਹਾਥੋਂ ਅਸੀਂ ਕੀ ਲੈਣਾ, ਸਾਨੂੰ ਤਾਂ ਇਹਨਾਂ ਦੀ ਲੋੜ ਹੈ, ਸਾਡਾ ਪ੍ਰਚਾਰ ਪ੍ਰਸਾਰ ਇਹਨਾਂ ਨੇ ਕਰਨਾ, ਨੰਬਰ ਇੱਕ। ਉਹਦੇ ਤੇ ਪ੍ਰਚਾਰ ਪ੍ਰਸਾਰ ਉਹਨਾਂ ਦਾ ਜ਼ਰੂਰ ਹੋਜੂ, ਪਰ ਜਿਹੜੀ ਹਕੀਕਤ ਹੈ, ਜਿਹੜੀ ਸੱਚਾਈ ਹੈ, ਉਹ ਸਾਹਮਣੇ ਨਹੀਂ ਆਉਂਦੀ, ਉਹਨਾਂ ਤੇ ਕੋਈ ਕੇਸ ਨਹੀਂ ਹੁੰਦਾ। ਅੱਜ ਦੇ ਜ਼ਮਾਨੇ ਦੇ ਵਿੱਚ ਕੇਸ ਜਿਹੜਾ ਕਰਨਾ ਤੇ ਕੇਸ ਲੜਨਾ ਬਹੁਤ ਮਹਿੰਗਾ ਪੈਂਦਾ
0: ਜੀ,
4: ਬੜੀ ਭਕਾਈ ਹੁੰਦੀ ਹੈ। ਸੋ ਇਸ ਇਹੀ ਕਾਰਨ ਹੈ ਕਿ ਜਿਹੜਾ ਸੋਸ਼ਲ ਮੀਡੀਆ ਦੀ ਜ਼ਿਆਦਾ ਜਿਹੜੀ ਬਹੁਤਾਤ ਹੈ, ਉਸ ਬਹੁਤਾਤ ਦੇ ਚੱਲਦਿਆਂ ਕ੍ਰੈਡੀਬਿਲਟੀ ਜਿਹੜੀ ਹੈ, ਟੋਟਲ ਜਿਹੜੀ ਮੀਡੀਆ ਦੀ ਕ੍ਰੈਡੀਬਿਲਟੀ ਹੈ, ਉਹਦੇ ਤੇ ਸਵਾਲੀਆ ਨਿਸ਼ਾਨ ਲੱਗ ਗਿਆ,
0: ਸਵਾਲੀਆ ਨਿਸ਼ਾਨ।
4: ਇਹ ਇੱਕ ਬਹੁਤ ਵੱਡੀ ਪ੍ਰੋਬਲਮ ਹੈ ਇਹਦੇ ਚ। ਹੁਣ ਇਹੀ ਮੈਂ, ਤੁਸੀਂ ਸ਼ਾਇਦ ਦੇਖਿਆ ਹੋਣਾ, ਤੁਸੀਂ ਮਿਲਦੇ ਹੋ ਆਮ ਤੌਰ ਤੇ ਜਿਹੜੇ ਸੀਨੀਅਰ ਪੱਤਰਕਾਰ ਹੈ, ਉਹ ਸਰਕਾਰੀ ਪ੍ਰੈਸ ਕਾਨਫਰੰਸ ਚ ਘੱਟ ਜਾਂਦੇ।
0: ਅਸੀਂ ਨਹੀਂ ਜਾਂਦੇ ਜੀ,
4: ਨਹੀਂ ਤੁਸੀਂ ਜਾਂਦੇ?
0: ਸਾਡਾ ਬਹੁਤ ਵੱਡਾ ਅਦਾਰਾ ਹੈ ਮਮਤਾ ਜੀ, ਆਪਣਾ ਜਿਹੜਾ ਹੈਗਾ ਆਪਣਾ ਅਦਾਰਾ ਸੂਚਨਾ ਤੇ ਪ੍ਰਸਾਰਣ
4: ਵਿਭਾਗ,
0: ਭਾਰਤ ਸਰਕਾਰ ਦੇ ਆਪਾਂ ਸਾਰੇ ਮੁਲਾਜ਼ਮ ਹੈ। ਤੇ ਇਹ ਮੈਂ ਵੀ ਮਹਿਸੂਸ ਕਰਦਾ ਕਿ ਲਗਭਗ ਮੈਨੂੰ ਵੀ ਅਪਰੋਕਸੀਮੇਟ 30 ਤੋਂ 32 ਸਾਲ ਦੀ ਮੇਰੀ ਸਰਵਿਸ ਹੋ ਚੁੱਕੀ ਹੈ ਕਿ ਉਹ ਜੋ ਕ੍ਰੈਡੀਬਿਲਟੀ ਚਾਹੀਦੀ ਸੀ, ਠੀਕ ਹੈ ਨਾ, ਉਹ ਕ੍ਰੈਡੀਬਿਲਟੀ ਘਟਦੀ ਜਾ ਰਹੀ ਹੈ। ਇੱਕ ਜਿਹੜਾ ਲੋਕਲ ਜਿਹਦੇ ਕੋਲ ਇੱਕ ਹੈਂਡੀਕੈਮ ਕੈਮਰਾ 10-20 ਹਜ਼ਾਰ ਦਾ, ਉਹਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਹੈ,
2: ਕੈਮਰਾ ਵੀ ਬੰਦ ਹੋ ਗਿਆ, ਮੋਬਾਈਲ ਹੀ ਚੱਲ ਪਏ,
5: ਮੋਬਾਈਲ ਹੀ ਚੱਲ ਪਏ, ਸ਼ੇਅਰ ਦਾ ਕਮੈਂਟ ਦਾ ਜ਼ਮਾਨਾ ਆ ਗਿਆ।
4: ਹਾਂਜੀ ਹਾਂਜੀ ਹਾਂਜੀ
5: ਜੀ। ਵੈਸੇ ਵੀ ਸਰ, ਜੇ ਤੁਸੀਂ ਵਿਸ਼ਵਸਨੀਏ ਦੇਖਿਆ ਜਾਵੇ ਤਾਂ ਜਦੋਂ ਵੀ ਕਿਤੇ ਆਪਣੇ ਭਾਰਤ ਪਾਕਿਸਤਾਨ ਦੀ ਜੰਗ ਹੋਈ ਆ ਤਾਂ ਜਿਹੜੀਆਂ ਰਿਲਾਇਬਲ ਖਬਰਾਂ ਹੁੰਦੀਆਂ ਸਿਰਫ ਆਲ ਇੰਡੀਆ ਰੇਡੀਓ ਤੋਂ ਹੀ ਸੁਣੀਆਂ ਜਾਂਦੀਆਂ ਸੀ ਤੇ ਸੁਣੀਆਂ ਜਾਂਦੀਆਂ ਰਹੀਆਂ ਨੇ।
0: ਅੱਜ ਵੀ ਜਿੰਨਾ ਬੁੱਧੀਜੀਵੀ ਤਬਕਾ ਮਮਤਾ ਜੀ, ਇੰਟਲੈਕਚੁਅਲ ਕਲਾਸ ਹੈ, ਉਹ ਅੱਜ ਵੀ ਬੀਬੀਸੀ ਜਾਂ ਆਕਾਸ਼ਵਾਣੀ ਜਲੰਧਰ ਜਾਂ ਆਕਾਸ਼ਵਾਣੀ ਦਿੱਲੀ ਦੇ ਮਾਧਿਅਮ ਰਾਹੀਂ ਜੋ ਆਪਾਂ ਖਬਰਾਂ ਪ੍ਰਸਾਰਿਤ ਕਰਦੇ ਆ ਉਹ ਸੁਣਨਾ ਪਸੰਦ ਕਰਦੇ ਆ, ਉਹ ਤੇ ਵਿਸ਼ਵਾਸ ਕੀਤਾ ਜਾਂਦਾ।
4: ਸਵਾਲ ਉਹੀ ਆ ਗਿਆ ਕ੍ਰੈਡੀਬਿਲਟੀ, ਕ੍ਰੈਡੀਬਿਲਟੀ ਕੀ ਦੀ ਹੈ? ਆਪਰੇਸ਼ਨ ਬਲੂ ਸਟਾਰ ਤੁਸੀਂ ਵੀ ਦੇਖੋ ਨਾ, ਮੈਂ ਤਾਂ ਹੰਡਾਇਆ ਸਾਰਾ ਕੁਛ, ਉਸ ਦੌਰ ਦੇ ਵਿੱਚ ਪਿੰਡਾਂ ਦੇ ਲੋਕ ਜਿਹੜੇ ਹੈਗੇ ਆਪਣੇ ਟ੍ਰਾਂਜਿਸਟਰ ਲੈ ਕੇ ਬੈਠ ਜਾਂਦੇ ਸੀ, ਬੀਬੀਸੀ ਕੀ ਕਹਿੰਦੀ,
0: ਬੀਬੀਸੀ ਕੀ ਕਹਿੰਦੀ,
5: ਬੀਬੀਸੀ ਸੀ,
4: ਬਿਲਕੁਲ ਜੀ ਬਿਲਕੁਲ, ਅਸਲੀਅਤ ਉਹੀ ਸੀ। ਹੁਣ ਜਿਵੇਂ ਤੁਸੀਂ ਭਾਰਤ ਪਾਕਿਸਤਾਨ ਦੀ ਮਿਸਾਲ ਦਿੱਤੀ ਹੈ, ਭਾਰਤ ਪਾਕਿਸਤਾਨ ਦੇ ਦੌਰ ਦੇ ਵਿੱਚ ਵੀ ਜਿਹਦਾ ਜਿਵੇਂ ਜੀ ਕਰਦਾ ਸੀ ਉਵੇਂ ਜਿਵੇਂ ਆਪਦੀ ਘੋੜੀ ਦੱਬੀ ਫਿਰਦਾ ਸੀ, ਕ੍ਰੈਡੀਬਿਲਟੀ ਕਿੱਥੇ ਆ ਜਾਂਦੀ ਸੀ ਵੀ ਸਰਕਾਰੀ ਮੀਡੀਆ ਕੀ ਕਹਿੰਦਾ।
5: ਪਿਛਲੇ ਸਾਲ ਜਿਹੜਾ ਜੋ ਵੀ ਇੰਸੀਡੈਂਟ ਹੋਏ ਸੀ ਉਹ ਆਲ ਇੰਡੀਆ ਰੇਡੀਓ ਤੋਂ 10-10 ਮਿੰਟ ਬਾਅਦ ਰਿਪੋਰਟ ਦਿੱਤੀ ਜਾਂਦੀ ਸੀ ਕਿ ਲੋਕੀ ਸੋਸ਼ਲ ਮੀਡੀਆ ਤੇ ਜਿਹੜਾ ਕਿ ਉਹ ਨਾ ਸੁਣਨ ਫੇਕ ਨਿਊਜ਼ ਤੇ ਅਸਲੀਅਤ ਨੂੰ ਪਹਿਚਾਨਣ
0: ਜੀ।
5: ਤੇ ਇੱਕ ਫੋਨ ਕਾਲ ਹੈ ਸਰ।
0: ਹਾਂਜੀ ਹੈਲੋ,
6: ਹਾਂਜੀ ਸਤਿ ਸ੍ਰੀ ਅਕਾਲ ਜੀ, ਸਰ ਜੀ
0: ਸਤਿ ਸ੍ਰੀ ਅਕਾਲ ਬਾਈ ਜੀ, ਸਤਿ ਸ੍ਰੀ ਅਕਾਲ, ਸਵਾਗਤ ਹੈ ਜੀ।
6: ਧੰਨਵਾਦ ਜੀ, ਥੋੜਾ
0: ਜੀ
6: ਸਾਡਾ ਇੱਕ ਦੁਨੀਆਂ ਦਾ ਕੇਸ ਹੈ ਜੀ, ਆਪਣੇ ਬਠਿੰਡੇ ਹਾਈ ਕੋਰਟ ਦਾ ਫੈਸਲਾ ਜੀ। ਸਰ
0: ਪਹਿਲਾਂ ਸ਼ੁਭ ਨਾਮ ਦੱਸੋ ਬਾਈ ਜੀ, ਕਿਹੜਾ ਪਿੰਡ ਹੈ ਤੁਹਾਡਾ?
6: ਮੇਰਾ ਪਿੰਡ ਵਿੱਚ ਹੁਣ ਤਾਂ ਜੋਧਪੁਰ ਮਾਵਾਂ ਜੀ, ਪਹਿਲਾਂ ਪਿੰਡ ਸਾਡਾ ਬਠਿੰਡਾ ਹੀ ਆ ਖਾਸ
0: ਜੀ। ਬਾਈ ਜੀ
6: ਸਾਡੀ ਜ਼ਮੀਨ ਆ ਜੀ 75 ਸੋਨੀ ਦੇ ਵਿੱਚ।
0: ਨਾਮ ਨੀ ਦੱਸਿਆ ਤੁਸੀਂ?
6: ਪ੍ਰੀਤਮ ਸਿੰਘ ਜੀ। ਸਰ
0: ਠੀਕ ਹੈ ਪ੍ਰੀਤਮ ਜੀ, ਹੁਣ ਆਜੋ ਜੀ ਸਵਾਲ ਤੇ, ਮੁੱਦੇ ਤੇ ਆਜੋ ਜੀ। ਮੇਨ
6: ਮੇਨ ਮੁੱਦਾ ਜੀ ਸਾਡਾ ਜੂਨੀਅਰ ਦਾ ਇੱਕ ਕੇਸ ਹੈ ਜੂਨੀਅਰ ਦਾ, ਸੋਨੀ ਦਾ।

0: ਉਹ ਮੇਰਾ ਕੀ ਕਾਫੀ ਬੰਦਿਆਂ ਦੇ ਮੇਰੇ ਖਿਆਲ ਤੋਂ 11 ਬੰਦੇ ਦੇ ਹੋਣ ਕੇ ਉਹ ਸਾਡੀ ਪੇਮੈਂਟ ਨਹੀਂ ਗਏ ਜੀ ਆਪਣੇ 1997 ਦਾ ਫੈਸਲਾ ਸੀ ਸਾਡੇ ਹੱਕ ਦੇ ਵਿੱਚ ਹੋਇਆ ਵੀ ਇਹ ਨਾਲ ਪੇਮੈਂਟ ਦਿਓ ਜੇ ਬੇਨਤੀ ਹੈ
1: ਜੀ ਆਪਣਾ ਇੱਕ ਥਾਪੜ ਕੇ ਕਹਿ ਸਕਦਾ ਕਿ ਦੋ ਘੈਂਟ ਪੱਤਰਕਾਰ ਆਪਣੇ ਬਠਿੰਡਾ ਜ਼ਿਲ੍ਹੇ ਦੇ ਤੇ ਇਹ ਤੁਹਾਡੀ ਆਵਾਜ਼ ਮੇਰੇ ਖਿਆਲ ਦੇ ਵਿੱਚ ਮਮਤਾ ਜੀ ਪਹੁੰਚਾਉਣਗੇ
2: ਮੇਰੇ ਖਿਆਲ ਮੁਤਾਬਕ ਜਿਹੜੀ ਇਹਨਾਂ ਦੀ ਤਕਲੀਫ ਹੈ ਉਹ ਹੈ ਕਿ 1975 ਦੇ ਵਿੱਚ ਜ਼ਮੀਨ ਅਕੁਆਇਰ ਹੁੰਦੀ ਹੈ
1: ਜੀ
2: ਜ਼ਮੀਨ ਅਕੁਆਇਰ ਹੁੰਦੀ ਹੈ ਭਾਰਤ ਸਰਕਾਰ ਨੇ ਕੀਤੀ ਹੈ ਇਸੇ ਕਰਕੇ

0: ਤਕਲੀਫ ਹੈ ਉਹ ਹੈ ਕਿ 1975 ਦੇ ਵਿੱਚ ਜ਼ਮੀਨ ਅਕੁਆਇਰ ਹੁੰਦੀ ਹੈ
1: ਜੀ,
0: ਜ਼ਮੀਨ ਅਕੁਆਇਰ ਹੁੰਦੀ ਹੈ, ਭਾਰਤ ਸਰਕਾਰ ਨੇ ਕੀਤੀ ਹੈ, ਇਸੇ ਕਰਕੇ ਉਹਨਾਂ ਨੇ ਸ਼ਬਦ ਯੂਨੀਅਨ ਲਿਆ। ਉਹ ਦੱਸ ਨਹੀਂ ਸਕੇ ਕਿ ਯੂਨੀਅਨ ਆਫ ਇੰਡੀਆ,
1: ਯੂਨੀਅਨ ਆਫ ਇੰਡੀਆ,
0: ਯੂਨੀਅਨ ਆਫ ਇੰਡੀਆ ਨੇ ਜ਼ਮੀਨ ਅਕੁਆਇਰ ਕੀਤੀ ਹੈ। ਜ਼ਮੀਨ ਅਕੁਆਇਰ ਕਰਨ ਬਦਲੇ ਮੁਆਵਜ਼ਾ ਮਿਲਦਾ ਹੁੰਦਾ ਹੈ, ਇੱਕ ਮੁਆਵਜ਼ਾ ਹੁੰਦਾ ਜਿਹਨੂੰ ਪਹਿਲਾਂ ਸ਼ੁਰੂ ਚ ਕਹਿੰਦੇ ਅਵਾਰਡ, ਅਵਾਰਡ ਦੇ ਮੁਤਾਬਕ ਦੁਬਾਰਾ ਪੈਸੇ ਦੇ ਦਿੰਦੀ ਹੈ। ਪੈਸੇ ਲੈਣ ਵੇਲੇ ਬਹੁਤ ਸਾਰੇ ਵਕੀਲ ਉਹਨਾਂ ਨੂੰ ਸਮਝਾ ਦਿੰਦੇ ਹੁੰਦੇ ਕਿ ਤੁਸੀਂ ਜਦੋਂ ਪੈਸੇ ਚੁੱਕੋਗੇ ਤੁਸੀਂ ਅੰਡਰ ਆਬਜੈਕਸ਼ਨ ਚੱਕਣੀ ਕਿ ਮੈਨੂੰ ਜਿਹੜੀ ਹੈਗੀ ਮੇਰੀ ਜ਼ਮੀਨ ਦੀ ਕੀਮਤ ਘੱਟ ਬਣੀ ਹੈ, ਜਾਂ ਅੰਡਰ ਪ੍ਰੋਟੈਸਟ ਚੱਕਣੇ ਜਾਂ ਆਬਜੈਕਸ਼ਨ ਚੱਕਣੇ, ਤੁਸੀਂ ਫਿਰ ਆਪਣਾ ਜਿਹੜਾ ਹੈਗਾ ਕਲੇਮ ਹਾਸਲ ਕਰਨ ਵਾਸਤੇ ਕੋਰਟ ਜਾ ਸਕਦੇ ਹੋ। ਕੋਰਟ ਦੇ ਵਿੱਚੋਂ ਜ਼ਿਆਦਾਤਰ ਮਾਮਲਿਆਂ ਦੇ ਵਿੱਚ ਮੁਆਵਜ਼ਾ ਵੱਧ ਜਾਂਦਾ ਹੁੰਦਾ ਤੇ ਡਿਗਰੀ ਹੋ ਜਾਂਦੀ ਹੈ। ਡਿਗਰੀ ਨੂੰ ਜਿਹੜਾ ਹੈਗਾ ਇਜ਼ਰਾ ਕਰਵਾਉਣਾ ਹੁੰਦਾ, ਉਹਦੀ ਐਕੁਜੀਸ਼ਨ ਜਿਹੜੀ ਹੈਗੀ 12 ਸਾਲਾਂ ਦੀ ਪੀਰੀਅਡ ਹੁੰਦਾ ਹੈ। ਜੇ ਤਾਂ 12 ਸਾਲਾਂ ਦੇ ਵਿੱਚ ਵਿੱਚ ਤੁਸੀਂ ਕੇਸ ਦਾਇਰ ਕਰ ਦਿਓ ਭਾਵੇਂ ਉਹ 50 ਸਾਲ ਚੱਲੀ ਜਾਵੇ, ਫਿਰ ਤਾਂ ਤੁਹਾਨੂੰ ਮਿਲ ਜੂ। ਜੇ ਤੁਸੀਂ ਮਿਆਦ ਟਪਾਲੀ ਤਾਂ ਫਿਰ ਤੁਹਾਨੂੰ ਕੁਛ ਨਹੀਂ ਮਿਲਣਾ
1: ਜੀ।
0: ਕਈ ਵਾਰੀ ਹੁੰਦਾ ਵੀ ਵਕੀਲ ਕਹਿ ਦਿੰਦੇ ਜੀ ਆਪਾਂ ਜਿਹੜੀ ਡਿਲੇ ਹੈ ਉਹ ਕੰਡੋਨ ਕਰ ਲੈਂਦੇ ਹਾਂ, ਕੋਰਟ ਭਾਅ ਵਗੈਰਾ ਦਿੰਦੇ ਹਾਂ। ਇਹ ਅਸਲ ਦੇ ਵਿੱਚ ਜਿਹੜਾ ਇਹਨਾਂ ਦੇ ਵਕੀਲ ਸਾਹਿਬ ਹੈ ਉਹ ਵਕੀਲ ਸਾਹਿਬ ਤੇ ਨਿਰਭਰ ਹੈ। ਕਈ ਵਾਰੀ ਇਹ ਹੁੰਦਾ ਕਿ ਪੈਸਾ ਨਹੀਂ ਹੁੰਦਾ, ਜਿਹੜੀ ਜਿਹੜੇ ਅਦਾਰੇ ਤੋਂ ਪੈਸਾ ਆਪਾਂ ਲੈਣਾ ਹੁੰਦਾ ਹੈ ਉਸ ਵੇਲੇ ਫਿਰ ਪੈਸੇ ਦਾ ਪ੍ਰਬੰਧ ਕਿਵੇਂ ਕੀਤਾ ਜਾਵੇ, ਉਹਨਾਂ ਦੀਆਂ ਗੱਡੀਆਂ ਉਹਨਾਂ ਦੇ ਦਫ਼ਤਰ ਵਗੈਰਾ ਉਹ ਅਟੈਚ ਕਰਵਾ ਲਏ ਜਾਂਦੇ। ਇਹ ਕੰਮ ਸਾਰਾ ਵਕੀਲਾਂ ਨੇ ਕਰਨਾ ਹੁੰਦਾ ਹੈ, ਇਹਦੇ ਚ ਪੱਤਰਕਾਰ ਕੁਛ ਨਹੀਂ ਕਰ ਸਕਦੇ, ਹੋਰ ਕੋਈ ਕੁਛ ਨਹੀਂ ਕਰ ਸਕਦੇ ਕਿਉਂਕਿ ਇਹ ਲੀਗਲ ਮੈਟਰ ਹੈ।
1: ਲੀਗਲ ਆ, ਲੀਗਲ ਮੈਟਰ ਦੇ ਵਿੱਚ ਆਪਾਂ ਡਾਇਰੈਕਟ ਆਪਣੀ ਸ਼ਮੂਲੀਅਤ ਨਹੀਂ ਹੋ ਸਕਦੀ। ਹਾਂਜੀ ਮਮਤਾ ਜੀ ਸ਼ਰਮਾ ਜੀ ਤੋਂ ਸਵਾਲ ਪੁੱਛੋ ਜੀ।
2: ਸਰ ਜਿਸ ਤਰ੍ਹਾਂ ਕਿ ਆਪਾਂ ਗੱਲ ਕਰ ਰਹੇ ਸੀ ਪੱਤਰਕਾਰਤਾ ਦੀ, ਜਿਹੜਾ ਪਹਿਲਾ ਜ਼ਮਾਨਾ ਸੀਗਾ ਪ੍ਰਿੰਟ ਮੀਡੀਆ ਦਾ, ਉਸ ਵੇਲੇ ਸੱਚ ਦੀ ਖ਼ਬਰ ਨੂੰ ਆਪਾਂ ਅਹਿਮੀਅਤ ਦਿੰਦੇ ਸੀ, ਰੋਜੀ ਰੋਟੀ ਸੀ ਜਾਂ ਆਪਾਂ ਅਰਨਿੰਗਸ ਬਹੁਤ ਸਾਰੀਆਂ ਉਹਦੇ ਵਿੱਚ ਨਹੀਂ ਸੀ। ਤੁਸੀਂ ਵੀ ਜਾਣਦੇ ਹੋ ਕਿ ਪੱਤਰਕਾਰ ਨੂੰ ਆਪਣੀ ਰੋਜੀ ਰੋਟੀ ਲਈ ਜਿਹੜੀ ਸੀ ਸਟਰਗਲ ਕਰਨੀ ਪੈਂਦੀ ਸੀ। ਅੱਜ ਕੱਲ ਦਾ ਜ਼ਮਾਨਾ ਇਹ ਹੈ ਕਿ ਚਾਹੇ ਫੇਸਬੁੱਕ ਦਾ ਯੂਟਿਊਬ ਦਾ, ਉੱਥੇ ਅਰਨਿੰਗ ਬਹੁਤ ਹੈ। ਲੋਕੀ ਵੀ ਜਿਹੜੇ ਉਹ ਤਾਂ ਹੀ ਭੱਜਦੇ ਨੇ ਕਿ ਉੱਥੇ ਪੈਸਾ ਹੈ, ਉੱਥੇ ਖ਼ਬਰ ਨਹੀਂ ਦੇਖੀ ਜਾਂਦੀ, ਉੱਥੇ ਸੱਚਾਈ ਨਹੀਂ ਦੇਖੀ ਜਾਂਦੀ। ਹੁਣ ਇੱਕ ਅਰਨਿੰਗ ਲਈ, ਰੋਜੀ ਰੋਟੀ ਲਈ ਜਾਂ ਫਿਰ ਇੱਕ ਵਾਇਰਲ ਖ਼ਬਰ ਲਈ, ਫਿਰ ਲਾਈਫ 'ਚ ਬੈਲੈਂਸ ਕਿਵੇਂ ਕਰਨਾ ਚਾਹੀਦਾ ਹੈ ਕਿ ਆਪਾਂ ਜੇ ਰੋਜੀ ਰੋਟੀ ਦੇਖੀਏ ਕਿ ਸੱਚ ਨੂੰ ਦੇਖੀਏ, ਤੁਸੀਂ ਕਿਸ ਨਜ਼ਰ ਨਾਲ ਦੇਖੋ?
3: ਪਹਿਲਾਂ ਤਾਂ ਦੇਖੋ ਜੀ, ਅੱਜ ਦੇ ਜ਼ਮਾਨੇ ਮੁਤਾਬਕ ਆਪਾਂ ਨੂੰ ਸੱਚ ਨਾਲ ਖੜਨਾ ਚਾਹੀਦਾ ਬਿਲਕੁਲ, ਕਿ ਲੌਂਗ ਟਾਈਮ ਤੁਹਾਡਾ ਸੱਚ ਹੀ ਚੱਲੂਗਾ ਤੁਹਾਡੇ ਨਾਲ, ਪੈਸਾ ਤੁਹਾਡੇ ਨਾਲ ਨਹੀਂ ਜਾਊਗਾ। ਪਰ ਜਿਹੜੀ ਅੱਜ ਦੀ ਲੋੜ ਹੈ ਆਪਣੀ, ਉਹ ਪੈਸਾ ਵੀ ਹੈ
2: ਜੀ,
3: ਦੋਨਾਂ ਨੂੰ ਆਪਾਂ ਕੰਪੈਰੀਜ਼ਨ ਕਰ ਸਕਦੇ ਹਾਂ ਵੀ ਕਮ ਸੇ ਕਮ ਆਪਾਂ ਸੱਚਾਈ ਨੂੰ ਤਾਂ ਪੇਸ਼ ਕਰੀਏ ਨਾ। ਜੇ ਲੋਕ ਆਪਣੇ ਨਾਲ ਜੁੜੇ ਆ ਤਾਂ ਸੱਚ ਕਰਕੇ ਜੁੜੇ ਹੋਏ ਆ, ਜੇ ਮੈਨੂੰ ਫਾਲੋ ਕਰਦੇ ਜਾਂ ਮੈਨੂੰ ਸ਼ੇਅਰ ਕਰਦੇ ਉਹਨਾਂ ਨੂੰ ਪਤਾ ਹੈ ਵੀ ਇੱਕ ਪਰਮਿੰਦਰ ਆਪਦੇ ਪੇਜ ਦੇ ਉੱਤੇ ਕੋਈ ਖਬਰ ਪਾ ਰਿਹਾ ਤਾਂ ਸਹੀ ਹੋਊਗੀ। ਅਗਰ ਮੈਂ ਇੱਕ ਵਾਰੀ ਝੂਠ ਬੋਲੂੰਗਾ ਜਾਂ ਮੈਂ ਕੋਈ ਫੇਕ ਨਿਊਜ਼ ਚੱਕ ਕੇ ਮੈਂ ਤੁਹਾਡੀ ਇੱਧਰ ਉੱਧਰੋਂ ਚੱਕ ਕੇ ਪਾਊਂਗਾ ਤਾਂ ਮੈਨੂੰ ਨਾਲ ਦੀ ਨਾਲ ਜਿਹੜੇ ਅਰਨਿੰਗ ਵਾਲੇ ਆ ਉਹ ਵੀ ਬੰਦ ਕਰ ਦੇਣਗੇ, ਮੈਟਾ ਨੇ ਵੀ ਬੰਦ ਕਰ ਦੇਣੀ ਹੈ ਤੇ ਮੇਰੇ ਦੂਜਿਆਂ ਨੇ ਵੇਖਣਾ ਬੰਦ ਕਰ ਦੇਣਾ ਨਾਲ ਦੀ ਨਾਲ। ਤਾਂ ਮੇਰੀ ਪਹਿਲਾ ਧਰਮ, ਮੇਰਾ ਪੱਤਰਕਾਰ ਦਾ ਤਾਂ ਇਹ ਹੈ ਮੈਂ ਸੱਚਾਈ ਦੇ ਨਾਲ ਖੜਾ, ਸੱਚ ਬੋਲਾਂ, ਸੱਚ ਲਿਖਾਂ। ਮੇਰੀ ਜਿਹੜੀ ਕਲਮ ਹੈ ਜੇ ਝੂਠ ਲਿਖੂਗੀ ਤਾਂ ਬੰਦ ਹੋ ਜਾਏ ਨਾਲ ਦੀ ਨਾਲ। ਉਹ ਸੱਚ ਨੂੰ ਪਹਿਲੀਅਤ ਦੇਣੀ ਚਾਹੀਦੀ ਹੈ, ਅਹਿਮੀਅਤ ਦੇਣੀ ਚਾਹੀਦੀ ਹੈ। ਜਿਹੜੀ ਅਰਨਿੰਗ ਦੀ ਗੱਲ ਹੈ, ਦੇਖੋ ਜ਼ਮਾਨਾ ਬਦਲ ਗਿਆ, ਚੰਦ ਤੇ ਚੜ ਗਈ ਦੁਨੀਆ ਜਾਂ ਲੜਕੀਆਂ ਆਪਣੇ ਚੰਦ ਤੇ ਚਲੀਆਂ ਗਈਆਂ, ਤਾਂ ਉਸ ਹਿਸਾਬ ਨਾਲ ਆਪਾਂ ਨੂੰ ਅਰਨਿੰਗ ਵਾਸਤੇ ਵੀ ਜਾਣਾ ਚਾਹੀਦਾ, ਉਹ ਟਾਈਮ ਦੇ ਨਾਲ ਜਾਣਾ ਚਾਹੀਦਾ। ਜਿਵੇਂ ਜਿਵੇਂ ਜ਼ਮਾਨਾ ਬਦਲਦਾ ਜਾਂਦਾ ਉਸ ਤਰ੍ਹਾਂ ਆਪਾਂ ਨੂੰ ਉਸ ਲਹਿਜੇ ਦੇ ਨਾਲ ਆਪਾਂ ਇਹਦੇ ਵਿੱਚ ਜਾ ਸਕਦੇ,
2: ਯਾਨੀ ਕਿ ਲੌਂਗ ਟਰਮ ਚ ਤੁਸੀਂ ਸੱਚ ਨੂੰ
3: ਬਿਲਕੁਲ ਅਹਿਮੀਅਤ ਸੱਚ ਨੂੰ ਦੇਣੀ ਹੈ
2: ਜੀ। ਸਰ ਇੱਕ ਵਟਸਐਪ ਰਾਹੀਂ ਖਾਤਾ ਆ ਤੇ ਉਹਨਾਂ ਨੇ ਆਪਣੀ ਮੰਗ ਜਿਹੜੀ ਦੱਸੀ ਹੈ, ਉਹ ਕਹਿੰਦੇ ਕਿ ਇਹ ਕੋਟਸ਼ਮੀਰ ਤੋਂ ਨੇ ਜਥੇਦਾਰ ਪਿਆਰਾ ਸਿੰਘ, ਤੇ ਇਹਨਾਂ ਨੇ ਕਿਹਾ ਕਿ ਅਸੀਂ ਆਪਣੀ ਮੰਗ ਬਹੁਤ ਵਾਰੀ ਜਿਹੜੀ ਆ ਪਹੁੰਚਾ ਚੁੱਕੇ ਹਾਂ ਪਰ ਸਾਡੀ ਪਹੁੰਚ ਨਹੀਂ ਰਹੀ, ਤੁਸੀਂ ਕਿਸੇ ਤਰ੍ਹਾਂ ਸਾਡੀ ਹੈਲਪ ਕਰ ਸਕਦੇ ਹੋ? ਕਹਿੰਦੇ ਜੀ ਪਿੰਡ ਕੋਟਸ਼ਮੀਰ ਦੇ ਜਲ ਘਰ ਵਾਟਰ ਵਰਕਸ ਦਾ ਸੁਧਾਰ ਜਿਹੜਾ, ਅਸੀਂ ਬਹੁਤ ਐਪਲੀਕੇਸ਼ਨ ਵੀ ਦੇ ਚੁੱਕੇ ਹਾਂ, ਕੋਈ ਸੁਧਾਰ ਨਹੀਂ ਹੋ ਰਿਹਾ, ਇੱਕ ਮਹੀਨੇ ਤੋਂ ਬੰਦ ਪਿਆ, ਲੋਕੀ ਪੁੱਛਦੇ ਨੇ, ਮਹਿਕਮਾ ਕਹਿੰਦਾ ਸਾਡੇ ਕੋਲ ਫੰਡ ਨਹੀਂ ਹੈਗੇ, ਧਰਤੀ ਹੇਠਲਾ ਪਾਣੀ ਸ਼ੋਰੇ ਵਾਲਾ, ਬਜ਼ੁਰਗਾਂ ਬੱਚਿਆਂ ਔਰਤਾਂ ਬਿਮਾਰ ਹੋ ਰਹੇ ਨੇ, ਸ਼ਿਕਾਰ ਹੋ ਰਹੇ ਨੇ, ਸਫਾਈ ਦਾ ਵੀ ਪ੍ਰਬੰਧ ਨਹੀਂ, ਪਸ਼ੂ ਵੀ ਫਿਰਦੇ ਨੇ, ਚਾਰ ਦੀਵਾਰੀ ਵੀ ਨਹੀਂ ਹੈਗੀ, ਤੇ ਅਸੀਂ ਜਿਹੜੀ ਆ ਪਹੁੰਚ ਬਹੁਤ ਵਾਰ ਕਰ ਚੁੱਕੇ ਹਾਂ। ਨੰਬਰ 1, ਨੰਬਰ 2 ਉਹਨਾਂ ਨੇ ਕਿਹਾ ਜੀ ਆਕਾਸ਼ਵਾਣੀ ਬਠਿੰਡਾ ਸਾਡਾ ਜਿਹੜਾ ਹੈ ਵਾਹ ਵਾਸਤਾ ਉਸ ਦੇ ਨਾਲ ਪੈਂਦਾ ਤੇ ਅਸੀਂ ਉਸਦੇ ਪੱਕੇ ਸਰੋਤੇ ਹਾਂ, ਸਾਨੂੰ ਇੰਝ ਲੱਗਦਾ ਜਦੋਂ ਅਸੀਂ ਇਹਦੇ ਆਲੇ ਦੁਆਲੇ ਕਦੇ ਘੁੰਮ ਨਿਕਲਦੇ ਹਾਂ ਤਾਂ ਇੱਥੇ ਜੀ ਓਵਰ ਬ੍ਰਿਜ ਦੇ ਥੱਲੇ ਨਸ਼ੇੜੀ, ਆਲਾ ਦੁਆਲਾ ਗੰਦਾ ਤੇ ਬੀਬੀਆਂ ਭੈਣਾਂ ਦੀ ਸੁਰੱਖਿਆ ਘੱਟ ਹੈ, ਤੇ ਇਸ ਦੇ ਬਾਰੇ ਵੀ ਕਹਿੰਦੇ ਜੀ ਸ਼ਰਮਾ ਜੀ ਬਹੁਤ ਵਾਰੀ ਕਹਿ ਚੁੱਕੇ ਨੇ, ਮੁਸ਼ਕਿਲ ਦੱਸੋ ਹੱਲ ਦੱਸੋ, ਇਸ ਦਾ ਵੀ ਕੋਈ ਹੱਲ ਨਜ਼ਰ ਨਹੀਂ ਆਇਆ ਲੱਗਦਾ।
0: ਪਹਿਲੀ ਗੱਲ ਤਾਂ ਮੇਰਾ ਖਿਆਲ ਹੈ ਵੀ ਅਸੀਂ ਇਹਨਾਂ ਦੇ ਸ਼ੁਕਰ ਗੁਜ਼ਾਰ ਹਾਂ ਕਿ ਜਿਹਨਾਂ ਨੇ ਲੋਕਾਂ ਦਾ ਮੁੱਦਾ ਉਠਾਇਆ। ਆਮ ਤੌਰ ਤੇ ਜਿਹੜੇ ਹੈਗੇ ਬਹੁਤ ਸਾਡੇ ਪ੍ਰੋਬਲਮ ਹੈਗੀਆਂ ਉਹ ਆਪਣੀਆਂ ਨਿੱਜੀ ਉਠਾਉਂਦੇ, ਇਹਨਾਂ ਨੇ ਪਬਲਿਕ ਦਾ ਮਾਮਲਾ ਉਠਾਇਆ, ਸ਼ੁਕਰ ਗੁਜ਼ਾਰ ਹਾਂ ਇਸ ਗੱਲ ਤੋਂ। ਬਹੁਤ ਵਧੀਆ ਮੁੱਦਾ ਇਹਨਾਂ ਨੇ ਅਗਲਾ ਉਠਾਇਆ ਕਿ ਜਿਹੜਾ ਨਸ਼ੇ ਨੁਸ਼ਿਆਂ ਦਾ ਕੰਮ ਕਰਨ ਵਾਲੇ ਲੋਕ ਹੈ, ਧੀਆਂ ਭੈਣਾਂ ਲੰਘਦੀਆਂ ਉੱਥੇ, ਉਹਨਾਂ ਦੀ ਵੀ ਸੁਰੱਖਿਆ ਦਾ ਸਵਾਲ ਪੈਦਾ ਹੁੰਦਾ ਹੈ। ਅਸੀਂ ਡਿਪਟੀ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਾਂਗੇ, ਕਈ ਵਾਰੀ

0: ਰੀਤਾ ਸਰਕਾਰ ਦਾ ਹਾਲ ਬਾਹਲਾ ਹੀ ਮੁੜਾ, ਇੱਕ ਤਾਂ ਮਾੜਾ ਹੁੰਦਾ ਇੱਕ ਬਾਹਲਾ ਹੀ ਮਾੜਾ। ਉਹ ਤੁਸੀਂ ਇਹ ਦੇਖੋ ਡੀਏ ਦੇ ਮਾਮਲੇ ਦੇ ਉੱਤੇ ਅਸੀਂ ਪੌੜੀਆਂ ਚੜ੍ਹਦੇ ਫਿਰਦੇ ਹਾਂ, ਉਹ ਬੜਾ ਮੁਸ਼ਕਿਲ ਹੋਇਆ ਵੈ। ਘੱਟੋ ਘੱਟ ਕਈ ਵਾਰੀ ਨਾ ਇਹਨਾਂ ਦੇ ਕੋਲੇ ਸੈਂਟਰ ਚੋਂ ਫੰਡ ਆ ਜਾਂਦੇ, ਡਿਪਟੀ ਕਮਿਸ਼ਨਰ ਦੇ ਕੋਲੇ ਬੜਾ ਕੁਛ ਹੁੰਦਾ। ਸਾਡੇ ਪਹਿਲੇ ਡਿਪਟੀ ਕਮਿਸ਼ਨਰ ਸੀ ਪਰੇ ਸਾਹਿਬ, ਪਰੇ ਸਾਹਿਬ ਨੇ ਇੱਕ ਬਹੁਤ ਵਧੀਆ ਤਰੀਕਾ ਸੀ ਸੈਂਟਰ, ਉਹ ਉਹਨਾਂ ਨੂੰ ਪਤਾ ਵੀ ਸਾਡੀ ਗਵਰਨਮੈਂਟ ਕੋਲੇ ਕੁਛ ਹੈ ਨਹੀਂ, ਉਹ ਯੋਜਨਾਵਾਂ ਬਣਾ ਕੇ ਸੈਂਟਰ ਨੂੰ ਭੇਜ ਦਿੰਦੇ ਸੀ। ਸਾਡੇ ਹੋਸਪਿਟਲ ਦੇ ਵਿੱਚ ਉਹਨਾਂ ਨੇ ਕਿੰਨੇ ਵਧੀਆ ਤਰੀਕੇ ਦੇ ਨਾਲ ਜਿਹੜੀ ਉਹ ਆਪਣੀ ਮਸ਼ੀਨਾਂ ਲਗਵਾਈਆਂ ਪਈਆਂ, ਡੈਲਸਸ ਵਾਲੀਆਂ ਇੱਕ ਗੱਡੀ ਹੈ। ਅਸੀਂ ਧਿਮਾਨ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਧਿਮਾਨ ਸਾਹਿਬ ਕਿਰਪਾ ਕਰਕੇ ਜਿੱਥੇ ਦੇ ਲੋਕ ਇੰਨੇ ਸੁਚੇਤ ਹੋਣ, ਵੱਡਾ ਪਿੰਡ ਹੈ ਇਹ, ਵੱਡਾ ਪਿੰਡ ਹੈ ਔਰ ਇੱਥੇ ਦੇ ਜਿਹੜੇ ਹੈਗੇ ਵਿਧਾਇਕ ਸਾਹਿਬ ਤਾਂ ਅੱਜ ਕੱਲ੍ਹ ਰੌਲਾ ਪਿਆ ਵਾ ਉਹਨਾਂ ਦਾ, ਕਿ ਉੱਥੇ ਉਹਨਾਂ ਨੇ ਕੋਈ ਹਲਕਾ ਇੰਚਾਰਜ ਲਾਇਆ, ਹਲਕਾ ਇੰਚਾਰਜ ਵੀ ਪੀ ਸੀ ਐਸ ਹੈ ਗੋਪਾਲ ਸਿੰਘ, ਚਲੋ ਰੂਲਿੰਗ ਪਾਰਟੀ ਦੇ ਹੈ ਵੈਸੇ ਤਾਂ ਸਾਡੇ, ਅਸੀਂ ਡਿਪਟੀ ਕਮਿਸ਼ਨਰ ਨੂੰ ਬੇਨਤੀ ਕਰਤੀ ਤੇ ਗੋਪਾਲ ਜੀ ਨੂੰ ਵੀ ਬੇਨਤੀ ਕਰਾਂਗੇ ਤੁਸੀਂ ਆਪਦੀ ਸਰਕਾਰ ਨੂੰ ਕਹੋ ਤੁਹਾਡਾ ਵੱਡਾ ਪਿੰਡ ਹੈ ਤੁਸੀਂ ਵੋਟਾਂ ਵੀ ਲੈਣੀਆਂ, ਮਹੀਨੇ ਤਾਂ ਛੇ ਰਹਿ ਗਏ ਸਾਰੇ, ਤੇ ਜੇ ਛੇ ਛੇ ਮਹੀਨੇ ਪਹਿਲਾਂ ਲੋਕਾਂ ਦੀ ਹਾਲਤ ਹੈ ਤਾਂ ਤੁਹਾਡੀ ਸਰਕਾਰ ਨੂੰ ਕਿੰਨਾ ਪ੍ਰਸਥਿਤੀਆਂ ਦਾ ਸਾਹਮਣਾ ਕਰਨਾ ਪੈਣਾ ਹੈ ਇਹ ਵੀ ਦੇਖ ਲਓ। ਪਰ ਉਹਨਾਂ ਦੀ ਮੰਗ ਜਿਹੜੀ ਹੈਗੀ ਬੜੀ ਉਹ
1: ਵਾਜਬ ਹੈ। ਇਹ ਨਾ ਆਪਣਾ ਢਿੱਲੋਂ ਸਾਹਿਬ ਸ਼ਰਮਾ ਜੀ, ਇਹ ਮੁਸ਼ਕਿਲ ਦੱਸੋ ਹੱਲ ਦੱਸਾਂਗੇ, ਜਿਹੜਾ ਸਾਡਾ ਆਕਾਸ਼ਵਾਣੀ ਐਫ ਐਮ ਬਠਿੰਡਾ ਦਾ ਪਲੇਟਫਾਰਮ ਹੈ, ਮਾਧਿਅਮ ਹੈ, ਇਹਦੇ ਵਿੱਚ ਅਸੀਂ ਸਾਰੀਆਂ ਜਿਹੜੀਆਂ ਜਨ ਸਮੱਸਿਆਵਾਂ ਲੋਕਾਂ ਦੀਆਂ ਐਡਮਿਨਿਸਟ੍ਰੇਸ਼ਨ ਦੇ ਸਾਹਮਣੇ, ਪੋਲੀਟੀਸ਼ੀਅਨਸ ਦੇ ਸਾਹਮਣੇ, ਤੁਹਾਡੇ ਵਰਗੇ ਬੁੱਧੀਜੀਵੀ ਪੱਤਰਕਾਰਾਂ ਦੇ ਸਾਹਮਣੇ ਰੱਖਦੇ ਹਾਂ। ਤੇ ਇਸ ਪ੍ਰੋਗਰਾਮ ਦੇ ਵਿੱਚ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਵਿਹੜੇ ਸਤਿਕਾਰਿਤ ਐਮ ਐਲ ਏ ਸਾਹਿਬ ਵੀ ਆ ਕੇ ਜਾ ਚੁੱਕੇ ਨੇ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸਾਹਿਬ ਵੀ ਆ ਕੇ ਜਾ ਚੁੱਕੇ ਨੇ, ਮੇਅਰ ਸਾਹਿਬ ਵੀ ਆ ਕੇ ਜਾ ਚੁੱਕੇ ਨੇ। ਇਹ ਹਰੇਕ ਵਾਰੀ ਜਿਹੜਾ ਵੀ ਕੋਈ ਮੌਜੂਦ ਹਸਤੀ ਮੇਰੇ ਕੋਲ ਆਉਂਦੀ ਹੈ, ਇਹ ਸਮੱਸਿਆ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਆਲੇ ਦੁਆਲੇ ਇਨਕਰੋਚਮੈਂਟ ਹੈ
0: ਜੀ।
1: ਮੈਂ ਨੀ ਕਹਿੰਦਾ ਕਿ ਪ੍ਰਵਾਸੀ ਮਜ਼ਦੂਰ ਜਿਹੜੇ ਹੈਗੇ ਕਿ ਜਿਹੜਾ ਹੈਗਾ ਉਹਨਾਂ ਨੂੰ ਠਿੱਠ ਕੀਤਾ ਜਾਵੇ, ਹੈਰਾਨ ਕੀਤਾ ਜਾਵੇ। ਮੀਰ ਦਾ ਖੋਖਾ ਆ ਤੁਸੀਂ ਹੁਣ ਐਂਟਰ ਕਰੋਗੇ ਪੁਲ ਦੇ ਹੇਠਾਂ, ਠੀਕ ਹੈ,
0: ਬਿਲਕੁਲ।
1: ਪ੍ਰਵਾਸੀਆਂ ਦੇ 15-15 ਸਾਲ ਤੋਂ ਕਬਜ਼ਾ, ਇਨਕਰੋਚਮੈਂਟ ਕੀਤੀ ਹੋਈ ਹੈ, ਪੁਲ ਦੇ ਆਲੇ ਦੁਆਲੇ ਸਾਰਾ ਨਸ਼ਈਆਂ ਦਾ ਅੱਡਾ ਬਣ ਚੁੱਕਿਆ, ਤੇ ਸੈਂਟਰ ਗਵਰਨਮੈਂਟ ਦਾ ਅਦਾਰਾ ਹੋਵੇ ਸਿਕਿਉਰਿਟੀ ਪੁਆਇੰਟ ਆਫ ਵਿਊ ਨਾਲ। ਮੈਂ ਹੁਣ ਬਤੌਰ ਸਟੇਸ਼ਨ ਡਾਇਰੈਕਟਰ ਆਪਣੀ ਆਵਾਜ਼ ਐਡਮਿਨਿਸਟ੍ਰੇਸ਼ਨ ਤੱਕ ਮੇਲਾਂ ਵੀ ਪਾ ਚੁੱਕਿਆ, ਠੀਕ ਹੈ, ਆਪਣੇ ਫੇਸਬੁੱਕ ਅਕਾਊਂਟ ਤੇ, ਕਿ ਇਹ ਜਿਹੜੀ ਹੈਗੀ ਸਮੱਸਿਆ ਮੇਰੇ ਅਦਾਰੇ ਦੀ ਨਹੀਂ ਹੈ, ਮੇਰੇ ਕੋਲ ਮੇਰੀਆਂ ਧੀਆਂ ਭੈਣਾਂ ਰਾਤ ਨੂੰ 11 ਵਜੇ ਡਿਊਟੀ ਖਤਮ ਕਰਕੇ ਜਾਂਦੀ ਹੈ, ਉਹਨਾਂ ਦਾ ਕੌਣ ਵਾਲੀ ਵਾਰਸ ਹੈ? ਕੋਈ ਲਾਈਟਿੰਗ ਦਾ ਪ੍ਰਬੰਧ ਨਹੀਂ ਸ਼ਰਮਾ ਜੀ, ਢਿੱਲੋਂ ਸਾਹਿਬ, ਪਰ ਆਵਾਜ਼, ਆਪਾਂ ਕਹਿੰਦੇ ਹਾਂ ਕਿ ਆਵਾਜ਼ ਲੋਕਤੰਤਰ ਦੀ, ਮੀਡੀਆ ਦੀ ਬੜੀ ਸਟਰੋਂਗ ਹੁੰਦੀ ਹੈ, ਪਰ ਪਤਾ ਨਹੀਂ ਕਿਉਂ ਕੰਨਾਂ 'ਚ ਰੂੰ ਪਾਈ ਬੈਠੇ ਆ ਸਾਰੇ।
0: ਤੁਹਾਡਾ ਅਦਾਰਾ ਜਿਹੜਾ ਕੇਂਦਰ ਨਾਲ ਸੰਬੰਧਿਤ ਹੈ
1: ਜੀ,
0: ਆਮ ਤੌਰ ਦੇ ਉੱਤੇ ਜਿਹੜੇ ਇਸ ਕਿਸਮ ਦੇ ਅਦਾਰੇ, ਇਹਨਾਂ ਨੂੰ ਸਮਝਿਆ ਜਾਂਦਾ ਵੀ ਇਹ ਕੰਨਾਂ ਅੱਖ ਤੇ ਨੱਕ ਹੈ, ਸਰਕਾਰ ਦਾ ਸਾਰੀ ਇਨਫੋਰਮੇਸ਼ਨ ਤੁਹਾਡੇ ਜ਼ਰੀਏ ਜਾਂਦੀ।
1: ਬਿਲਕੁਲ ਜੀ,
0: ਤੁਹਾਡੇ ਨਾਲ ਇੱਕ ਹੋਰ ਆਫਿਸ, ਬਹੁਤ ਜਿਹੜਾ ਨਾਜ਼ੁਕ ਆਫਿਸ ਹੈ, ਇੰਟੈਲੀਜੈਂਸ ਬਿਊਰੋ ਦਾ, ਇੰਟੈਲੀਜੈਂਸ ਬਿਊਰੋ ਜੀ ਨੇ ਸਾਰਾ ਕੁਝ ਭਾਰਤ ਸਰਕਾਰ ਦੇ ਕੋਲ ਭੇਜਣਾ ਹੈ। ਜੇ ਤੁਹਾਡਾ ਦੋ ਅਦਾਰਿਆਂ ਦਾ ਹਾਲ ਇਹ ਹੈ ਤਾਂ ਅੰਦਾਜ਼ੇ ਬਿਆਨ ਤਾਂ ਫਿਰ ਕੁਛ ਰਿਹਾ ਨਹੀਂ ਹੋ।
2: ਸਾਡੇ ਇੱਕ ਅਨਾਊਂਸਰ ਇੱਥੋਂ ਡਿਊਟੀ ਕਰਕੇ ਗੇਟ ਤੋਂ ਬਾਹਰ ਨਿਕਲੇ ਸੀ ਤੇ ਉਹਨਾਂ ਦੀ ਗੋਲਡ ਦੀ ਚੇਨ ਲਾ ਕੇ ਤੇ ਖੁੱਚ ਕੇ ਕੋਈ ਭੱਜ ਗਿਆ ਸੀ, ਤੇ ਇਹ ਹਾਲ ਸਾਡੇ ਇੱਥੋਂ ਦਾ
0: ਅੰਦਾਜ਼ਾ ਹੀ ਲੈ ਲਓ।
1: ਠੀਕ ਹੈ, ਹੁਣ ਜਿਹੜਾ ਹੈਗਾ, ਮੈਂ ਤਾਂ ਆਵਾਜ਼, ਮੇਰੇ ਕੋਲੇ ਮਾਈਕਰੋਫੋਨ ਹੈ, ਠੀਕ ਹੈ, ਮੈਂ ਆਵਾਜ਼ ਐਡਮਿਨਿਸਟ੍ਰੇਸ਼ਨ ਤੱਕ, ਪੋਲੀਟੀਸ਼ੀਅਨਸ ਤੱਕ, ਤੁਹਾਡੇ ਆਪਣਾ ਸਾਥੀ, ਤੁਸੀਂ ਸਹਿਯੋਗ ਕਰਦੇ ਹੋ ਸਾਰੇ, ਇਹਨਾਂ ਦੇ ਮਾਧਿਅਮ ਰਾਹੀਂ ਪਹੁੰਚਾ ਸਕਦਾ ਹੈ ਨਾ, ਤੇ ਊਂ ਤਾਂ ਮੇਰਾ ਕੋਈ ਜਿਹੜਾ ਹੈਗਾ ਵੱਟ ਦਾ ਰੌਲਾ ਨਹੀਂ, ਨਾ ਐਡਮਿਨਿਸਟ੍ਰੇਸ਼ਨ ਨਾਲ, ਨਾ ਪੁਲਿਸ ਐਡਮਿਨਿਸਟ੍ਰੇਸ਼ਨ। ਮੈਨੂੰ ਤਾਂ ਹੈ ਕਿ ਮੇਰੀਆਂ ਧੀਆਂ ਭੈਣਾਂ, ਬੱਚੇ ਸੁਰੱਖਿਅਤ ਰਹਿਣ, ਔਰ ਹਾਈਲੀ ਪੌਸ਼ ਏਰੀਆ, ਮਾਡਲ ਟਾਊਨ ਏਰੀਆ, ਤੇ ਬੁਰਾ ਹਾਲ ਹੈ ਜੀ, ਬੁਰਾ ਹਾਲ ਹੈ। ਤੇ ਚਲੋ
2: ਇੱਕ ਫੋਨ ਕਾਲ ਅਟੈਂਡ ਕਰ ਲਈਏ ਜੀ।
1: ਹੈਲੋ,
3: ਹੈਲੋ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਬਾਈ ਜੀ, ਸਤਿ ਸ੍ਰੀ ਅਕਾਲ।
3: ਅਸੀਂ ਗੈਰੀ ਪੁੱਤਰ ਤੋਂ ਬੋਲ ਰਹੇ, ਜ਼ਿਲ੍ਹਾ ਬਠਿੰਡਾ ਤੋਂ ਜੀ।
1: ਕੀ ਸ਼ੁਭ ਨਾਮ ਕੀ ਹੈ ਵੀਰ ਜੀ?
3: ਜਰਨੈਲ ਸਿੰਘ ਜੀ।
1: ਹਾਂਜੀ ਜਰਨੈਲ ਬਾਈ ਜੀ, ਆਪਣਾ ਸਵਾਲ ਰੱਖੋ।
3: ਸਵਾਲ ਤਾਂ ਇਹ ਹੈ ਜੀ, ਆਪਾਂ ਅੱਜ ਤੋਂ 5 ਸਾਲ ਹੋ ਗਏ ਜੀ, ਮੈਂ ਹੈਗਾ ਹੈਂਡੀਕੈਪ 100% ਦਿੰਦਾ ਨੀ ਜੀ ਮੈਨੂੰ। 31 ਸਾਲ ਦੀ ਉਮਰ ਹੈ ਮੇਰੀ, ਦਾਦੀ ਦੀ 105 ਸਾਲ ਦੀ ਉਮਰ ਜੀ। ਉਹਨਾਂ ਨੂੰ 5 ਸਾਲ ਹੋ ਗਏ ਜੀ, ਡਿਪੂ ਹੋਲਡਰ ਰਾਸ਼ਨ ਨੀ ਦੇ ਰਿਹਾ ਜੀ।
1: ਤੁਸੀਂ ਆਪਣੇ ਸਵਾਲ ਦਾ ਜਵਾਬ ਸੁਣੋ, ਕੀ ਕਰ ਸਕਦੇ, ਕੀ ਕਰ ਸਕਦੇ।
3: ਹੈਲੋ,
1: ਹਾਂਜੀ ਹਾਂਜੀ ਬਾਈ ਜੀ, ਕੰਟੀਨਿਊ ਕਰੋ। ਹਾਂਜੀ
3: ਅਸੀਂ ਉਹਦੇ ਕੋਲ ਜਾਣੇ ਆ, ਉਹ ਕਹਿੰਦਾ ਫਿੰਗਰ ਪ੍ਰਿੰਟ ਨੀ ਆ ਰਿਹਾ ਜੀ, ਤੇ ਜਦੋਂ ਅਸੀਂ ਫਿੰਗਰ ਪ੍ਰਿੰਟ ਤੋਂ ਕਹਿੰਦੇ ਨੰਬਰ ਅਟੈਚ ਕਰਾ ਕੇ, ਉਹ ਨੰਬਰ ਅਟੈਚ ਕਰਾ ਕੇ ਲਿਆਂਦਾ ਜੀ, ਹੁਣ ਕਹਿੰਦੇ ਕੋਈ ਹੱਲ ਹੈ ਨੀਗਾ ਜੀ, ਜੇ ਅਸੀਂ ਮੈਂਬਰ ਸਰਪੰਚ ਕੋਲ ਜਾਣਾ ਸਾਡੀ ਕੋਈ ਨੀ ਬਾਂਹ ਫੜਦੇ, ਜਮਾਂ ਗਰੀਬ ਬੰਦੇ ਮੈਂ ਤਾਂ ਕਿ ਰਾਸ਼ਨ ਲੈ ਕੇ ਆਉਣਾ ਕੋਈ ਪਿੰਡ ਚੋਂ ਮੁੰਡਾ ਲੈ ਜਾਂਦਾ।

0: जहां आपको मिलेगा फ्लैट 21% से 100% तक का डिस्काउंट. विजिट द नियरेस्ट स्लीपवेल स्टोर टुडे.
1: महंगाई महंगाई, इस महंगाई में सुकून से कौन सो पाएगा?
0: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट. विजिट द नियरेस्ट स्लीप वेल स्टोर टुडे.
2: तो फोन कर रहे, कोई कितों कर रहे
3: हैं? हेलो, हाँ जी ममता जी.
4: जी प्रोग्राम मुश्किल दसो हाल दसांगे, ते साडे नाल मेहमान जेडे ने ओ बहुत वधिया. सर अज जेड़ा मुद्दा चल रहा बलजी सर की मतलब प्रिंट मीडिया सोशल मीडिया ते जेड़ा जमाना अज जेड़ा पत्रकारिता दी जेड़ी जंग चल रही है उस ते गल कर रहे हैं. परविंदर सर मेरा सवाल एक है कि जे तुसी बहुत देर तो हुण तुसी देख रहे हो समाज विच रहे हो बठिंडा च, तुहानूं की लगदा कि केड़े केड़े मुद्दे ने जेड़े चक्कण योग ने या जिन्हां दा हल नहीं हो रहा?
2: सब नूं पहला मुद्दा तां मैं तुहानूं ममता जी दसूंगा भी सब नूं वड्डा मुद्दा जिहड़ा उह नशे दा जी. अज दी घड़ी जे आपां देखिए बठिंडे दे विच नशे दी बहुत ज्यादा भरमार है. थां थां दे उत्ते तुसी इंजैक्शन लगदे, तुसी आम ही खबरां भी सुणदे हो, तुहानूं लोक फोन भी करदे होणगे. बहुत ज्यादा नशा, मतलब हर इक गेट लंघदे आ तां कोई ना कोई नशेड़ी, डर लगदा वी कोई ਧੀ ਭੈਣ ਜਾਂਦੀ ਹੈ ਤਾਂ ਕੋਈ ਪਰਸ ਖੋ ਕੇ ਭੱਜ ਗਿਆ ਜੀ. ਸਨੈਚਿੰਗ ਬਹੁਤ ਜ਼ਿਆਦਾ ਹੈ. ਪਰਸੋਂ ਦੋ ਦਿਨਾਂ ਦੇ ਵਿੱਚ 10 ਵਾਰਦਾਤਾਂ ਹੋਈਆਂ, ਵੱਡੀਆਂ ਵਾਰਦਾਤਾਂ ਜਿਹੜੀਆਂ ਬਠਿੰਡਾ ਸ਼ਹਿਰ ਦੇ ਵਿੱਚ. ਤਾਂ ਸਭ ਨੂੰ ਵੱਡਾ ਜਿਹੜਾ ਪੰਜਾਬ ਦੇ ਵਿੱਚ ਹੀ ਕਹੂੰਗਾ, ਬਠਿੰਡਾ ਛੱਡੋ, ਪੰਜਾਬ ਦੇ ਵਿੱਚ ਹੀ ਨਸ਼ੇ ਦਾ ਮੁੱਦਾ ਪਹਿਲਾਂ ਹੈ ਜੀ. ਫਿਰ ਉਦੋਂ ਬਾਅਦ ਜਿਹੜੀਆਂ ਆਪਾਂ ਵੇਖਦੇ ਹਾਂ ਜੀ ਵੀ ਵਾਰਦਾਤਾਂ ਬਹੁਤ ਜ਼ਿਆਦਾ ਹੋਈ ਜਾਂਦੀਆਂ, ਬਹੁਤ ਵਾਰਦਾਤਾਂ ਹੋ ਰਹੀਆਂ ਵੀ ਅੱਜ ਫਲਾਨੇ ਥਾਂ ਤੇ ਕਤਲ ਹੋ ਗਿਆ ਜੀ. ਆਹ ਦੋ ਵਾਰਦਾਤਾਂ ਵੱਡੀਆਂ, ਇੱਕ ਆਪਾਂ ਦੇਖ ਲਈ ਵੀ ਸੰਗਰੂਰ ਦੇ ਵਿੱਚ ਹੋ ਗਈ ਜੀ, ਇੱਕ ਦਿੜਵੇ ਦੇ ਵਿੱਚ ਹੋ ਗਈ. ਮਤਲਬ ਇਹ ਮੁੱਦੇ ਤਾਂ ਬਹੁਤ ਜ਼ਿਆਦਾ. ਤੇ ਸਭ ਨੂੰ ਵੱਡਾ ਮੁੱਦਾ ਵੇਖੀਏ ਤਾਂ ਮੈਨੂੰ ਨਸ਼ੇ ਦਾ ਜਾਪਦਾ ਵੀ ਨਸ਼ਾ ਬਹੁਤ ਜ਼ਿਆਦਾ ਹੋ ਗਿਆ, ਇਹਨੂੰ ਕਿਵੇਂ ਖਤਮ ਕਰਨਾ ਆਪਾਂ ਸਾਰੇ ਰਲ ਕੇ ਹੰਬਲਾ ਮਾਰੀਏ. ਤੇ ਆਪਣਾ ਵੀ ਬਹੁਤ ਯੋਗਦਾਨ ਹੈ. ਆਪਾਂ ਜੇ ਪ੍ਰਸ਼ਾਸਨ ਨੂੰ ਕਹਾਂਗੇ, ਪ੍ਰਸ਼ਾਸਨ ਹੁਣ ਇਹ ਗੱਲ ਤੋਂ ਹੱਥ ਝਾੜ ਦਿੰਦਾ ਵੀ ਜੀ ਤੁਸੀਂ ਸਾਡਾ ਸਹਿਯੋਗ ਕਰੋ. ਉਹ ਕਿੱਥੋਂ ਆ ਰਿਹਾ, ਕਿਵੇਂ ਆ ਰਿਹਾ, ਪਰ ਇਹ ਸੋਚਣ ਵਾਲਾ ਵਿਸ਼ਾ ਬਹੁਤ ਮਤਲਬ ਗੰਭੀਰ ਵਿਸ਼ਾ ਨਸ਼ੇ ਦਾ ਜੀ.
4: ਜੀ ਇਸ ਤੋਂ ਵੱਡਾ ਬਲਜੀਤ ਸਰ ਇੱਕ ਸਵਾਲ ਇਹ ਹੈ ਕਿ ਕੈਮਰੇ ਦੇ ਵਿੱਚ ਬੰਦੇ ਦੀ ਸ਼ਕਲ ਆ ਗਈ, ਬੰਦਾ ਪਹਿਚਾਨਿਆ ਵੀ ਗਿਆ, ਬੰਦਾ ਪਕੜ ਕੇ ਸਵੇਰੇ ਪੁਲਿਸ ਸਟੇਸ਼ਨ ਚ ਦੇ ਵੀ ਦਿੱਤਾ ਲੋਕਾਂ ਨੇ, ਸ਼ਾਮ ਨੂੰ ਉਹ ਬੰਦਾ ਛੁੱਟ ਕੇ ਘਰ ਆ ਜਾਂਦਾ, ਉੱਥੇ ਪ੍ਰਸ਼ਾਸਨ ਮਜਬੂਰ ਹੈ ਜਾਂ ਫਿਰ ਪ੍ਰਸ਼ਾਸਨ ਨਾਲ ਰਲਿਆ ਹੋਇਆ? ਤੁਹਾਡੇ ਢਿੱਲੋਂ ਸਰ ਤੁਸੀਂ ਕੀ ਸੋਚਦੇ ਹੋ?
5: ਦੇਖੋ ਇਹ ਬੜੀ ਵੱਡੀ ਪ੍ਰੋਬਲਮ ਹੈ. ਮੈਂ ਆਪਣਾ ਇੱਕ ਜਾਤੀ ਤਜਰਬਾ, ਮੇਰਾ ਮੇਰੇ ਘਰ ਦੇ ਨਾਲ ਇੱਕ ਸੁੰਨਾ ਘਰ ਸੀ
4: ਜੀ.
5: ਉਹ ਸੁੰਨੇ ਘਰ ਦੇ ਵਿੱਚ ਨਲਕੇ ਦੀ ਹੱਥੀ ਲਾ ਲਈ, ਉਹਦਾ ਚਿਮਟਾ ਹੁੰਦਾ ਉਹ ਲਾ ਲਿਆ, ਉਹਨੂੰ ਪਾ ਲਿਆ ਬੋਰੀ ਦੇ ਵਿੱਚ, ਬੰਦਾ ਤੁਰਿਆ ਜਾ ਰਿਹਾ. ਮੇਰੇ ਬੇਟੇ ਦਾ ਦੋਸਤ ਸਾਹਮਣੇ ਆ ਗਿਆ, ਉਹ ਕਹਿੰਦਾ ਕੀ ਹੋ ਗਿਆ ਕੀ ਹੋ ਗਿਆ
4: ਜੀ,
5: ਇਹ ਤਾਂ ਤੁਹਾਡਾ ਲਈ ਜਾਂਦਾ. ਉਹਨੇ ਮੈਨੂੰ ਦੱਸਿਆ ਕਿ ਅਸੀਂ ਉਹ ਬੰਦਾ ਫੜ ਲਿਆ, ਫੜ ਕੇ ਅਸੀਂ ਬੰਦੇ ਨੂੰ ਥਾਣੇ ਲੈ ਕੇ ਆ ਗਏ
4: ਜੀ.
5: ਥਾਣੇ ਪੁਲਿਸ ਵਾਲੇ ਜਾਣਦੇ ਸੀ, ਤੇ ਉਹਨਾਂ ਨੂੰ ਮੈਂ ਕਿਹਾ ਜੀ ਆ ਦੇਖੋ ਉਹਨਾਂ ਨੇ ਫੜ ਲਿਆ. ਅੱਧੇ ਪੌਣੇ ਘੰਟੇ ਬਾਅਦ ਥਾਣੇ ਦਾ ਮੁਨਸ਼ੀ ਬਾਹਰ ਆਇਆ, ਮੈਂ ਬੈਠਾ ਸੀ ਉੱਥੇ ਮਿੱਤਰਾਂ ਕੋਲ, ਮੈਨੂੰ ਕਹਿੰਦਾ ਜੀ ਗੱਲ ਇਹ ਹੈ ਵੀ ਤੁਹਾਡੀ ਵੀ ਇੱਜ਼ਤ ਰਹਿ ਜੂ ਤੇ ਮੇਰੀ ਵੀ ਇੱਜ਼ਤ ਰਹਿ ਜੂਗੀ, ਤੁਸੀਂ ਕਿਰਪਾ ਕਰਕੇ ਆਪ ਹੀ ਮੈਨੂੰ ਕਹਿੰਦੇ ਵੀ ਛੱਡ ਦੇ ਇਹਨੂੰ, ਮੈਂ 4-5 ਡਾਂਗਾ ਮਾਰ ਦੂੰਗਾ ਤੇ ਛਡਵਾ ਲਓ. ਪੁਲਿਸ ਦੀ ਆਪਾਂ ਕਈ ਵਾਰੀ ਪੁਲਿਸ ਨੂੰ ਉਲਾਂਭਾ ਦਿੰਦੇ, ਪੁਲਿਸ ਦੀ ਹਾਲਤ ਕੀ ਹੈ
4: ਜੀ.
5: ਮੈਂ ਕਿਹਾ ਕਿਉਂ? ਕਹਿੰਦਾ ਜੀ ਰਾਤ ਤਾਂ ਅਸੀਂ ਛੱਡਿਆ ਇਹਨੂੰ, ਇਹ ਬੰਦੇ ਨੂੰ ਤਿਆਰ ਕਰਨ ਵਾਸਤੇ ਜੇ ਅਦਾਲਤ ਚ ਲੈ ਕੇ ਜਾਵਾਂਗੇ ਤੇ ਇੰਜੈਕਸ਼ਨ ਵਗੈਰਾ ਲਾ ਕੇ ਨਸ਼ਾ ਦੇ ਕੇ ਸਾਡਾ 1,000-1,500 ਰੁਪਇਆ ਲੱਗੂਗਾ. ਮੈਂ ਮੁਨਸ਼ੀ ਆ, ਮੇਰੇ ਕੋਲ ਤਾਂ 10 ਆਉਂਦੇ ਆ ਰੋਜ਼ ਇਹੋ ਜਿਹੇ, ਮੇਰੀ ਤਾਂ ਫਿਰ ਸਾਰੀ ਤਨਖਾਹ ਇਸੇ ਕੰਮ ਚ ਜਾਊਗੀ
3: ਜੀ.
5: ਮੈਂ ਕਿਹਾ ਯਾਰ ਇਹ ਤਾਂ ਬੜੀ, ਮੈਂ ਉਹਨੂੰ ਕਿਹਾ ਮੈਂ ਛੱਡ ਜਾ ਰਹੇ, ਉਹਨੇ 4-5 ਡਾਂਗਾ ਮਾਰੀਆਂ ਉਹਦੇ. ਮੈਨੂੰ ਕਹਿੰਦਾ ਜੀ ਤੁਹਾਡਾ ਧੰਨਵਾਦ. ਮੈਂ ਕਿਹਾ ਯਾਰ ਤੂੰ ਇੰਨੀ ਗੱਲ ਕਰ ਲੈ ਵੀ ਮੇਰੇ ਮਹੱਲੇ ਚ ਨਾ ਬੜੀ
4: ਜੀ.
5: ਉਹ ਕਹਿੰਦਾ ਮੇਰਾ ਤੁਹਾਡੇ ਨਾਲ ਵਾਅਦਾ ਬੜਿਆ ਵੀ ਨਹੀਂ ਮੁੜਕੇ. ਮਤਲਬ ਤੁਸੀਂ ਪੁਲਿਸ ਦੀ ਹਾਲਤ ਦੇਖ ਲਓ. ਅਸਲ ਦੇ ਵਿੱਚ ਜਿਹੜੀ ਸਾਡੀ ਪ੍ਰੋਬਲਮ ਹੈ ਨਾ, ਸਾਡੇ ਸਿਆਸਤਦਾਨਾਂ ਦੀ ਪ੍ਰੋਬਲਮ ਹੈ
4: ਜੀ.
5: ਨਸ਼ੇ ਦਾ ਕਾਰਨ ਕੀ? ਕਿਹੜਾ ਨਸ਼ਾ? ਚਿੱਟਾ ਚਿੱਟਾ ਸਾਰੇ ਪਾਸੇ ਹੋਈ ਪਏ. ਜਿਸ ਚਿੱਟੇ ਦਾ ਜ਼ਿਕਰ ਹੁੰਦਾ ਉਹ ਚਿੱਟਾ ਤਾਂ ਪੰਜਾਬ ਦੇ 99.9% ਲੋਕ ਪੀ ਨਹੀਂ ਸਕਦੇ, ਉਹ ਆ ਹੈਰੋਇਨ. ਹੈਰੋਇਨ ਬੜੀ ਮਹਿੰਗੀ ਹੈ. ਇਹ ਹੈਰੋਇਨ ਦੇ ਨਾਂ ਥੱਲੇ ਜਿਹੜਾ ਕੈਮੀਕਲ
4: ਨਸ਼ਾ,
5: ਕੈਮੀਕਲ ਨਸ਼ਾ ਹੈ, ਉਧਰ ਕਿਸੇ ਦਾ ਧਿਆਨ ਨਹੀਂ ਜਾਂਦਾ
4: ਜੀ.
5: ਇਹ ਹੁਣ ਲਾਓ ਜੀ ਡੀ ਐਡਿਕਸ਼ਨ ਸੈਂਟਰ ਦੇ ਵਿੱਚ ਲੈ ਜਾਂਦੇ ਆ, ਕਿਤੇ ਬੱਚਿਆਂ ਨੂੰ ਦੇ ਮਾਪੇ ਪੈਸੇ ਦਿੰਦੇ ਆ, ਕਿਤੇ ਸਰਕਾਰ ਵਾਲੇ ਉਹ ਜੀਭ ਥੱਲੇ ਰੱਖਣ ਵਾਲੀਆਂ ਗੋਲੀਆਂ ਜੀਆਂ ਦੇਈ ਜਾਂਦੇ. ਵੱਡੀ ਗੱਲ ਇੱਕ ਇਹ ਹੈ ਕਿ ਇਹਦਾ ਹੱਲ ਕੀ ਹੋਵੇ
4: ਜੀ?
5: ਹੱਲ ਸਿਆਸਤਦਾਨਾਂ ਨੂੰ, ਆਫੀਸ਼ਲਸ ਨੂੰ, ਜਿਹੜੇ ਪ੍ਰਮੁੱਖ ਲੋਕ ਆ ਉਹਨਾਂ ਨੂੰ ਸੋਚਣ ਦੀ ਲੋੜ ਹੈ. ਇਹਦੇ 'ਚ ਹੈ ਚਾਈਨਾ ਦਾ ਤਜਰਬਾ ਸਾਡੇ ਕੋਲ. ਚਾਈਨਾ ਦੇ ਵਿੱਚ ਉੱਥੇ ਦਾ ਰੈਗੂਲੇਸ਼ਨ ਆਉਣ ਤੋਂ ਪਹਿਲਾਂ ਲਗਭਗ 90% ਲੋਕ ਉੱਥੋਂ ਦੇ ਨਸ਼ੇੜੀ ਸੀ, ਅਫੀਮ 'ਚ ਸੀ. ਉਹਨਾਂ ਨੇ ਕੰਪੇਨ ਚਲਾਈ ਸਾਰੇ ਕੰਟਰੀ 'ਚ ਇੱਕੋ ਟਾਈਮ ਦੇ ਤੇ. ਇਹ ਇੱਕ ਕੌਮੀ ਮੁੱਦਾ ਬਣਾ ਕੇ ਸਾਰੀ ਨੇਸ਼ਨ ਨੂੰ ਇਹਦੇ ਵਿੱਚ ਇਨਵੋਲਵ ਕਰਕੇ ਸਰਕਾਰ ਹਰ ਚੀਜ਼ ਆ ਜਿਹੜਾ ਟ੍ਰੀਟਮੈਂਟ ਕੀਤਾ ਜਾਵੇ, ਜਿਹੜੇ ਲੋਕ ਨਸ਼ੇੜੀ ਹੈ ਜਿਹੜੇ ਆ

0: पेशेंट मन के, पेशेंट मन के उनका इलाज करवाया जाए फिर चीज रुक सकती है। खास करके जिहड़े हैगे तुहाड़ा ड्रग डिपार्टमेंट आपां पुलिस वाले नूं कह देने, लेकिन सब तो ज्यादा हेल्थ महकमे दे विच जिहड़े ड्रग इंस्पैक्टर ना प्रॉब्लम सब तो वड्डी वो है
1: जी,
0: वो
1: जी।
0: अपनी जिम्मेवारी निभाते नहीं, पुलिस वाले तो आके फड़ लेंगे जी, वो फड़ के चार छित्र मार देंगे उन्होंने, जे केस बनाना तो केस उन्होंने बनाना, ड्रग इंस्पैक्टर की मर्जी तो बगैर नशे वाली चीजा नहीं मिल सकदियां। जिहड़े हैगे तुहाडे फूड इंस्पैक्टर तो बगैर तुहानू अडल्टेड जिहड़ा हैगा दुध वगैरह जिहड़ा वो
1: जी
0: वो तो रोकया नहीं जा सकता, जो उन्होंने नाल मिली भुगतेगी तां इह सारा कुछ हुंदा है। बेईमानी सोसाइटी दे विच भी हैगी है, कई बार सानू ना समाज का एको अंग दिखता
1: जी,
0: एको डिपार्टमेंट दिखता जी, आ डिपार्टमेंट काम नहीं करता, ये प्रॉब्लम है मैडम बहुत बड़ी
1: जी। तुसी गल कीती प्रॉब्लम दी कि चलो ये डिपार्टमेंट सारिया दी मिली भगती, पर सवाल मेरे दिमाग दे विच एक होर है, पर 0164-242-3131 होया जी डायल। हैलो
2: हैलो सत श्री अकाल भाणे जी।
3: सत श्री अकाल बाई जी, सत श्री अकाल, की शुभ नाम है, केड़ा पिंड है बाई जी दा?
2: ਬਾਈ ਜੀ ਦਾ ਪਿੰਡ ਜੀ ਸੱਠੀ ਭਾਈ ਕੀ ਆ ਜੀ, ਮੋਗਾ ਜ਼ਿਲ੍ਹਾ ਜੀ, ਸੁਰਜੀਤ ਸਿੰਘ ਬੋਲਦਾ ਜੀ ਮੈਂ।
3: ਹਾਂਜੀ ਸੁਰਜੀਤ ਸਿੰਘ ਜੀ, ਕੀ ਸਮੱਸਿਆ ਤੁਹਾਡੀ?
2: ਸਮੱਸਿਆ ਜੀ ਆ ਜੀ, ਮੇਰੀ ਜੀ ਲਾਭਪਾਤ ਦੀ ਕਾਪੀ ਬਣੀ ਹੋਈ ਆ ਤੇ ਮੈਨੂੰ ਉਹਦੇ ਤੇ ਕੋਈ ਸਹੂਲਤ ਨੀ ਮਿਲੀ, ਮੈਂ 3-4 ਵਾਰੀ ਫਾਰਮ ਭਰ ਚੁੱਕਿਆ ਮੋਗੇ ਇੰਸਪੈਕਟਰ ਕੋਲੇ ਵੀ ਗਿਆ ਸੀ ਤੇ ਕਿਸੇ ਨੇ ਸੁਣੀ ਨੀ ਮੇਰੀ ਸੁਣਵਾਈ, ਮੈਨੂੰ ਕਹਿੰਦੇ ਵੀ ਇੱਕ ਤਰੀਕ ਲੰਘੀ ਐ ਐ ਕਰਕੇ ਤੇ ਮੋੜ ਤੇ ਹੁਣ ਮੇਰੇ ਪੈਸੇ ਮਨਜ਼ੂਰ ਹੋਏ ਪਏ ਤੇ ਮੇਰੇ ਖਾਤੇ ਚ ਪਾਉਂਦੇ ਨੀ ਉਹ
3: ਜੀ ਜੀ ਜੀ
2: ਹਾਂਜੀ
3: ਠੀਕ ਹੈ ਬਾਈ ਜੀ, ਤੁਸੀਂ ਆਪਣੇ ਸਵਾਲ ਦਾ ਜਵਾਬ ਢਿੱਲੋਂ ਸਾਹਿਬ ਤੇ ਪਰਵਿੰਦਰਜੀਤ ਸਿੰਘ ਜੀ ਦਿੰਦੇ ਆ। ਹਾਂਜੀ
2: ਇੱਕ ਜੀ ਮੈਂ ਇੱਕ ਗੱਲ ਹੋਰ ਸੁਣਿਆ ਜੀ, ਮੈਂ ਰੇਹੜੀ ਮੰਗੀ ਸੀ, ਮੇਰੇ ਆ ਪੱਟ ਟੁੱਟੇ ਵੇ, ਪੱਟ ਟੁੱਟੇ ਮੰਜੇ ਤੇ ਬੈਠਾ, ਐਕਸੀਡੈਂਟ ਹੋਇਆ, ਕੰਮ ਤੋਂ ਆਉਂਦੇ ਪੱਕੀ ਸੜੀ ਦਾ ਕੰਮ ਕਰਦੇ ਸੀ ਮਿਸਤਰੀ ਮਜ਼ਦੂਰ ਦੇ ਨਾਲ ਸੀਗਾ, ਤੇ ਇਹ ਕੰਮ ਕਰਦੇ ਸੀ ਮਜ਼ਦੂਰ ਸੀ ਮੈਂ, ਤੇ ਕਿਸੇ ਨੇ ਮੇਰੀ ਹਾਲ ਨੀ ਸੁਣੀ, ਮੈਂ ਸਕੂਟਰੀ ਦਾ ਕਿਹਾ ਸੀ ਮੈਨੂੰ ਸਕੂਟਰੀ ਮਿਲ ਜੇ, ਇਹ ਵੀ ਫਾਰਮ ਭਰੇ ਕਿਸੇ ਨੇ ਸੁਣੀ ਨੀ ਗੱਲ, ਬਸ ਕਹਿੰਦੇ ਤੇਰੇ ਗਏ ਫਾਰਮ ਦਿੱਤੇ ਵੇ ਦਿੱਤੇ ਵੇ, ਕੋਈ ਨੀ ਮੇਰੀ ਸੁਣਦਾ ਜੀ, ਨਾ ਕੋਈ ਸਰਪੰਚ ਸੁਣਦਾ ਤੇ ਨਾ ਕੋਈ ਇੱਥੇ ਸਾਡਾ ਮੈਂਬਰ ਜਿਹੜੇ ਬਣੇ ਹੋਏ ਮੂਹਰੇ ਬਣਾਏ ਹੋਏ ਆ ਤੇ ਨਾ ਕੋਈ ਹੋਰ ਸੁਣਦਾ, ਜਿਹੜੇ ਪ੍ਰਧਾਨ ਬਣੇ ਹੋਏ ਉਹ ਵੀ ਨੀ ਸੁਣਦੇ ਮੇਰੀ, ਮੱਖਣ ਪ੍ਰਧਾਨ ਆ ਉਹ ਵੀ ਨੀ ਸੁਣਦਾ ਜੀ ਕੋਈ।
3: ਠੀਕ ਹੈ ਬਾਈ ਜੀ, ਅਸੀਂ ਤੁਹਾਡੀ ਆਵਾਜ਼ ਐਡਮਿਨਿਸਟ੍ਰੇਸ਼ਨ ਤੱਕ ਸਿਆਸਤਦਾਨਾਂ ਤੱਕ ਪਹੁੰਚਾਉਣ ਦਾ ਤੁਹਾਡੇ ਨਾਲ ਵਾਅਦਾ ਕਰਦੇ ਆ, ਤੁਸੀਂ ਆਪਣੇ ਸਵਾਲ ਦਾ ਜਵਾਬ ਢਿੱਲੋਂ ਸਾਹਿਬ ਤੁਹਾਡੇ ਜਵਾਬ ਦੇ ਰਹੇ ਆ, ਸੁਣੋ ਜੀ।
0: ਦੇਖੋ ਮੇਰੇ ਖਿਆਲ ਮੁਤਾਬਕ ਜਿਹੜੇ ਲਾਭਪਾਤਰੀ ਤੁਸੀਂ ਅੰਗਹੀਨਤਾ ਦੀ ਲਾਭਪਾਤਰ ਵਾਲੀ ਗੱਲ ਕਰਦੇ ਹੋ ਨਾ, ਜੇ ਉਹ ਹੈ ਤਾਂ ਉਹਦਾ ਡਿਪਾਰਟਮੈਂਟ ਦੇ ਵਿੱਚ ਮੇਰੇ ਖਿਆਲ ਮੁਤਾਬਕ ਕੇਸ ਤੇ ਤੁਹਾਡਾ ਪਾਸ ਹੋਇਆ ਤਾਂ ਪੈਸੇ ਤੁਹਾਨੂੰ ਇਕੱਠੇ ਮਿਲ ਜਾਣਗੇ, ਇਹ ਨਹੀਂ ਵੀ ਪੈਸੇ ਨਹੀਂ ਮਿਲਣਗੇ। ਜੇ ਕੇਸ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਹੈ ਤਾਂ ਤੁਸੀਂ ਇਹ ਦੇਖੋ ਕਿ ਉਹਦੇ 'ਚ ਕਾਰਨ ਕੀ ਹੈ, ਪ੍ਰੋਬਲਮ ਕੀ ਹੈ, ਕਿਉਂ ਨੀ ਹੁੰਦੇ, ਕਿਤੇ ਨਾ ਕਿਤੇ ਕੋਈ
2: ਉਹ ਜੀ। ਇਸ ਤਰ੍ਹਾਂ ਜਦੋਂ ਹੁਣ ਬਠਿੰਡੇ ਮੇਰੇ ਹੋਏ ਸੀਗੇ ਪੱਟਾਂ ਦੇ ਕੇਸ, ਬਠਿੰਡੇ ਦਾ ਸੀਗਾ, ਉਹ ਪ੍ਰਾਈਵੇਟ ਦੇ ਆ ਤੇ ਪਹਿਲਾਂ ਤਾਂ ਚਲਾ ਤੇ ਉਹ ਚੱਲ ਗਏ, ਫਿਰ ਚੱਲਣਗੇ ਤੇ ਹੁਣ ਕਹਿੰਦੇ ਫਿਰ ਸਰਕਾਰੀ ਦੇ ਕਰਾ ਕੇ ਲਿਆਓ, ਤੇ ਆਹ ਹੀ ਪ੍ਰੋਬਲਮ ਪੈਂਦੀ ਤੇ ਹੁਣ ਪੈਸੇ ਮੇਰੇ ਮਨਜ਼ੂਰ ਹੋਏ ਪਏ ਤੇ ਖਾਤੇ ਚ ਨੀ ਪਾ ਰਹੇ ਜੀ ਉਹ।
0: ਇਹਦਾ ਮਤਲਬ ਸਰਕਾਰ ਕੋਲ ਪੈਸੇ ਹੈ ਨੀ ਖਾਤੇ ਚ, ਤਾਂ ਹੀ ਨਾ ਪੈ ਰਹੇ, ਜੇ ਮਨਜ਼ੂਰ ਹੋਏ ਫਿਰ ਥੋੜਾ ਕੇਸ ਤਾਂ ਮਨਜ਼ੂਰ ਹੋਇਆ ਵਾ। ਅਸੀਂ ਵੀ ਬੇਨਤੀ ਕਰਦੇ ਆ ਸਰਕਾਰ ਨੂੰ,
2: ਬੇਨਤੀ ਆ ਜੀ ਮੇਰੀ,
4: ਬਿਲਕੁਲ ਚਿੰਤਾ ਮੁਕਤ ਹੋ ਜਾਓ ਤੁਸੀਂ,
3: ਨਿਸ਼ਚਿੰਤ ਹੋ ਜਾਓ ਬਾਈ ਜੀ, ਨਿਸ਼ਚਿੰਤ ਹੋ ਜਾਓ। ਤੇ ਮੇਨ ਹੁਣ ਆਪਣਾ ਜਿਹੜਾ ਅੱਜ ਕੱਲ ਜਿਹੜਾ ਮੇਨ ਮੁੱਦਾ ਆ ਰਿਹਾ ਕਿ ਜਰਨਲਿਸਟਾਂ ਦੇ ਖਿਲਾਫ FIR ਮੁਕੱਦਮੇ, ਠੀਕ ਹੈ, ਤੇ ਇਹ ਸਵਾਲ ਮੇਰਾ ਸਾਂਝਾ ਹੈ ਤੁਹਾਨੂੰ ਦੋਨਾਂ ਵੀਰਾਂ ਨੂੰ ਕਿ ਜਦੋਂ ਕਿਸੇ ਜਰਨਲਿਸਟ ਦੇ ਖਿਲਾਫ ਇਨਵੈਸਟੀਗੇਟਿਵ ਰਿਪੋਰਟਿੰਗ ਤੋਂ ਬਾਅਦ FIR ਦਰਜ ਹੋਵੇ ਤਾਂ ਇਸ ਨੂੰ ਲੈਜੀਟੀਮੇਟ ਲੀਗਲ ਐਕਸ਼ਨ ਜਾਂ ਪ੍ਰੈਸ਼ਰ ਟੈਕਟਿਕ ਵਿਚਕਾਰ ਆਪਾਂ ਕਿਵੇਂ ਇਹਨੂੰ ਡਿਫਰੈਂਸ਼ੀਏਟ ਕਰ ਸਕਦੇ ਹਾਂ?
0: ਉਹਦੇ 'ਚ ਜਿੱਥੋਂ ਤੱਕ ਜਰਨਲਿਸਟਾਂ ਦੇ ਖਿਲਾਫ ਹੈ, ਪਹਿਲੀ ਗੱਲ ਤਾਂ ਵੀ ਜਰਨਲਿਸਟ ਨੂੰ ਇਹ ਗੁੰਜਾਇਸ਼ ਹੀ ਨਹੀਂ ਛੱਡਣੀ ਚਾਹੀਦੀ ਕਿ ਉਹਦੇ 'ਤੇ FIR ਹੋਏ। ਕਈ ਵਾਰੀ FIR ਹੋ ਜਾਂਦੀ ਹੈ ਤਾਂ FIR ਨੂੰ ਰੱਦ ਕਰਵਾਉਣ ਵਾਸਤੇ ਦੋ ਹੀ ਤਰੀਕੇ ਹੈ
3: ਜੀ,
0: ਜਾਂ ਤਾਂ ਤੁਹਾਨੂੰ ਕੋਰਟ 'ਚ ਜਾਣਾ ਪੈਣਾ ਤੇ ਜਾਂ ਤੁਹਾਨੂੰ ਪਬਲਿਕ ਪ੍ਰੈਸ਼ਰ ਬਣਾਉਣਾ
3: ਜੀ,
4: ਸੰਘਰਸ਼।
0: ਹਾਂ, ਹੁਣ ਪਬਲਿਕ ਪ੍ਰੈਸ਼ਰ ਜਿਹੜਾ ਹੈਗਾ ਉਹ ਸੰਘਰਸ਼ ਦੇ ਰਾਹੀਂ ਉਹਨੇ
3: ਜੀ,
0: ਸਾਡੇ ਕੋਲ ਤਜਰਬਾ ਹੈ, ਤਜਰਬਾ ਤੁਸੀਂ ਦੇਖੋ ਕਿ ਸੰਗਰੂਰ ਜ਼ਿਲ੍ਹੇ ਦੇ ਵਿੱਚ ਦੋ ਵੱਡੀਆਂ ਘਟਨਾਵਾਂ ਵਾਪਰਦੀਆਂ। ਇੱਕ ਬੰਦਾ ਪ੍ਰੋਟੈਸਟ ਕਰਦਾ ਕਿ ਨਸ਼ਾ ਵਿਕਦਾ ਹੈ, ਪ੍ਰੋਟੈਸਟ ਕਰਨਾ ਸਾਡਾ ਕੰਸਟੀਟਿਊਸ਼ਨ ਸਾਨੂੰ ਰਾਈਟ ਦਿੰਦਾ,
3: ਆਪਣਾ ਹੱਕ ਹੈ,
0: ਆਪਣਾ ਹੱਕ ਹੈ। ਉੱਥੇ ਬੰਦਾ ਆਪਣਾ ਪ੍ਰੋਟੈਸਟ ਮਤਲਬ ਦਰਜ ਕਰਵਾਉਣ ਵਾਸਤੇ ਇੱਕ ਕਾਲਾ ਕੱਪੜਾ

0: ਹੈਰਾਨ ਹੁੰਦਾ ਉਹਨੂੰ ਜਾ ਕੇ ਫੜਿਆ ਵੀ ਜਾਂਦਾ ਉਹਨੂੰ ਕੁੱਟਿਆ ਮਾਰਿਆ ਜਾਂਦਾ ਹੋਸਪਿਟਲ ਦੇ ਵਿੱਚ ਐਡਮਿਟ ਹੁੰਦਾ ਇੱਕ ਹੋਰ ਬੰਦਾ ਇੱਕ ਹੋਰ ਪਿੰਡ ਦੇ ਵਿੱਚ ਉਹ ਇਹ ਕਹਿੰਦਾ ਜੀ ਦੇਖੋ ਨਸ਼ੇ ਕਿੰਨੇ ਆਮੋ ਆਮ ਹੋਏ ਪਏ ਹੈ ਮੇਰਾ ਬੇਟਾ ਨਸ਼ੇੜੀ ਬਣ ਗਿਆ ਇਹਨੂੰ ਤਾਂ ਘਰ ਦੇ ਭਾਂਡੇ ਵੀ ਵੇਚਤੇ ਉਹ ਬੰਦੇ ਨੂੰ ਪ੍ਰੈਸ਼ਰ ਬਿਲਡ ਕੀਤਾ ਜਾਂਦਾ ਕਿ ਤੂੰ ਮਾਫ਼ੀ ਮੰਗ ਉਹ ਮਾਫ਼ੀ ਨੀ ਮੰਗਦਾ ਅੱਕ ਕੇ ਉਹ ਬੰਦਾ ਖੁਦਕੁਸ਼ੀ ਕਰ ਲੈਂਦਾ ਹੁਣ ਉਹਦੇ ਤੇ ਜੇ ਕੋਈ ਪੱਤਰਕਾਰ ਉਸ ਨੂੰ ਮਾਮਲੇ ਨੂੰ ਉਠਾਊਗਾ ਉੱਥੇ ਪਰਚਾ ਹੋਊਗਾ ਤਾਂ ਸਰਾਸਰ ਧੱਕਾ ਹੁਣ ਤਾਂ ਤੁਸੀਂ ਕੱਲ ਦੇਖੋ ਮੈਨੂੰ ਤਾਂ ਇਸ ਗੱਲ ਦੀ ਹੈਰਾਨੀ ਹੋਈ ਭਾਰਤੀ ਜਨਤਾ ਪਾਰਟੀ ਦਾ ਇੱਕ ਹਾਈ ਪਾਵਰ ਡੈਲੀਗੇਸ਼ਨ ਜਿਹਦੇ ਵਿੱਚ ਉਹਨਾਂ ਦਾ ਸਟੇਟ ਦਾ ਪ੍ਰੈਜੀਡੈਂਟ ਹੈ ਦੋ ਉਹਨਾਂ ਦੇ ਸਾਬਕਾ ਪ੍ਰੈਜੀਡੈਂਟ ਹੈ ਇੱਕ ਉਹਨਾਂ ਦਾ ਨੈਸ਼ਨਲ ਵਾਈਸ ਪ੍ਰੈਜੀਡੈਂਟ ਹੈ ਉਹ ਉਸ ਪਿੰਡ ਨੂੰ ਜਾਂਦੇ ਆ ਤੇ ਉਹਨਾਂ ਨੂੰ ਇਸ ਗੱਲ ਕਰਕੇ ਕਿ ਜੀ ਪਬਲਿਕ ਵਿਰੋਧ ਕਰਦੀ ਹੈ ਪਬਲਿਕ ਵਿਰੋਧ ਕਰਦੀ ਹੈ ਇੱਕ ਮੰਤਰੀ ਦਾ ਜਿੰਦਾਬਾਦ ਦੇ ਨਾਰੇ ਲਾਉਂਦੇ ਉਹਨੂੰ ਅਸੀਂ ਪਬਲਿਕ ਕਿਵੇਂ ਕਵਾਂਗੇ
1: ਜੀ
0: ਹੁਣ ਏਦਾਂ ਹੀ ਤੁਸੀਂ ਦੇਖੋ ਹੁਣ ਇੱਕ ਪਾਸੇ ਇਹ ਹੋ ਰਿਹਾ ਉੱਥੇ ਮੰਗ ਕੀਤੀ ਜਾ ਰਹੀ ਹੈ ਕਿ ਮੰਤਰੀ ਦਾ ਨਾਂ ਲਿਆ ਉਹਨੇ ਡਾਇੰਗ ਡੈਕਲਾਰੇਸ਼ਨ ਹੈ ਉਹਦੇ ਤੇ ਕੇਸ ਰਜਿਸਟਰ ਜੇ ਨਹੀਂ ਹੁੰਦਾ ਇਹਦੇ ਉਲਟ ਸਾਡਾ ਇੱਕ ਪੱਤਰਕਾਰ ਹੈ ਉਹ ਪੱਤਰਕਾਰ ਇੱਕ ਪਿੰਡ ਦੇ ਵਿੱਚ ਜਾ ਕੇ ਨਸ਼ੇ ਨੂੰ ਕਵਰ ਕਰਦਾ ਹੈ ਉਹ ਤੋਂ ਬਾਅਦ ਇੱਕ ਲੜਕਾ ਫਾਹਾ ਲੈ ਕੇ ਮਰ ਜਾਂਦਾ ਹੈ ਉਹਦਾ ਪੋਸਟਮਾਰਟਮ ਨਹੀਂ ਹੋਇਆ ਉਹਨੇ ਕੋਈ ਉਹਦਾ ਡਾਇੰਗ ਡੈਕਲਾਰੇਸ਼ਨ ਨਹੀਂ ਪੱਤਰਕਾਰ ਤੇ ਪਰਚਾ ਹੋ ਜਾਂਦਾ
1: ਮੁਕਤਸਰ ਆਪਣਾ
2: ਲੰਬੀ ਦੇ ਵਿੱਚ ਹੋਇਆ
1: ਹਾਂ ਮੁਕਤਸਰ ਅਦਾਲਤ ਦੇ ਵਿੱਚ ਹੀ ਉਹਨੂੰ ਜਿਹੜਾ ਹੈਗਾ
0: ਉਹਨੂੰ ਇਸ ਕਰਕੇ ਹੋਇਆ ਕਿਉਂਕਿ ਉੱਥੇ ਅਸੀਂ ਪੈਰਵਾਈ ਸਾਡੀ ਜਿਹੜੀ ਪੋਜ਼ਿਟਿਵ ਸੀ ਅਸੀਂ ਇਹ ਸਾਰੀਆਂ ਚੀਜ਼ਾਂ ਕੋਰਟ ਦੇ ਸਾਹਮਣੇ ਪੇਸ਼ ਕੀਤੀਆਂ
1: ਜੀ
0: ਸਾਰਾ ਕੇਸ ਇਹਨੇ ਵਧੀਆ ਤਰੀਕੇ ਨਾਲ ਬਣਾ ਕੇ ਰੱਖਿਆ ਵੀ ਆਹ ਲਕੂਨੇ ਹੈ ਪੱਤਰਕਾਰ ਨੇ ਆਪਦੇ ਕੋਲ ਉਹਦਾ ਕੁਛ ਨੀ ਨਾ ਕਿਹਾ ਉਹਨੇ ਮਾਈਕ ਕੀਤਾ ਹੋਇਆ ਪੂਰੀ
1: ਜੀ
0: ਜੋ ਲੋਕ ਬੋਲਦੇ ਆ ਉਹ ਪ੍ਰਸਾਰਿਤ ਕੀਤਾ ਹੁਣ ਆਪਾਂ ਇੱਥੇ ਚਾਰ ਜਣੇ ਬੰਦੇ ਬੈਠ ਕੇ ਗੱਲ ਕਰ ਰਹੇ ਹਾਂ ਇਹਦੇ ਚ ਕੋਈ ਬੰਦਾ ਤੁਹਾਨੂੰ ਕਾਲ ਕਰਦਾ ਕੋਈ ਪੁੱਠੀ ਸਿੱਧੀ ਗੱਲ ਕਰਦੇ ਸਾਡੇ ਤੇ ਕੇਸ ਤਾਂ ਨਹੀਂ ਬਣਨਾ ਚਾਹੀਦਾ
1: ਬਿਲਕੁਲ ਬਿਲਕੁਲ
0: ਇਹੀ ਕਾਰਨ ਹੈ ਕਿ ਮੁਕਤਸਰ ਦੀ ਕੋਰਟ ਨੇ ਪਹਿਲੀ ਵਾਰ ਹੈ ਕਿ ਸੈਸ਼ਨ ਕੋਰਟ ਦੇ ਵਿੱਚੋਂ ਖੁਦਕੁਸ਼ੀ ਲਈ ਕਿਸੇ ਬੰਦੇ ਨੂੰ ਉਕਸਾਉਣ ਦੇ ਦੋਸ਼ ਹੇਠ ਮਤਲਬ ਐਂਟੀਸਪੇਟਰੀ ਬੇਲ ਐਂਟੀਸਪੇਟਰੀ ਬੇਲ ਬਹੁਤ ਮੁਸ਼ਕਿਲ ਹੁੰਦੀ ਹੈ ਮਿਲਣੀ ਆਮ ਤੌਰ ਤੇ ਹਾਈਕੋਰਟ ਚੋਂ ਮਿਲਦੀ
1: ਹਾਈਕੋਰਟ
0: ਪਰ ਕਿਉਂਕਿ ਉੱਥੇ ਠੀਕ ਤਰੀਕੇ ਨਾਲ ਜਿਹੜੀ ਪ੍ਰੋਪਰ ਤਰੀਕਾਕਾਰ ਹੈ ਉਹ ਅਸੀਂ ਅਡੋਪਟ ਕੀਤਾ ਉਹ ਤਾਂ ਹੁਣ ਅਸੀਂ ਪੱਤਰਕਾਰ ਸੀ ਤਾਂ ਕਰ ਲਿਆ ਜਿੱਥੇ ਪੱਤਰਕਾਰ ਨਹੀਂ ਉੱਥੇ ਕੀ ਬਣਦਾ ਹੁਣ
1: ਇੱਕ ਫੋਨ ਕਾਲ ਢਿੱਲੋਂ ਸਾਹਿਬ ਆਪਣੀ ਵੇਟ ਕਰ ਰਹੀ ਹੈ ਹੈਲੋ
3: ਸਤਿ ਸ੍ਰੀ ਅਕਾਲ ਜੀ
1: ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ
3: ਬਾਈ ਜੀ ਅਸੀਂ ਰਾਜਖਾਨੇ ਤੋਂ ਬੋਲਦੇ ਹਾਂ
1: ਹਾਂਜੀ ਕੀ ਸ਼ੁਭ ਨਾਮ ਹੈ ਜੀ
3: ਗੁਰਚਰਨ ਸਿੰਘ ਜੀ
1: ਹਾਂਜੀ ਬਾਈ ਜੀ ਹੁਕਮ ਕਰੋ
3: ਆਪਣਾ ਮੋੜ ਤਹਿਸੀਲ ਹੈ ਜੀ ਸਾਡਾ ਤਹਿਸੀਲ ਚ ਨਾ 2019 ਦਾ ਕੇਸ ਚੱਲ ਰਿਹਾ ਜੀ ਕੋਈ SDM ਕੋਈ ਤਹਿਸੀਲਦਾਰ ਹੈ ਕੋਈ ਕੰਨ ਉਹ ਸੁਣ ਨਹੀਂ ਰਿਹਾ ਜੀ
1: ਕਾਹਦਾ ਕੇਸ ਚੱਲ ਰਿਹਾ ਬਾਈ ਜੀ
3: ਤਕਸੀਮ ਕਰਾਉਣੀ ਸੀ ਜੀ ਵਾਹਣ ਅਸੀਂ 6-7 ਘਰ ਆਏਗੇ ਤਕਸੀਮ ਕਰਾ ਰਹੇ ਸੀਗੇ ਜੀ
1: ਹਾਂਜੀ ਸ਼ਰਮਾ ਜੀ ਪਰਵਿੰਦਰ ਜੀ ਜੀ ਗਾਈਡ ਕਰੋ ਆਪਾਂ ਗਾਈਡ ਕਰ ਸਕਦੇ
0: ਹਾਂ ਉਹਦੇ ਚ ਤੁਹਾਡੀ ਸਹਿਮਤੀ ਹੈ ਜੀ ਸਾਰਿਆਂ ਦੀ
3: ਸਾਰਿਆਂ ਦੀ ਸਹਿਮਤੀ ਹੈ ਜੀ
0: ਮੇਰੇ ਖਿਆਲ ਮੁਤਾਬਕ ਫਿਰ ਹੈ ਤੁਸੀਂ ਉਹ ਜਿਹੜੇ ਚਾਂਦੀ ਦਾ ਛਿੱਤਰ ਨਹੀਂ ਮਾਰਿਆ ਹੋਣਾ ਹੁਣ ਮੈਨੂੰ ਸਿੱਧੀ ਗੱਲ ਕਰਨੀ ਪਈ ਹੈ
3: ਪਿਛਲੇ ਵਾਰ SDM ਦੇ ਇੱਕ ਤਹਿਸੀਲਦਾਰ ਸਾਹਿਬ ਜੀ ਕੋਈ ਅੰਬਲਸਰੀਆ ਬੰਦਾ
0: ਹਾਂਜੀ
3: ਉਹ ਕਹਿੰਦਾ ਮੈਂ ਮੌਕਾ ਦੇਖੂ ਪਿੰਡ ਵੀ ਆ ਗਿਆ ਜੀ ਇੱਥੇ ਮੌਕਾ ਦੇਖਣ ਲੱਗਿਆ ਕਹਿੰਦਾ ਰੁਪਇਆ 50,000 ਦੇ ਦਿਓ
2: ਇਮਾਨਦਾਰ ਸੀ ਬਹੁਤ ਜ਼ਿਆਦਾ
3: ਟੀਮ ਕਰ ਦਿੰਦੇ ਜੀ ਫਿਰ ਹੁਣ ਜੇ 2-2 ਕਿੱਲੇ ਮਾਨ ਹੈ ਜੀ 50,000 ਰੁਪਇਆ ਇੱਕ ਅਫਸਰ ਨੂੰ ਦੇਵਾਂਗੇ
0: ਤਹਿਸੀਲਦਾਰਾਂ ਦੀਆਂ ਦੂਰ ਦੁਰਾਡੇ ਬਦਲੀਆਂ ਉਹ ਬਦਲੀਆਂ ਕਰ ਉਹ ਫਿਰ ਅਗਲਾ ਇਹ ਕਹਿੰਦਾ ਵੀ ਮੈਂ ਗੱਡੀ ਦੇ ਉੱਤੇ ਆਉਣਾ ਵੀ ਹਫਤੇ ਦੇ ਹਫਤੇ ਤੱਕ ਉਹਨੂੰ ਘਰ ਜਾਣਾ ਵੀ ਪੈਂਦਾ ਨਾ
1: ਤੇਲ
0: ਪਾਣੀ ਦਾ ਖਰਚਾ ਕੱਢਣਾ ਫਿਰ ਕੱਢਣ ਲੱਗ ਗਏ ਪਰ ਗੱਲ ਤਾਂ ਵੀ ਜਿੱਥੇ ਸਾਰੇ ਲੋਕ ਸਹਿਮਤ ਹੈ ਜੇ ਸਾਰੇ ਸਹਿਮਤ ਹੈ ਤਾਂ ਮੇਰੇ ਖਿਆਲ ਮੌਕਾ ਦੇਖਣ ਦੀ ਤਾਂ ਲੋੜ ਕੋਈ ਨਹੀਂ
2: ਚਾਂਦੀ ਦਾ ਛਿੱਤਰ ਇਹਨਾਂ ਨੇ ਦਿਖਾ ਦੇਣਾ ਸੀਗਾ ਜੀ
0: ਉਹ ਫਿਰ ਨਹੀਂ ਦਿਖਾਇਆ ਨਾ ਨਹੀਂ ਤਾਂ ਫਿਰ ਉਸ ਤਰ੍ਹਾਂ ਦਿਖਾ ਦਿੰਦੇ ਇਹ ਕਈ ਵਾਰੀ ਹੁੰਦਾ ਜੀ ਸਾਨੂੰ ਇੱਕ ਹੈ ਵੀ ਇਹਨਾਂ ਵਾਸਤੇ ਸਿਸਟਮ ਦੂਜਾ ਵੀ ਹੈਗਾ ਨਾਲ ਦੀ ਨਾਲ ਵਿਜੀਲੈਂਸ ਕੋਲ ਜਾ ਸਕਦੇ ਹੋ ਤੁਹਾਡਾ ਪਿੰਡ ਰਾਏਖਾਨਾ ਆਪਣੇ ਜ਼ਿਲ੍ਹੇ ਦੇ ਵਿੱਚ ਹੀ ਹੋਇਆ ਇੱਕ ਜਿਹੜਾ ਸਰਪੰਚਨੀ ਦੇ ਘਰ ਵਾਲਾ ਜਿਹੜਾ ਐਕਟਿਵ ਸੀ ਉਹ ਤੋਂ ਰੂਲਿੰਗ ਪਾਰਟੀ ਦੇ MLA ਨੇ ਪੈਸੇ ਮੰਗੇ ਸੀ
1: ਬਿਲਕੁਲ
0: ਤੇ ਨਾਲ ਦੀ ਨਾਲ ਹੀ ਉਹਨੇ ਬਾਹਾਂ ਬਣਵਾਤੀਆਂ ਸੀ ਇਹ ਥੋੜਾ ਤੁਹਾਨੂੰ ਸਾਨੂੰ ਵੀ ਸੁਚੇਤ ਹੋਣਾ ਚਾਹੀਦਾ
1: ਸੁਚੇਤ ਹੋਣਾ ਪਊਗਾ
0: ਬਿਲਕੁਲ ਬਿਲਕੁਲ
1: ਕਿਉਂਕਿ ਆਪਾਂ ਜਿਸ ਇਸ ਮਾਧਿਅਮ ਚ ਬੈਠੇ ਰਿਸ਼ਵਤ ਲੈਣਾ ਵੀ ਬਹੁਤ ਵੱਡਾ ਜੁਰਮ ਹੈ ਤੇ ਦੇਣਾ ਵੀ ਜੁਰਮ ਹੈ
0: ਪਰ ਰਿਸ਼ਵਤ ਨੂੰ ਕਾਬੂ ਕਰਨ ਵਾਸਤੇ ਸ਼ਰਮਾ ਜੀ ਨਾਲ ਇੱਕ ਸਿਸਟਮ ਹੈਗਾ
1: ਜੀ ਜੀ
0: ਉਹ ਤੁਸੀਂ ਉੱਥੇ ਅਪਰੋਚ ਕਰ ਸਕਦੇ
4: ਢਿੱਲੋਂ ਸਰ ਆਪਾਂ ਗੱਲ ਕਾਨੂੰਨ ਦੀ ਕਰ ਰਹੇ ਸੀ ਕੀ ਤੁਸੀਂ ਪੱਤਰਕਾਰ ਨੂੰ ਪੱਤਰਕਾਰਤਾ ਨੂੰ ਕਾਨੂੰਨ ਤੋਂ ਪ੍ਰਸ਼ਾਸਨ ਤੋਂ ਸਿਆਸਤ ਤੋਂ ਉੱਪਰ ਮੰਨਦੇ ਹੋ
0: ਨਹੀਂ ਜੀ ਕਾਨੂੰਨ ਦੇ ਥੱਲੇ ਸਾਰੇ ਹੈ
4: ਜੀ
0: ਸਿਸਟਮ ਜਿਹੜਾ ਹੈਗਾ ਕਾਨੂੰਨ ਦੇ ਮੁਤਾਬਕ ਚੱਲਦਾ ਹੈ ਦੇਸ਼ ਦਾ ਸਾਰੀ ਪ੍ਰਣਾਲੀ ਇੱਕ ਕੰਸਟੀਟਿਊਸ਼ਨ ਦੇ ਮੁਤਾਬਕ ਚੱਲਦਾ ਹੈ ਕੰਸਟੀਟਿਊਸ਼ਨ ਸਾਨੂੰ ਇਜਾਜ਼ਤ ਦਿੰਦਾ ਹੈ ਕਿਉਂਕਿ ਜਦੋਂ ਅਸੀਂ ਜਿਹੜਾ ਕੰਸਟੀਟਿਊਸ਼ਨ ਅਸੀਂ ਅਡੋਪਟ ਕੀਤਾ ਹੋਇਆ ਹੈ ਉਹ ਕੰਸਟੀਟਿਊਸ਼ਨ ਸਾਨੂੰ ਬੋਲਣ ਦਾ ਅਧਿਕਾਰ ਦਿੰਦਾ ਹੈ
4: ਅਧਿਕਾਰ ਦਿੰਦਾ
0: ਪਰ ਸਾਨੂੰ ਨਾਲ ਸਾਡੇ ਤੇ ਜੇ ਸਾਡਾ ਅਧਿਕਾਰ ਹੈ ਤਾਂ ਸਾਡੇ ਤੇ ਜ਼ਿੰਮੇਵਾਰੀ ਵੀ ਹੈ ਵੀ ਬੋਲਣ ਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਕਿਸੇ ਤੇ ਬਲੇਮ ਕਰਕੇ ਬੰਦੇ ਨੂੰ ਡੀਫੇਮ ਕਰੀਏ ਅਗਰ ਅਸੀਂ ਡੀਫੇਮ ਕਰਾਂਗੇ ਤਾਂ

0: ਕਾਨੂੰਨ ਸਾਨੂੰ ਵੀ ਕਟਹਿਰੇ ਚ ਖੜਾ ਕਰਦਾ
1: ਜੀ,
0: ਡੈਫਾਮੇਸ਼ਨ ਦਾ ਕੇਸ ਨਾਲ ਦੀ ਨਾਲ ਹੋ ਜਾਂਦਾ
1: ਜੀ।
0: ਰਾਹੁਲ ਗਾਂਧੀ ਇਸ ਦੇਸ਼ ਦੇ ਵਿੱਚ ਆਪੋਜੀਸ਼ਨ ਦਾ ਲੀਡਰ ਅੱਜ ਕੱਲ
1: ਜੀ,
0: ਤੁਹਾਨੂੰ ਪਤਾ ਇੱਕ ਕੇਸ ਦੇ ਵਿੱਚ, ਮਾਨਹਾਨੀ ਦੇ ਕੇਸ ਦੇ ਵਿੱਚ, ਡੈਫਾਮੇਸ਼ਨ ਦੇ ਕੇਸ ਦੇ ਵਿੱਚ ਮੈਕਸੀਮਮ ਸਜ਼ਾ 2 ਸਾਲ ਹੈ, ਇਹਨੂੰ 2 ਸਾਲ ਦੀ ਸਜ਼ਾ ਵੀ ਹੋ ਗਈ ਸੀ
1: ਜੀ।
0: ਇਹ ਵੱਖਰੀ ਗੱਲ ਆ ਵੀ ਉੱਪਰੋਂ ਸੁਪਰੀਮ ਕੋਰਟ ਚੋਂ ਰਾਹਤ ਮਿਲ ਗਈ ਸੀ
1: ਜੀ,
0: ਇਸ ਕਰਕੇ ਕਾਨੂੰਨ ਤੋਂ ਉੱਪਰ ਕੋਈ ਵੀ ਨਹੀਂ ਹੈ
1: ਜੀ।
0: ਇੰਦਰਾ ਗਾਂਧੀ ਦੇਸ਼ ਦੀ ਪ੍ਰਾਈਮ ਮਿਨਿਸਟਰ ਸੀ
1: ਜੀ,
0: ਲੇਕਿਨ ਉਹਨੇ ਆਪਣੀ ਚੋਣ ਦੇ ਵਿੱਚ ਆਫੀਸ਼ੀਅਲ ਮਸ਼ੀਨਰੀ ਦਾ ਗਲਤ ਇਸਤੇਮਾਲ ਕੀਤਾ ਸੀ। ਇਸੇ ਵਜ੍ਹਾ ਕਾਰਨ ਇੱਕ ਹਾਈ ਕੋਰਟ ਦੇ ਇੱਕ ਜੱਜ ਨੇ ਦੇਸ਼ ਦੀ ਪ੍ਰਾਈਮ ਮਿਨਿਸਟਰ ਨੂੰ ਡਿਸਕੁਆਲੀਫਾਈ ਕਰਤਾ ਸੀ
2: ਜੀ।
0: ਦੇਸ਼ ਦੇ ਵਿੱਚ ਐਮਰਜੈਂਸੀ ਲਾਉਣੀ ਪੈ ਗਈ ਸੀ, ਵੱਖਰੀ ਗੱਲ ਆ ਵੀ ਉਹ ਐਮਰਜੈਂਸੀ ਦੇ ਵਿੱਚ ਜਾਤੀਆਂ ਹੋਈਆਂ। ਕਾਨੂੰਨ ਜਿਹੜਾ ਹੈਗਾ, ਚਾਹੇ ਪੱਤਰਕਾਰ ਹੈ, ਚਾਹੇ ਪ੍ਰਧਾਨ ਮੰਤਰੀ ਹੈ, ਚਾਹੇ ਕੋਈ ਕੁਛ ਵੀ ਹੋਵੇ,
2: ਸਾਰੇ ਬਰਾਬਰ। ਆਪਾਂ ਘੜੀ ਵੱਲ ਵੀ ਮਮਤਾ ਜੀ ਥੋੜੀ ਜੀ ਨਿਗਾਹ ਮਾਰੀ ਹਨਾ, ਤੇ ਬਹੁਤ
1: ਮੁੱਦਾ ਬਹੁਤ ਵਧੀਆ, ਵਿਸ਼ਾ ਬਹੁਤ ਵਧੀਆ ਚੱਲ ਰਿਹਾ।
2: ਮੇਨ ਜਿਹੜਾ ਹੈਗਾ ਕਿ ਦੋਨੇ ਮਹਿਮਾਨ ਆਪਣੇ ਜਿਹੜਾ ਹੈਗਾ
1: ਪੂਰੀ ਬੁੱਧੀਜੀਵੀ ਹੈ,
2: ਬੁੱਧੀਜੀਵੀ ਹੈ ਤੇ ਗਹਿਰਾਈ ਨਾਲ, ਤੇ ਇਹਨਾਂ ਦਾ ਤਜਰਬਾ ਜਿਹੜਾ ਹੈਗਾ ਉਹ ਆਪਾਂ ਨੂੰ ਵੀ ਬਹੁਤ ਕੁਛ ਸਿਖਾ ਰਿਹਾ, ਤੇ ਆਪਣੇ ਜਿਹੜੇ ਸਰੋਤਾ ਜਿਨ੍ਹਾਂ ਨੂੰ ਅਵੇਅਰਨੈਸ ਨਹੀਂ ਉਹਨਾਂ ਤੱਕ ਵੀ ਜਿਹੜੀ ਹੈਗੀ ਹੈ ਸਹੀ ਗੱਲ ਪਹੁੰਚ ਰਹੀ ਹੈ। ਤੇ ਆਪਣਾ ਢਿੱਲੋਂ ਸਾਹਿਬ ਨਾਲ ਤੇ ਪਰਵਿੰਦਰਜੀਤ ਸਿੰਘ ਜੀ ਨਾਲ ਆਪਾਂ ਗੱਲਬਾਤ ਦਾ ਸਿਲਸਿਲਾ ਮੁਸ਼ਕਿਲ ਦੱਸੋ ਹੱਲ ਦੱਸਾਂਗੇ ਇਸੇ ਤਰ੍ਹਾਂ ਜਾਰੀ ਰੱਖਾਂਗੇ। ਆਪਾਂ ਇਹਨਾਂ ਦੇ ਜ਼ਿਆਦਾ ਸਮਾਂ ਨਹੀਂ ਲੈਣੇ, ਇਹਨਾਂ ਦੇ ਤਾਂ ਜਿਵੇਂ ਬਹੁਤ ਜ਼ਿਆਦਾ, ਇੱਕ 10 ਤੋਂ ਲੈ ਕੇ 1:15 ਤੱਕ ਨਿਊਜ਼ ਹੈ ਢਿੱਲੋਂ ਸਾਹਿਬ ਸ਼ਰਮਾ ਜੀ, ਤੇ ਉਦੋਂ ਬਾਅਦ ਆਪਾਂ 20-25 ਮਿੰਟ ਤੁਹਾਡੇ ਕੀਮਤੀ ਸਮੇਂ ਚੋਂ ਹੋਰ ਲਵਾਂਗੇ। ਤੇ ਸਰੋਤਿਓ ਤੁਸੀਂ ਵੀ ਸਾਡੇ ਨਾਲ ਜੁੜੇ ਰਹੀਓ, ਮੁਸ਼ਕਿਲ ਦੱਸੋ ਹੱਲ ਦੱਸਾਂਗੇ, ਤੁਹਾਡਾ ਪ੍ਰੋਗਰਾਮ, ਤੁਹਾਡੀ ਆਵਾਜ਼, ਆਕਾਸ਼ਵਾਣੀ FM ਬਠਿੰਡਾ। ਤੇ ਮਮਤਾ ਜੀ ਨਿਊਜ਼ ਦੇ ਕਰ ਦਿਓ ਅਨਾਊਂਸਮੈਂਟ
1: ਜੀ, ਤੇ ਹੁਣ ਤੋਂ ਥੋੜੀ ਦੇਰ ਬਾਅਦ ਹੀ ਆਪਾਂ ਸੁਣਦੇ ਜੀ ਪਰਦੇਸੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਕੁਛ ਪਲ ਕਰਦੇ ਹਾਂ ਇੰਤਜ਼ਾਰ।

0: नमस्कार, ये आकाशवाणी है। हुण तुसी यादविंदर सिंह तों प्रदेशक खबरां सुणो। समाजक न्याय ते अधिकारता बारे केंद्रीय राज मंत्री रामदास अठावले अज पंजाब दे एक दिना दौरे ते ने। लुधियाणा जाण तों पहलां ओह जलंधर पुजे अते इत्थे स्थित डेरा सचखंड बल्लां च पदम श्री संत निरंजन दास जी नूं मिले।
1: तो आज संत निरंजन दास महाराज जी को मिलने के लिए मैं इधर आया था। गुरुद्वारा पूरे पंजाब में बहुत बड़ा फेमस गुरुद्वारा है, एक बहुत हमारे दलितों का बहुत बड़ा श्रद्धा स्थान है, तो इनका काम बहुत बड़ा है। संत रोहिदास जी ने मतलब जातीय व्यवस्था के खिलाफ आवाज उठाई थी, उन्होंने समाज में एकता पैदा करने के लिए काम किया था और उसी को आगे बढ़ाने का काम यहाँ संत निरंजन दास महाराज जी कर रहे हैं और हमें उनके बारे में बहुत बड़ा गर्व है।
0: ਲੁਧਿਆਣਾ ਵਿੱਚ ਉਹ ਉਦਯੋਗਪਤੀਆਂ ਅਤੇ ਸੂਖਮ ਛੋਟੇ ਤੇ ਦਰਮਿਆਨੇ ਉਦਮਾਂ ਦੇ ਨੁਮਾਇੰਦਿਆਂ ਨਾਲ ਮੁਲਾਕਾਤ ਕਰਨਗੇ। ਉਹਨਾਂ ਵੱਲੋਂ ਦਾਣਾ ਮੰਡੀ ਲੁਧਿਆਣਾ 'ਚ ਇੱਕ ਜਨਤਕ ਸਮਾਗਮ 'ਚ ਸ਼ਾਮਲ ਹੋਣ ਦੀ ਵੀ ਸੰਭਾਵਨਾ ਹੈ। ਪੰਜਾਬ ਦੇ ਰਾਜਪਾਲ ਅਤੇ UT ਚੰਡੀਗੜ੍ਹ ਦੇ ਪ੍ਰਸ਼ਾਸਕ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਖੇਡ ਸਮੱਗਰੀ ਮੁਹੱਈਆ ਕਰਵਾਉਣ ਅਤੇ ਪ੍ਰਤਿਭਾਸ਼ਾਲੀ ਨੌਜਵਾਨ ਖਿਡਾਰੀਆਂ ਨੂੰ ਸਮਰੱਥ ਬਣਾਉਣ ਲਈ ਕੰਪੀਟੈਂਟ ਫਾਊਂਡੇਸ਼ਨ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ ਏ। ਅੱਜ ਚੰਡੀਗੜ੍ਹ ਸਥਿਤ ਲੋਕ ਭਵਨ ਦੇ ਬੈਂਕੁਇਟ ਹਾਲ 'ਚ ਕੰਪੀਟੈਂਟ ਫਾਊਂਡੇਸ਼ਨ ਵੱਲੋਂ ਕਰਵਾਏ ਗਏ ਕਿੱਟ ਵੰਡ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਰਾਜਪਾਲ ਕਟਾਰੀਆ ਨੇ ਕਿਹਾ ਕਿ ਹੱਸਦੇ ਖੇਲਦੇ ਪ੍ਰੋਗਰਾਮ ਤਹਿਤ ਕੀਤੀਆਂ ਪਹਿਲਕਦਮੀਆਂ ਅਤੇ ਦਿਵਿਆਂਗ ਖਿਡਾਰੀਆਂ ਪ੍ਰਤੀ ਫਾਊਂਡੇਸ਼ਨ ਦੀ ਦੇਣ ਬਹੁਤ ਮਹੱਤਵਪੂਰਨ ਨੇ। ਸ਼੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਦੇ ਸੰਬੰਧ ਵਿੱਚ ਪੰਜਾਬ ਸਰਕਾਰ ਵੱਲੋਂ ਸੂਬੇ 'ਚ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਤਹਿਤ ਕੱਲ੍ਹ ਦੇਰ ਸ਼ਾਮ ਪਟਿਆਲਾ ਅਤੇ ਜਲੰਧਰ ਦੇ ਕਰਤਾਰਪੁਰ 'ਚ 500 ਡਰੋਨਾਂ ਦਾ ਸ਼ਾਨਦਾਰ ਸ਼ੋਅ ਕਰਵਾਇਆ ਗਿਆ। ਪਟਿਆਲਾ 'ਚ ਇਸ ਮੌਕੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਸਮੇਤ ਪਟਿਆਲਾ ਦਿਹਾਤੀ ਹਲਕੇ 'ਚੋਂ ਵੱਡੀ ਗਿਣਤੀ 'ਚ ਪੁੱਜੀ ਸੰਗਤ ਨੇ ਇਸ ਦਿਲਕਸ਼ ਡਰੋਨ ਸ਼ੋਅ ਦਾ ਆਨੰਦ ਮਾਣਿਆ। ਇਸ ਮੌਕੇ ਡਾਕਟਰ ਬਲਵੀਰ ਸਿੰਘ ਨੇ ਕਿਹਾ ਕਿ ਸ਼੍ਰੀ ਗੁਰੂ ਰਵਿਦਾਸ ਜੀ ਦੀ ਬਾਣੀ ਅਤੇ ਸਿੱਖਿਆਵਾਂ ਸਮੁੱਚੀ ਮਨੁੱਖਤਾ ਲਈ ਬਰਾਬਰੀ, ਸੱਚੇ ਆਚਰਣ ਤੇ ਸਾਂਝੀਵਾਲਤਾ ਦਾ ਰਾਹ ਦਰਸਾਉਂਦੀਆਂ ਨੇ। ਔਰਤਾਂ ਦੀ ਆਰਥਿਕ ਆਜ਼ਾਦੀ ਅਤੇ ਸਮਾਜਿਕ ਮਜ਼ਬੂਤੀਕਰਨ ਦੇ ਉਦੇਸ਼ ਨਾਲ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਮਾਨਸਾ ਦੇ ਬਾਲ ਭਵਨ 'ਚ ਮਾਵਾਂ ਧੀਆਂ ਦੀ ਹੱਟੀ ਤਹਿਤ ਖਾਸ ਮੰਡੀ ਲਗਾਈ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਕਿਹਾ ਕਿ ਮਾਵਾਂ ਧੀਆਂ ਦੀ ਹੱਟੀ ਦਾ ਮਕਸਦ ਪੇਂਡੂ ਇਲਾਕਿਆਂ ਦੀਆਂ ਔਰਤਾਂ ਨੂੰ ਹੱਥੀਂ ਤਿਆਰ ਕੀਤੇ ਗਏ ਉਤਪਾਦ ਵੇਚਣ ਲਈ ਮੰਚ ਮੁਹੱਈਆ ਕਰਵਾਉਣਾ ਏ। ਇਹ ਹੱਟੀ ਹਰ ਸ਼ੁੱਕਰਵਾਰ ਨੂੰ ਲਗਾਈ ਜਾਵੇਗੀ। ਉਹਨਾਂ ਕਿਹਾ,
2: ਹਰ ਸ਼ੁੱਕਰਵਾਰ ਇਹ ਪ੍ਰੋਗਰਾਮ ਹੋਇਆ ਕਰੇਗਾ ਔਰ ਇਸ ਦਾ ਟਾਈਮ ਜਿਹੜਾ ਹੈਗਾ ਉਹ

0: ਦਾ ਸਮਾਂ ਰੱਖਿਆ ਜਾਏਗਾ। ਸ਼ਾਮ ਨੂੰ 4 ਵਜੇ ਤੋਂ ਸ਼ੁਰੂ ਕਰਕੇ 7:30 ਵਜੇ ਤੱਕ ਇਹ ਜਿਹੜੀ ਸਾਰੀ ਚੀਜ਼ਾਂ ਦੀ ਡਿਸਪਲੇ ਸੈਲਫ ਹੈਲਪ ਗਰੁੱਪ ਜਿਹੜੇ ਹੈਗੇ ਨੇ ਬਾਲ ਭਵਨ ਚ ਆ ਕੇ ਕਰਨਗੇ। ਸੋ ਇਹਦੇ ਚ ਮੇਰੇ ਸਾਰੇ ਜ਼ਿਲ੍ਹਾ ਨਿਵਾਸੀਆਂ ਨੂੰ ਬੇਨਤੀ ਹੈ ਕਿ ਉਹ ਆਪਣੇ ਘਰਾਂ ਚੋਂ ਨਿਕਲ ਕੇ ਪਰ ਆਉਣ ਔਰ ਆ ਕੇ ਇੱਥੇ ਪ੍ਰੋਡਕਟਸ ਦੀ ਪਰਚੇਸ ਕਰਨ, ਕਿਉਂਕਿ ਇਹ ਸਾਰੇ ਪ੍ਰੋਡਕਟਸ ਜਿਹੜੇ ਹੈ ਕਿ ਜ਼ਿਆਦਾਤਰ ਇਹ ਔਰਗੈਨਿਕ ਚੀਜ਼ਾਂ ਨਾਲ ਬਣੇ ਹੋਏ ਨੇ। ਕੁਛ ਲੇਡੀਜ਼ ਨੇ ਹੱਥ ਦੇ ਕੰਮ ਵਾਲੇ ਸੂਟ ਨੇ, ਕੁਛ ਉਹਨਾਂ ਨੇ ਊਨ ਦੇ ਨਾਲ ਚੀਜ਼ਾਂ ਬਣਾਈਆਂ ਨੇ, ਕੁਛ ਸਵੈਟਰ ਬਣਾਏ ਨੇ ਬੱਚਿਆਂ ਦੇ, ਕੁਛ ਵੈਸੇ ਡੈਕੋਰੇਸ਼ਨ ਦੀਆਂ ਚੀਜ਼ਾਂ ਬਣਾਈਆਂ ਨੇ। ਇਹ ਸਾਰੇ ਤਰ੍ਹਾਂ ਦੇ ਪ੍ਰੋਡਕਟਸ ਇੱਥੇ ਮਿਲ ਰਹੇ ਨੇ।
1: ਉਹਨਾਂ ਐਲਾਨ ਕੀਤਾ ਕਿ ਆਉਂਦੇ ਦੀਵਾਲੀ ਦੇ ਤਿਉਹਾਰ ਮੌਕੇ ਇਹਨਾਂ ਗਰੁੱਪਾਂ ਲਈ ਸਟਾਲਾਂ ਦਾ ਪ੍ਰਬੰਧ ਕੀਤਾ ਜਾਏਗਾ। ਬੱਚਿਆਂ, ਗਰਭਵਤੀ ਔਰਤਾਂ ਤੇ ਦੁੱਧ ਪਿਉਣ ਦੀਆਂ ਮਾਵਾਂ ਦੀ ਸਿਹਤ ਲਈ ਚਲਾਈ ਪੋਸ਼ਣ ਮਾਂ ਮੁਹਿੰਮ ਜਾਰੀ ਏ। ਇਸ ਦੇ ਤਹਿਤ ਪਿੰਡ ਬੜ ਮਾਜਰਾ ਦੀ ਆਂਗਣਵਾੜੀ 'ਚ ਪਿੰਡ ਦੇ ਬੱਚਿਆਂ ਅਤੇ ਦੁੱਧ ਪਿਉਣ ਦੀਆਂ ਮਾਵਾਂ ਨੂੰ ਪੋਸ਼ਣ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਆਂਗਣਵਾੜੀ ਸੈਂਟਰ ਦੀ ਵਰਕਰ ਰਮਨਪ੍ਰੀਤ ਕੌਰ ਨੇ ਦੱਸਿਆ ਕਿ ਹਰ ਸਾਲ ਪੋਸ਼ਣ ਮਾਂ ਮਨਾ ਕੇ ਬੱਚਿਆਂ ਨੂੰ ਤੰਦਰੁਸਤ ਰੱਖਣ ਦਾ ਯਤਨ ਕੀਤਾ ਜਾ ਰਿਹਾ ਏ।
2: ਜਿਹੜੀਆਂ ਮਾਵਾਂ ਏ ਉਹਨਾਂ ਨੂੰ ਅਸੀਂ ਦੱਸਦੇ ਹਾਂ ਕਿ ਪਹਿਲੇ 6 ਮਹੀਨੇ ਕੇਵਲ ਉਹਨੂੰ ਆਪਣਾ ਹੀ ਦੁੱਧ ਪਿਲਾਉਣਾ, ਕਿਉਂਕਿ ਮਾਂ ਦੇ ਦੁੱਧ ਵਿੱਚ ਬਹੁਤ ਜ਼ਿਆਦਾ ਕੋਲੇਸਟ੍ਰੋਲ ਹੁੰਦਾ ਹੈ ਜੋ ਕਿ ਬੱਚੇ ਦੇ ਮਾਨਸਿਕ ਔਰ ਸਰੀਰਕ ਵਿਕਾਸ ਵਾਸਤੇ ਬਹੁਤ ਜ਼ਿਆਦਾ ਜ਼ਰੂਰੀ ਹੈ। ਇਸ ਤੋਂ ਇਲਾਵਾ ਅਸੀਂ ਗਰਭਵਤੀ ਔਰਤਾਂ ਨੂੰ ਕਹਿੰਦੇ ਹਾਂ ਕਿ ਉਹਨਾਂ ਦੇ ਟੀਟੀ ਦੇ ਦੋਨੋਂ ਟੀਕੇ ਲਗਵਾਉਣੇ ਆ ਉਹਨਾਂ ਨੇ, ਔਰ ਪੌਸ਼ਟਿਕ ਆਹਾਰ ਖਾਣਾ ਹੈ। ਤੇ ਇਸ ਤੋਂ ਇਲਾਵਾ ਸਰਕਾਰ ਨੇ ਵੀ ਕਾਫੀ ਯੋਜਨਾ ਚਲਾਈਆਂ ਹੋਈਆਂ ਜਿਵੇਂ PMBY, ਜੋ ਕਿ ਜਿਸ ਦੇ ਤਹਿਤ ਜਿਹਨਾਂ ਦਾ ਜਿਹੜੀ ਗਰਭਵਤੀ ਔਰਤ ਦਾ ਪਹਿਲਾ ਬੱਚਾ ਹੈ ਉਹਨਾਂ ਨੂੰ 5,000 ਰੁਪਇਆ, ਔਰ ਜਿਹਨਾਂ ਦਾ ਬੱਚਾ ਦੂਜਾ ਬੇਟੀ ਹੈ ਉਹਨਾਂ ਨੂੰ 6,000 ਰੁਪਇਆ ਮਿਲਦਾ ਹੈ। ਇਹ ਸਰਕਾਰ ਉਹਨਾਂ ਨੂੰ ਉਹਨਾਂ ਦੇ ਪੋਸ਼ਣ ਵਾਸਤੇ ਦੇ ਰਹੀ ਹੈ।
1: ਮਲੇਸ਼ੀਆ 'ਚ ਕਰਵਾਏ ਗਏ ਅੰਤਰਰਾਸ਼ਟਰੀ ਕਰਾਟੇ ਮੁਕਾਬਲੇ 'ਚ ਬਟਾਲਾ ਦੇ 9 ਸਾਲਾ ਬੱਚੇ ਜਵਾਨ ਨੇ ਕਾਂਸੀ ਦਾ ਤਮਗਾ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ ਏ। ਅੱਜ ਜਿਵੇਂ ਹੀ ਇਹ ਨੰਨਾ ਖਿਡਾਰੀ ਬਟਾਲਾ ਪੁੱਜਾ ਤਾਂ ਪਰਿਵਾਰ ਅਤੇ ਸ਼ਹਿਰ ਵਾਸੀਆਂ ਨੇ ਉਸਦਾ ਜੋਸ਼ੀਲਾ ਸਵਾਗਤ ਕੀਤਾ। ਬੱਚੇ ਦੇ ਪਰਿਵਾਰਕ ਜੀਆਂ ਨੇ ਦੱਸਿਆ ਕਿ ਜਵਾਨ ਨੂੰ ਬਚਪਨ ਤੋਂ ਹੀ ਕਰਾਟੇ ਦਾ ਸ਼ੌਂਕ ਸੀ ਅਤੇ ਉਸਦੀ ਕਰੜੀ ਮਿਹਨਤ ਰੰਗ ਲਿਆਈ ਏ। ਇਹਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 ਤੇ। ਨਮਸਕਾਰ।
3: ਹੁਣ ਤੁਸੀਂ ਸੁਣ ਰਹੇ ਸੀ ਪ੍ਰਦੇਸ਼ਕ ਖਬਰਾਂ ਆਕਾਸ਼ਵਾਣੀ ਜਲੰਧਰ ਤੋਂ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਜਾਰੀ ਹੈ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ
4: ਜੀ। ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ ਤੇ ਸਾਡੇ ਨਾਲ ਬਣੇ ਹੋਏ ਨੇ ਜੀ ਸਰਦਾਰ ਬਖਤੌਰ ਸਿੰਘ ਢਿੱਲੋਂ ਜੀ, ਪ੍ਰਧਾਨ ਬਠਿੰਡਾ ਪ੍ਰੈਸ ਕਲੱਬ, ਸਰਦਾਰ ਪਰਵਿੰਦਰ ਸਿੰਘ ਜੀਤ ਸਿੰਘ ਜੀ, ਸੀਨੀਅਰ ਪੱਤਰਕਾਰ ਅਤੇ ਮੈਂਬਰ ਬਠਿੰਡਾ ਪ੍ਰੈਸ ਕਲੱਬ।
5: ਮਮਤਾ ਜੀ, ਹੁਣ ਆਪਾਂ ਸਮੇਂ ਦੀ ਨਜ਼ਾਕਤ ਨੂੰ ਸਮਝੀਏ। ਆਪਾਂ ਜਿਹੜਾ ਹੈਗਾ ਪ੍ਰੋਗਰਾਮ ਨੂੰ ਸੰਪੂਰਨ ਕਰਨ ਤੋਂ ਪਹਿਲਾਂ ਲੋਕਲ ਬਠਿੰਡਾ ਪ੍ਰੈਸ ਕਲੱਬ, ਠੀਕ ਹੈ, ਉਹਨਾਂ ਦੇ ਪ੍ਰਧਾਨ ਸਾਹਿਬ ਆਪਣੇ ਨਾਲ ਮੌਜੂਦ ਨੇ। ਆਪਣਾ ਢਿੱਲੋਂ ਸਾਹਿਬ, ਬਠਿੰਡਾ ਪ੍ਰੈਸ ਕਲੱਬ ਦੇ ਮੌਜੂਦਾ ਕਾਰਜਕਾਲ ਦੇ ਵਿੱਚ ਤੁਸੀਂ ਆਪਣੀ ਸਭ ਤੋਂ ਵੱਡੀ ਉਪਲਬਧੀ ਕੀ ਮੰਨਦੇ ਹੋ?
6: ਦੇਖੋ ਸ਼ਰਮਾ ਜੀ, ਗੱਲ ਇਸ ਤਰ੍ਹਾਂ ਵੀ ਉਪਲਬਧੀਆਂ ਤਾਂ ਬਹੁਤ ਸਾਰੀਆਂ ਹੈ, ਪਰ ਜਿਹੜੀ ਪ੍ਰੈਸ ਦੀ ਆਜ਼ਾਦੀ ਦਾ ਸਵਾਲ ਹੈ ਨਾ, ਜਿੱਥੇ ਅਸੀਂ ਉਸ ਮਾਮਲੇ ਨੂੰ ਤਰਜੀਹ ਦਿੰਦੇ ਹਾਂ। ਬਠਿੰਡਾ ਪ੍ਰੈਸ ਕਲੱਬ ਨੂੰ ਇਹ ਮਾਣ ਪ੍ਰਾਪਤ ਹੈ ਕਿ ਪੰਜਾਬ, ਆਪਣਾ ਇਕੱਲਾ ਬਠਿੰਡਾ ਹੀ ਨਹੀਂ, ਬਠਿੰਡੇ ਤੋਂ ਆਲੇ ਦੁਆਲੇ ਜਿੱਥੇ ਵੀ ਕਿਤੇ ਮੀਡੀਆ ਦੇ ਉੱਤੇ ਅਟੈਕ ਹੁੰਦਾ
5: ਜੀ,
6: ਅਸੀਂ ਬਠਿੰਡਾ ਤੋਂ ਲੈ ਕੇ ਉੱਥੇ ਤੱਕ ਜਾਂਦੇ ਹਾਂ, ਉਹਨਾਂ ਦੀ ਸਪੋਰਟ ਕਰਦੇ ਹਾਂ
5: ਜੀ।
6: ਔਰ
5: ਹਾਂ, ਇਹ ਤਾਂ ਜਿਹੜਾ ਹੈਗਾ ਅਸੀਂ ਵੀ ਨੋਟ ਕਰਦੇ ਹਾਂ ਕਿ ਜੋ ਯੂਨਿਟੀ ਇੰਟੈਗਰਿਟੀ ਆਪਣੇ ਢਿੱਲੋਂ ਸਾਹਿਬ ਦੇ ਕਾਰਜਕਾਲ ਦੇ ਵਿੱਚ ਦੇਖਣ ਨੂੰ ਮਿਲ ਰਹੀ ਹੈ। ਆਮ ਮੈਂ ਦੇਖਿਆ ਕਿ ਜਦੋਂ ਕੋਈ ਪੱਤਰਕਾਰ ਵੀਰ ਤੇ ਕੋਈ ਭੀੜ ਜਾਂ ਸਮੱਸਿਆ ਬਣਦੀ ਹੈ ਤੇ ਇੱਕ ਪਲੇਟਫਾਰਮ ਤੇ ਇੱਕ ਮੰਚ ਤੇ ਮੈਂ ਪੱਤਰਕਾਰ ਵੀਰਾਂ ਨੂੰ ਵੀ ਬਹੁਤ ਘੱਟ ਦੇਖਿਆ, ਪਰ ਇਹ ਮੈਂ ਤੁਹਾਡੇ ਮੂੰਹ ਤੇ ਨਹੀਂ ਕਹਿ ਰਿਹਾ ਹੈਗਾ ਕਿ ਇਹ ਤੁਹਾਡੀ ਸਿਫਤ ਹੈ ਕਿ ਸਾਰੇ ਨੌਜਵਾਨ ਨੂੰ, ਵਰਗ ਨੂੰ, ਆਪਣਾ ਸਾਰੇ ਪੱਤਰਕਾਰ ਵੀਰਾਂ ਨੂੰ, ਚਾਹੇ ਉਹ ਕਿਸੇ ਵੀ ਪ੍ਰਿੰਟ ਮੀਡੀਆ, ਸੋਸ਼ਲ ਮੀਡੀਆ ਨਾਲ ਜੁੜਿਆ ਹੋਇਆ, ਤੁਸੀਂ ਇਹ ਇਕੱਠਾ ਕਰਨ ਦੀ ਜ਼ਰੂਰਤ ਰੱਖਦੇ ਹੋ।
6: ਉਹਦੇ 'ਚ ਗੱਲ ਇਹ ਹੈ ਸ਼ਰਮਾ ਜੀ, ਇਹਦੇ ਵਿੱਚ ਵੀ ਤੁਹਾਨੂੰ ਆਪਣਾ ਬਹੁਤ ਕੁਛ ਜਿਹੜਾ ਹੈਗਾ ਪਹਿਲਾਂ ਆਪਣਾ ਮਾਇੰਡ ਬਣਾਉਣਾ ਪੈਂਦਾ
5: ਜੀ।
6: ਫਰਜ਼ ਕਰੋ ਮੇਰੀ ਕਿਸੇ ਪੱਤਰਕਾਰ ਨਾਲ ਮੇਰੇ ਸੰਬੰਧ ਚੰਗੇ ਨਹੀਂ
5: ਜੀ,
6: ਅਗਰ ਉਹਦੇ ਤੇ ਅਟੈਕ ਪੈਂਦਾ ਤਾਂ ਮੈਂ ਉਹਦੀ ਜ਼ਿਆਦਾ ਮਦਦ ਕਰੂੰਗਾ।
5: ਸੰਬੰਧਾਂ ਦੀ ਤੇ ਗੱਲ ਐ ਨਾ ਢਿੱਲੋਂ ਸਾਹਿਬ, ਵਿਚਾਰਾਂ ਦੀ ਭਿੰਨਤਾ ਹੁੰਦੀ ਹੈ।
6: ਹਾਂ, ਪ੍ਰੈਸ ਦੀ ਆਜ਼ਾਦੀ ਜਿਹੜੀ ਹੈਗੀ ਅੱਜ ਦੇ ਜ਼ਮਾਨੇ ਦੇ ਵਿੱਚ, ਪ੍ਰੈਸ ਦੀ ਆਜ਼ਾਦੀ ਨੂੰ ਬਰਕਰਾਰ ਰੱਖਣਾ ਬਹੁਤ ਬਹੁਤ ਜ਼ਰੂਰੀ
5: ਹੈ।
6: ਹੁਣ ਤੁਸੀਂ ਇਹ ਦੇਖੋ ਕਿ ਪ੍ਰੈਸ ਦੀ ਆਜ਼ਾਦੀ ਦੇ ਉੱਤੇ ਅਟੈਕ ਹੋ ਰਹੇ ਹੈ, ਆਲੇ ਦੁਆਲੇ ਦੇ ਪੱਤਰਕਾਰਾਂ ਨੇ ਚੰਡੀਗੜ੍ਹ ਤੱਕਦਿਆਂ ਨੇ ਇੱਕ ਪ੍ਰੈਸ ਦੀ ਆਜ਼ਾਦੀ ਨੂੰ ਬਚਾਉਣ ਵਾਸਤੇ ਆਰਗੇਨਾਈਜੇਸ਼ਨ ਬਣਾਈ ਹੈ
5: ਜੀ,
6: ਤੇ ਮੈਨੂੰ ਬਗੈਰ ਪੁੱਛੇ ਤੋਂ ਮੇਰੀ ਗੈਰ ਮੌਜੂਦਗੀ 'ਚ ਮੈਨੂੰ ਉਹਦਾ ਕਨਵੀਨਰ ਬਣਾਇਆ ਵਾ। ਬਠਿੰਡਾ ਪ੍ਰੈਸ ਤੋਂ ਇਲਾਵਾ ਮੈਨੂੰ ਉਸ ਜਿਹੜੀ ਪ੍ਰੈਸ ਦੀ ਆਜ਼ਾਦੀ ਨੂੰ ਬਰਕਰਾਰ ਰੱਖਣ ਵਾਸਤੇ ਕਮੇਟੀ ਦਾ ਕਨਵੀਨਰ ਬਣਾਇਆ, ਔਰ ਅਸੀਂ ਉਹ ਲੜਾਈ ਲੜਦੇ ਹਾਂ। ਇਸ ਲਈ ਸਭ ਤੋਂ ਵੱਡੀ ਪ੍ਰਾਪਤੀ ਤਾਂ ਮੈਂ ਸਮਝਦਾ ਕਿ ਜਿੱਥੇ ਪ੍ਰੈਸ ਦੀ ਆਜ਼ਾਦੀ ਦੇ ਉੱਤੇ ਅਟੈਕ ਹੁੰਦਾ ਉਹਦੇ ਨਾਲ ਤੁਹਾਨੂੰ ਖੜਨਾ ਇਹ ਜ਼ਰੂਰੀ ਹੁੰਦਾ।
5: ਇੱਕ ਫੋਨ ਕਾਲ ਜੀ। ਹੈਲੋ,
7: ਹੈਲੋ, ਸਤਿ ਸ਼੍ਰੀ ਅਕਾਲ ਸਰ।
5: ਸਤਿ ਸ਼੍ਰੀ ਅਕਾਲ ਵੀਰ ਜੀ, ਕੌਣ ਸਾਹਿਬ ਕਿੱਥੋਂ ਬੋਲ ਰਹੇ ਹੋ, ਕਿਹੜਾ ਪਿੰਡ ਹੈ ਜੀ?
7: ਸਰ ਮੈਂ ਹਰਜਿੰਦਰ ਸਿੰਘ,

0: ਬੋਲਦਾ ਜੀ, ਬਠਿੰਡਾ ਲੋਕਲ ਜੀ।
1: ਹਾਂਜੀ ਹਰਜਿੰਦਰ ਜੀ, ਸਵਾਲ ਰੱਖੋ ਜੀ।
0: ਹਾਂਜੀ ਸਰ, ਸਾਡਾ ਸਵਾਲ ਇਹ ਹੈ ਜੀ, ਸਾਡੇ ਜਿਹੜੇ ਅਸਲਾ ਲਾਇਸੈਂਸ ਸੀਗੇ ਨਾ ਜੀ, ਅਸੀਂ ਅਪਲਾਈ ਕੀਤੇ ਹੋਏ ਨਹੀਂ
1: ਜੀ।
0: ਨਾ ਨਹੀਂ ਸਰ, ਅਸੀਂ ਫੀਸਾਂ ਭਰੀ ਬੈਠੇ ਜੀ, ਸਾਰਾ ਕੁਛ ਉੱਤੇ ਕਰੀ ਬੈਠੇ ਸਰ। ਹੁਣ ਜਿਹੜੇ ਸਰਕਾਰ ਨੇ ਬੰਦ ਕਰਤੇ ਜੀ, ਇਹਦਾ ਕੋਈ ਹੱਲ ਜੀ? ਆਪਣੀ ਅਸੀਂ ਤਾਂ ਜੀ ਐਂ ਵੀ ਜਿਹੜੇ ਹਿਸਾਬ ਨਾਲ ਲੁੱਟਾਂ ਖਾਣ ਚੱਲੀ ਜਾਂਦੀ ਆ ਸਰ,
1: ਜਿਹੜੇ
0: ਅਪਰਾਧ ਹੋ ਰਹੇ ਨੇ ਉਹ ਤਾਂ ਲਾਇਸੈਂਸੀ ਅਸਲੇ ਨਾਲ ਹੁੰਦੇ ਨੀ ਸਰ, ਉਹ ਤਾਂ ਗੈਰ ਲਾਇਸੈਂਸੀ ਅਸਲੇ ਨਾਲ ਹੀ ਹੁੰਦੇ ਨੇ
1: ਜੀ।
0: ਤੇ ਇਹ ਤਾਂ ਇਸ ਕਰਕੇ ਕਰਤੇ ਕਹਿੰਦੇ ਜੀ ਵੀ ਅਪਰਾਧ ਵਧ ਰਹੇ ਨੇ, ਤੁਸੀਂ ਆਪ ਵੀ ਸੋਚੋ ਸਰ ਵੀ ਕਦੇ ਕਿਸੇ ਨੇ
1: ਮਾਨਯੋਗ ਡੈਪਟੀ ਕਮਿਸ਼ਨਰ ਰਜੇਸ਼ ਧਮਾਨ ਜੀ ਨੂੰ ਵੀ ਕਾਲ ਕਰਾਂਗੇ, ਇਹ ਆਪਾਂ ਮੁੱਦੇ ਉਦੋਂ ਵੀ ਵਿਚਾਰਾਂਗੇ। ਬਾਕੀ ਇੱਕ ਐਕਸਪਰਟ ਰਾਏ ਜਿਹੜੀ ਹੈਗੀ ਹੈ ਢਿੱਲੋਂ ਸਾਹਿਬ,
2: ਅਸਲ ਦੇ ਵਿੱਚ ਇਹ ਹੈ ਜੀ, ਜਿਹੜੀ ਹੈ ਨਾ ਪੰਜਾਬ ਦੇ ਵਿੱਚ ਅਸਲਾ ਲਾਇਸੈਂਸ ਵਾਲੀ ਕਾਰਵਾਈ ਕਈ ਜ਼ਿਲ੍ਹਿਆਂ ਦੇ ਵਿੱਚ ਬਹੁਤ ਜ਼ਿਆਦਾ ਮਹਿੰਗੀ ਹੈ
1: ਜੀ।
2: ਜੇ ਤੁਸੀਂ ਚਾਹੋ ਤੁਸੀਂ ਆਪਣਾ ਅਸਲਾ ਲਾਇਸੈਂਸ ਅਪਲਾਈ ਕਰਨਾ, ਆਨਲਾਈਨ ਤੁਸੀਂ ਡਾਊਨਲੋਡ ਕਰਕੇ ਆਪਣਾ ਫਾਰਮ ਭਰ ਸਕਦੇ ਹੋ, ਲੇਕਿਨ ਤੁਹਾਡਾ ਫਾਰਮ ਇੰਟਰਟੇਨ ਨਹੀਂ ਹੋਣਾ। ਤੁਹਾਡੇ ਵਾਸਤੇ ਜ਼ਰੂਰੀ ਹੈ ਕਿ ਤੁਸੀਂ ਰੈੱਡ ਕਰਾਸ ਜਾਓ, 50,000 ਰੁਪਏ ਦੀ ਉੱਥੋਂ ਫਾਈਲ ਲਓ, 50,000 ਰੁਪਈਆ ਛੋਟੀ ਗੱਲ ਨਹੀਂ ਹੁੰਦੀ, ਗੱਟਾ ਭਰ ਜਾਂਦਾ 50,000 ਰੁਪਈਏ ਨਾਲ, ਉਹਦੇ ਤੁਸੀਂ 50,000 ਰੁਪਈਆ ਦੇ ਉੱਤੇ ਤੁਹਾਨੂੰ ਉੱਥੋਂ ਫਾਈਲ ਮਿਲੂਗੀ ਤੇ ਫਿਰ ਤੁਸੀਂ ਅਪਲਾਈ ਕਰੋਗੇ। ਮੈਂ ਦੱਸ ਤੁਹਾਨੂੰ ਇਹੀ ਦੱਸਦਾ ਤੁਹਾਨੂੰ ਵੀ ਉਹ ਸਿਸਟਮ ਬਹੁਤ ਮਹਿੰਗਾ, ਸਿਸਟਮ ਮਹਿੰਗੇ ਤੋਂ ਬਾਅਦ ਸਾਰੀਆਂ ਰਿਪੋਰਟਾਂ ਵਗੈਰਾ ਕਰਾ ਕੇ ਡਿਪਟੀ ਕਮਿਸ਼ਨਰ ਨੇ ਅਲਾਓ ਵੀ ਕਰਤਾ, ਬਹੁਤ ਸਾਰੇ ਲਾਇਸੈਂਸ ਦੇ ਜਿਹੜੇ ਅਲਾਓ ਕੀਤੇ
1: ਹੋਏ।
2: ਰਫੜ ਕਿੱਥੇ ਪੈ ਗਿਆ? ਰਫੜੇ ਪੈ ਗਿਆ ਕਿ ਇੱਕ ਰੇਡ ਹੁੰਦੀ ਹੈ ਮੋਹਾਲੀ
1: ਜੀ,
2: ਤੇ ਉੱਥੋਂ ਨੋਟਾਂ ਦੇ ਡਿੱਗਦੇ ਹੈ
3: ਬੰਡਲ,
2: ਉਹ ਬੰਡਲਾਂ ਦੀ ਜਦੋਂ ED ਪੜਤਾਲ ਕਰਦੀ ਹੈ ਤੇ ਫਿਰ ਪਤਾ ਲੱਗਦਾ ਹੈ ਕਿ ਲਾਇਸੈਂਸਾਂ ਦੇ ਮਾਮਲੇ ਚ ਵੀ ਇੱਕ ਧੰਦਾ ਚੱਲ ਰਿਹਾ, ਪੈਸੇ ਲੈ ਕੇ ਲਾਇਸੈਂਸ ਬਣਾਏ ਜਾ
3: ਰਹੇ, 2.5 ਲੱਖ ਰੁਪਏ,
2: 2.5 ਲੱਖ ਰੁਪਏ ਤੱਕ ਬਣਦੇ। ਉਹਦੀ ਵਜ੍ਹਾ ਕਾਰਨ ਪੰਜਾਬ ਸਰਕਾਰ ਨੇ ਕਹਿਤਾ ਵੀ ਲਾਇਸੈਂਸ ਰੋਕ ਦਿਓ ਇਕਦਮ, ਇਹ ਨਾ ਡਿਪਟੀ ਕਮਿਸ਼ਨਰ ਦੇ ਬਸ ਦੀ ਬਿਮਾਰੀ ਹੈ ਤੇ ਨਾ ਹੀ SSP ਦੀ, ਪੰਜਾਬ ਸਰਕਾਰ ਨੇ ਰੋਕਤੀ। ਤੁਹਾਡੇ ਕੋਲ ਹੱਲ ਇੱਕੋ ਹੀ ਹੈ ਕਿ ਆਪਣੇ ਵਰਗੇ ਜਿੰਨੇ ਵੀ ਹੋਰ ਬੰਦੇ ਆ ਤੁਸੀਂ ਉਹਨਾਂ ਨੂੰ ਕਰੋ ਇਕੱਠੇ, ਪਬਲਿਕ ਇੰਟਰਸਟ ਲਿਟੀਗੇਸ਼ਨ ਇੱਕ ਅਰਟ ਪਾਓ ਕਿ ਅਸੀਂ ਪੈਸੇ ਭਰੀ ਬੈਠੇ, ਸਾਡਾ ਸਭ ਕੁਛ ਹੋਇਆ, ਸਾਡੇ ਲਾਇਸੈਂਸ ਜਿਹੜੇ ਹੈਗੇ ਹੈ ਉਹ ਪ੍ਰਵਾਨ ਹੋ ਚੁੱਕੇ, ਇਹਨਾਂ ਨੂੰ ਰੋਕਿਆ ਕਿਵੇਂ? ਇੱਕੋ ਇਲਾਜ ਹੈ ਕਿ ਸਾਰੇ ਜਣੇ 10-20 ਬੰਦੇ ਇਕੱਠੇ ਹੋ ਕੇ ਇੱਕ ਵਕੀਲ ਕਰੋ ਤੇ ਹਾਈ ਕੋਰਟ ਚ ਪਟੀਸ਼ਨ ਪਾਓ, ਤੁਹਾਡੇ ਸਾਰਿਆਂ ਦੇ ਲਾਇਸੈਂਸ ਮਿਲ ਗਏ।
4: ਮਨੁੱਖ ਚੁਣੌਤੀਆਂ ਨੇ ਜਿਹੜੀਆਂ ਲੱਗਦਾ ਕਿ ਇੱਕ ਪੱਤਰਕਾਰ ਦੇ ਸਾਹਮਣੇ ਆਉਂਦੀਆਂ ਨੇ?
3: ਪੱਤਰਕਾਰ ਦੇ ਸਾਹਮਣੇ ਮਮਤਾ ਜੀ ਬਹੁਤ ਚੁਣੌਤੀਆਂ, ਜੇ ਵੇਖੀਏ ਤਾਂ ਆਪਾਂ ਕਿਸੇ ਫੀਲਡ ਦੇ ਵਿੱਚ ਜਾਂਦੇ ਆਪਾਂ ਖਬਰ ਕਰਨ ਵਾਸਤੇ, ਉੱਥੇ ਤੁਹਾਨੂੰ ਇਹ ਨਹੀਂ ਪਤਾ ਵੀ ਉਹ ਤੁਹਾਡੇ ਅੱਗੇ ਹੋਣਾ ਕੀ ਹੈ। ਅੱਗੇ ਕੀ ਸੀ ਨਾ, ਅੱਗੇ ਮਤਲਬ ਪੱਤਰਕਾਰ ਗਿਣਵੇਂ ਚੁਣਵੇਂ ਪੱਤਰਕਾਰ ਸੀਗੇ, ਹੁਣ ਸੋਸ਼ਲ ਮੀਡੀਆ ਦੇ ਜ਼ਮਾਨੇ ਦੇ ਵਿੱਚ ਜਿਹਦੇ ਕੋਲ ਵੀ ਮੈਕ ਆਈ ਡੀ ਫੜੀ ਹੋਈ ਹੈ ਉਹ ਹਰ ਇੱਕ ਪੱਤਰਕਾਰ ਹੈ। ਉਹਨਾਂ ਚੈਨਲਾਂ ਦੇ ਨਾਮ ਵੀ ਨਹੀਂ ਆਪਾਂ ਜਾਣਦੇ ਜਿਨ੍ਹਾਂ ਨੂੰ ਲੋਕ ਪੁੱਛਦੇ ਵੀ ਯਾਰ ਆਹ ਕੌਣ ਹੈ। ਹੁਣ ਜੇ ਉੱਥੇ ਆਪਾਂ ਕਹੀਏ ਬਖਤੌਰ ਢਿੱਲੋਂ ਦੀ ਇੱਕ ਛੇ ਹੈ, ਇੱਕ ਨਾਂ ਹੈ ਉਹਨਾਂ ਦਾ, ਉਹਨਾਂ ਨੂੰ ਜਾਣਦੇ ਲੋਕ, ਪਰ ਜੇ ਕਿਤੇ ਅਸੀਂ ਜਾਂਦੇ ਹਾਂ ਉੱਥੇ ਸਾਨੂੰ ਕੋਈ ਪੁੱਛਦਾ, ਵੈਸੇ ਤਾਂ ਦੱਸਣ ਤੋਂ ਇਨਕਾਰ ਕਰ ਦਿੰਦੇ ਵੀ ਅਸੀਂ ਪੱਤਰਕਾਰ ਹਾਂ, ਤਾਂ ਕਿ ਉੱਥੇ ਇਹ ਨਾ ਸਮਝਣ ਵੀ ਪਤਾ ਨਹੀਂ ਕਿਸ ਤਰ੍ਹਾਂ ਦੇ ਇਹ ਬੰਦੇ, ਕੌਣ ਹੈ, ਕਿਵੇਂ ਹੈ। ਪਰ ਚੁਣੌਤੀਆਂ ਬਹੁਤ ਵੱਡੀਆਂ ਇਹ ਹੈ ਵੀ ਜਿਹੜੇ ਹੁਣ ਲੋਕ ਹੈ ਉਹ ਸੋਸ਼ਲ ਮੀਡੀਆ ਨੂੰ ਜ਼ਿਆਦਾ ਲੱਭਦੇ ਆ, ਮਤਲਬ ਜਿਹੜੇ ਪੱਤਰਕਾਰ ਆ ਉਹ ਪਿੱਛੇ ਹੈ। ਜੇ ਹੁਣ ਪ੍ਰੋਗਰਾਮ ਹੁੰਦਾ ਕੋਈ, ਸੋਸ਼ਲ ਮੀਡੀਆ ਦੇ ਪੱਤਰਕਾਰ ਅੱਗੇ ਬੈਠੇ ਹੁੰਦੇ ਆ, ਤੇ ਜਿਹੜੇ ਜਰਨਲਿਸਟ ਹੁੰਦੇ ਆ ਜੈਨੂਅਨ ਹੈ ਸਰਕਾਰ ਵੱਲੋਂ ਮਾਨਤਾ ਪ੍ਰਾਪਤ ਨੇ ਉਹ ਪਿੱਛੇ ਬੈਠੇ ਹੁੰਦੇ ਆ, ਤਾਂ ਅਫਸਰ ਦੇ ਮਨ ਚ ਇਹ ਆਉਂਦੀ ਹੈ ਵੀ ਯਾਰ ਸ਼ਾਇਦ ਪੱਤਰਕਾਰ ਹੀ ਆ। ਜਦੋਂ ਇੰਟਰਵਿਊ ਚੱਲਦੀ ਹੈ ਜਾਂ ਉਹ ਜਾਣ ਪਹਿਚਾਣ ਹੁੰਦੀ ਹੈ, ਉਹਦੇ ਚ ਪੁੱਛਦੇ ਵੀ ਤੁਸੀਂ ਢਿੱਲੋਂ ਸਾਹਿਬ ਕਿਹੜੇ ਅਖਬਾਰ ਤੋਂ, ਦੱਸਦੇ ਆ ਵੀ ਅਸੀਂ ਫਲਾਣੇ ਅਖਬਾਰ ਤੋਂ, ਅੱਛਾ ਜੀ ਇਹ ਫਿਰ ਕਿਹੜੇ ਕਿਹੜੇ ਆ, ਕਹਿੰਦੇ ਜੀ ਤਾਂ ਪਤਾ ਨਹੀਂ ਲੱਗਦਾ ਸਾਨੂੰ ਕੌਣ ਕੌਣ ਹੈ। ਤਾਂ ਉੱਥੇ ਲੋਕਾਂ ਦੇ ਵਿੱਚ ਵੀ ਇਹ ਮਤਲਬ ਬਣੀ ਹੋਈ ਹੈ ਵੀ ਜੇ ਯਾਰ ਆਪਾਂ ਸੋਸ਼ਲ ਮੀਡੀਆ ਵਾਲਿਆਂ ਨੂੰ ਸੱਦ ਲਾਂਗੇ ਤਾਂ ਸਾਡੀ ਜਿਹੜੀ ਖਬਰ ਹੈ ਨਸਰ ਜਲਦੀ ਹੋ ਜੂਗੀ। ਜਿਹੜੇ ਮਤਲਬ ਜਰਨਲਿਸਟ ਹੈਗੇ ਜੈਨੂਅਨ ਜਰਨਲਿਸਟ ਜਿਨ੍ਹਾਂ ਨੇ ਜਰਨਲਿਜ਼ਮ ਕੀਤੀ ਹੋਈ ਹੈ ਉਹ ਪਿੱਛੇ ਨੇ, ਉਹਨਾਂ ਦੇ ਅਦਾਰੇ ਆ, ਉਹਨਾਂ ਦੇ ਸਵੇਰੇ ਉਹਨਾਂ ਨੂੰ ਰਾਤ ਨੂੰ ਖਬਰ ਬਣਾਉਣੀ ਹੈ, ਸਵੇਰੇ ਉਹਨਾਂ ਨੇ ਦੇਖਣਾ ਵੀ ਹੈ, ਚਾਰ ਬੰਦਿਆਂ ਨੂੰ ਪੁੱਛਣਾ ਹੈ। ਚੁਣੌਤੀਆਂ ਤਾਂ ਬਹੁਤ ਵੱਡੀਆਂ ਜੀ ਪੱਤਰਕਾਰ ਵਾਸਤੇ,
4: ਯਾਨੀ ਕਿ ਜਿਹੜੀ ਅਸਲੀ ਪੱਤਰਕਾਰਤਾ ਉਹ ਮਨਫੀ ਹੋ ਰਹੀ ਹੈ।
1: ਬਿਲਕੁਲ ਜੀ,
3: ਬਿਲਕੁਲ।
4: ਤੇ ਇੱਕ ਫੋਨ ਕਾਲ ਹੈ, ਉਸ ਤੋਂ ਬਾਅਦ ਆਪਾਂ ਲੈਣੇ ਆਪਣਾ ਸਵਾਲ।
1: ਹੈਲੋ,
5: ਹੈਲੋ,
1: ਹਾਂਜੀ ਹਾਂਜੀ ਬਾਈ ਜੀ।
5: ਹਾਂਜੀ ਬਾਈ ਜੀ, ਇਹੀ ਮੁਸ਼ਕਲ ਆ ਜੀ, ਮੇਰੇ ਮੁੰਡੇ ਦੀ ਮਨ 29 ਸਾਲ ਦੀ ਉਮਰ ਸੀਗੀ ਜੀ, ਉਹ ਡੈਥ ਹੋ ਗਈ ਉਹਦੇ। ਹਾਂਜੀ, ਉਹਦੇ ਦੋ ਬੱਚੇ ਆ, ਨੌਂ ਆ ਮੇਰੀ, 55-56 ਸਾਲ ਦੀ ਉਮਰ ਆ ਮੇਰੀ ਇਸ ਟਾਈਮ।

0: ਸ਼ੁਭ ਨਾਮ ਕਿਹੜਾ ਪਿੰਡ ਆ ਵੀਰ ਜੀ?
1: ਪਿੰਡ ਖੈਲੀ ਵਾਲਾ ਜੀ, ਜੀਤ ਸਿੰਘ ਨਾਮ ਆ ਮੇਰਾ
0: ਜੀ।
1: ਹਾਂਜੀ, ਨਾ ਤਾਂ ਬੱਚਿਆਂ ਦੀ ਪੈਨਸ਼ਨ ਲਵਾਉਣ ਨੂੰ ਬਹੁਤ ਭੱਜੇ, ਨਾ ਤਾਂ ਉਹ ਲੱਗੀ ਹੈ, ਮਜ਼ਦੂਰ ਹੁੰਦੇ ਆ ਤੇ ਨਾ ਰਾਸ਼ਨ ਕਾਰਡ ਤੇ ਨਾ ਚੜਾਉਂਦੇ ਆ ਜੀ।
0: ਬਹੁਤ ਵੱਡੀ ਤਰ੍ਹਾਂ
2: ਬਹੁਤ ਵੱਡੀ ਪ੍ਰੋਬਲਮ ਹੈ ਜੀ, ਬਹੁਤ ਵੱਡੀ ਤਰ੍ਹਾਂ ਬਹੁਤ ਵੱਡੀ ਪ੍ਰੋਬਲਮ ਹੈ। ਬਹੁਤ ਵੱਡੀ ਪ੍ਰੋਬਲਮ ਹੈ, ਧਿਆਨ ਦੇਣਾ ਚਾਹੀਦਾ ਜੀ ਸਰਕਾਰ ਨੂੰ, ਇਧਰਲੇ ਪਾਸੇ ਜ਼ਰੂਰੀ ਹੈ। ਅਸੀਂ ਤਾਂ ਹਾਲ ਹੀ ਦੱਸ ਸਕਦੇ ਹਾਂ ਕਿ ਸਰਕਾਰ ਨੂੰ ਇਹਦਾ ਅਗਲਾ। ਦੂਜੀ ਗੱਲ ਇਹ ਹੈ ਕਿ ਜਿਹੜੇ ਤੁਹਾਡੇ ਕੋਲ MLA ਵਗੈਰਾ ਪਿੰਡਾਂ ਦੇ ਵਿੱਚ ਆਉਂਦੇ, ਹਲਕਾ ਇੰਚਾਰਜ ਆਉਂਦੇ, ਜਿਹਨਾਂ ਨੂੰ ਸਵਾਲ ਕਰੋ, ਉਹਨਾਂ ਨੂੰ ਪੁੱਛੋ ਵੀ ਸਾਡੇ ਆਹ ਦੱਸੋ ਆਹ ਕਿਉਂ ਨਹੀਂ ਬਣਾਉਂਦੇ,
3: ਕੀ ਕਸੂਰ ਕੀ ਇਹਨਾਂ ਦਾ ਜੀ।
1: ਉਹਨਾਂ ਨੂੰ ਸਵਾਲ ਕਰਾਂਗੇ ਅੱਗੇ, ਸੰਗਰੂਰ ਏਰੀਏ ਚ ਕੀ ਹੋਗਾ ਉਹ ਸਮਾਲ, ਇੱਕ ਇਹ ਜਾਂ ਕਰਾਂਗੇ ਤਾਂ ਉਵੇਂ ਕਰਾਂਗੇ।
2: ਲੋਕ ਸਵਾਲ ਕਰਨ ਤੋਂ ਵੀ ਡਰਦੇ, ਜੇ ਸਵਾਲ ਕਰਾਂਗੇ ਤਾਂ ਕੁੱਟੇ ਜਾਵਾਂਗੇ।
3: ਬਿਲਕੁਲ ਜੀ,
1: ਮਾਰੀ ਗਿਆ ਬੰਦਾ,
2: ਬੰਦਾ ਮਾਰੀ ਗਿਆ।
3: ਬਿਲਕੁਲ ਜੀ,
2: ਬਹੁਤ ਬਹੁਤ
3: ਬਹੁਤ ਵੱਡੀ ਤਰਾਸਦੀ ਹੈ ਜੀ,
2: ਬਹੁਤ ਵੱਡੀ, ਬਹੁਤ ਵੱਡੀ ਦੁਕਾਨ ਦੁਕਾਨ।
0: ਹਾਂਜੀ ਮਮਤਾ ਜੀ, ਆਪਣਾ ਮੇਨ ਐਥਿਕਸ ਦੀ ਗੱਲ ਚੱਲ ਰਹੀ ਸੀ ਹੈ ਨਾ
4: ਜੀ ਜੀ ਜੀ,
0: ਕਿ ਜਿਹੜਾ ਹੈਗਾ ਢਿੱਲੋਂ ਸਾਹਿਬ ਪ੍ਰੈਸ ਕਲੱਬ, ਠੀਕ ਹੈ, ਮੇਰੇ ਖਿਆਲ ਦੇ ਵਿੱਚ ਇਹਨੂੰ ਇੱਕ ਮਿਲਣ ਜੁਲਣ ਵਾਲੀ ਸੰਸਥਾ ਦੀ ਬਜਾਏ ਜੇ ਇੱਕ ਪ੍ਰੋਫੈਸ਼ਨਲ ਟ੍ਰੇਨਿੰਗ ਤੇ ਵੈਲਫੇਅਰ ਇੰਸਟੀਟਿਊਸ਼ਨ ਬਣਾਇਆ ਜਾਵੇ, ਇਹਦੇ ਲਈ ਤੁਸੀਂ ਐਫਰਟਸ ਕਰ ਰਹੇ ਹੋ?
2: ਬਿਲਕੁਲ, ਤੁਹਾਡੀ ਬਹੁਤ ਜਿਹੜੀ ਹੈਗੀ ਹੈ
3: ਵਧੀਆ ਜੀ,
2: ਇਹ ਮਤਲਬ ਵਧੀਆ ਰਹੇ ਆ, ਸਾਰਾ ਕੁਛ ਹੈ, ਠੀਕ ਹੈ, ਮਿਲਣ ਜੋ ਅਸਲ ਦੇ ਵਿੱਚ ਤਾਂ ਇੱਕ ਅੱਜ ਕੱਲ੍ਹ ਜਿਹੜੇ ਪ੍ਰੈਸ ਕਲੱਬ ਆ ਉਹ ਟਿਕਾਣੇ ਬਣੇ ਹੋਏ ਆ
0: ਜੀ,
2: ਕਿ ਪੱਤਰਕਾਰ ਉੱਥੇ ਇਕੱਠੇ ਹੋ ਜਾਣ, ਜੇ ਕਿਸੇ ਨੇ ਪ੍ਰੈਸ ਕਾਨਫਰੰਸ ਕਰਨੀ ਹੈ ਉਹ ਆਪਦੀ ਪ੍ਰੈਸ ਕਾਨਫਰੰਸ ਕਰ ਲਵੇ
0: ਜੀ।
2: ਲੇਕਿਨ ਜਿਹੜੀ ਅਗਲੀ ਐਥਿਕਸ ਦੀ ਗੱਲ ਆ ਗਈ, ਤੁਸੀਂ ਜਿਵੇਂ ਇਹ ਗੱਲ ਕਰਦੇ ਹੋ ਵੀ ਅਸੀਂ ਲੋਕਾਂ ਨੂੰ ਸਿਖਾਈਏ, ਹੁਣ ਸਵਾਲ ਇਹ ਪੈਦਾ ਸਿਖਾਵਾਂਗੇ ਕਿਹਨੂੰ?
4: ਸਿੱਖਣ ਲਈ ਵੀ ਤਾਂ
2: ਕੋਈ, ਜਿਹੜੇ ਜਿਹੜੇ ਸਿੱਖਣ ਵਾਲੇ ਲੋਕ ਹੈ, ਜਿਹੜੇ ਆਲਰੇਡੀ ਵੈਲ ਐਜੂਕੇਟਡ ਹੈ, ਜਿਨ੍ਹਾਂ ਨੇ ਟ੍ਰੇਨਿੰਗ ਕੀਤੀ ਹੋਈ ਹੈ, ਉਹਨਾਂ ਨੂੰ ਸਾਰਾ ਪਤਾ ਵੀ ਉਹ ਸਿੱਖਦੇ। ਹੁਣ ਜਿਹਦਾ ਸਾਨੂੰ ਇਹ ਨਹੀਂ ਪਤਾ ਵੀ ਪੱਤਰਕਾਰ ਹੈ ਕਿ ਨਹੀਂ ਹੈ, ਉਹਦੇ ਹੱਥ ਵਿੱਚ ਉਹਦਾ ਮੋਬਾਈਲ, ਉਹ ਕਿਹਨੂੰ ਕਿਹਨੂੰ ਸਿਖਾਵਾਂਗੇ? ਸਮੱਸਿਆ ਅਸਲ ਦੇ ਵਿੱਚ ਅਸਲ ਪੱਤਰਕਾਰ ਦੀ ਤੇ ਪੱਤਰਕਾਰਤਾ ਦੇ ਨਾਂ ਹੇਠ ਹੋ ਰਹੇ ਧੰਦੇ ਦੀ ਹੈ।
3: ਬਿਲਕੁਲ,
2: ਧੰਦਾ ਹੋ ਰਿਹਾ ਬੜੇ ਵੱਡੇ ਪੱਧਰ ਤੇ, ਬਲੈਕਮੇਲਿੰਗ ਹੋ ਰਹੀ ਹੈ
4: ਜੀ।
2: ਉਹ ਸਾਡੀ ਗੱਲ ਕਿਉਂ ਸੁਣਨਗੇ ਜੀ? ਅਸੀਂ ਐਥਿਕਸ ਦੀ ਗੱਲ ਕਰਾਂਗੇ, ਭਾਈ ਆ ਨਹੀਂ ਗੱਲ ਕਰਨੀ, ਉਹ ਕਹਿੰਦੇ ਵੀ ਤੁਹਾਨੂੰ ਸਾਨੂੰ ਕਿਹੜਾ ਤਨਖਾਹ ਮਿਲਦੀ ਹੈ।
3: ਇੱਕ ਸੋਸ਼ਲ ਮੀਡੀਆ ਨੇ ਨਾ ਸਿਸਟਮ ਵੀ ਵਿਗਾੜਤਾ ਢਿੱਲੋਂ ਸਾਹਿਬ, ਵੀ ਉਹ ਕੀ ਹੋਇਆ ਨਾ, ਜਦੋਂ ਕੋਈ ਮਤਲਬ ਤੁਸੀਂ ਨਿਊਜ਼ ਬਣਾਉਣੀ ਹੈ, ਛੋਟੀ ਜਿਹੀ ਬਣਾਈ, ਉੱਤੇ ਨਾਮ ਪਾਇਆ ਤੇ ਅਗਲੇ ਨੂੰ ਦੇ ਦਿੰਦੇ ਆ ਵੀ ਆ ਲਓ ਜੀ, ਅਗਲਾ ਕਹਿੰਦਾ ਮੇਰੀਆਂ ਤਾਂ ਪੰਜ ਅਖਬਾਰਾਂ ਦੇ ਵਿੱਚ ਖਬਰਾਂ ਲੱਗ ਗਈਆਂ, ਆਪਣੇ ਨੇ ਤਾਂ ਸਵੇਰੇ ਆਉਣਾ ਹੈ, ਉਹਨਾਂ ਨੇ ਨਾਲ ਦੀ ਨਾਲ ਹੀ ਪਾ ਦਿੰਦੇ ਆ, ਤਾਂ ਫਿਰ ਉਹ ਅਗਲੇ ਨੂੰ ਪਤਾ ਲੱਗਦਾ ਨਹੀਂ ਹੈਗਾ ਵੀ ਇਹ ਕੀ ਚੀਜ਼ ਹੈ, ਤਾਂ ਨਾਲ ਦੀ ਨਾਲ ਉਹ ਤਾਂ ਕਹਿੰਦਾ ਵੀ ਇਹ ਪੰਜ ਅਖਬਾਰਾਂ ਦਾ ਪੱਤਰਕਾਰ ਹੈ, ਮੈਂ ਤਾਂ ਇਸੇ ਨੂੰ ਜਾਣਦਾ, ਮੈਂ ਤਾਂ ਇਹਨੂੰ ਜਾਣਦਾ ਹੀ ਨਹੀਂ ਹੈਗਾ
2: ਜੀ। ਅਖਬਾਰ ਵੀ ਨਕਲੀ ਬਣ ਰਹੇ ਆ?
3: ਹਾਂ ਬਿਲਕੁਲ, ਨਕਲੀ ਅਖਬਾਰ।
4: ਮੇਰੀ ਕਿਉਰਿਓਸਿਟੀ ਹੈ ਦਿਮਾਗ ਦੇ ਵਿੱਚ ਕਿ ਤੁਹਾਡੇ ਐਕਸਪੀਰੀਅੰਸ, ਜਿੰਨਾ ਤੁਹਾਡਾ ਹੁਣ ਤੱਕ ਦਾ ਐਕਸਪੀਰੀਅੰਸ ਹੈ, ਕੋਈ ਅਜਿਹਾ ਮੁੱਦਾ ਜਿਹੜਾ ਤੁਸੀਂ ਚੱਕਿਆ ਹੋਵੇ, ਪ੍ਰਸ਼ਾਸਨ ਨਹੀਂ ਲਿਆ ਹੋਵੇ, ਜਾਂ ਤੁਹਾਨੂੰ ਮਾਣ ਹੋਵੇ ਕਿ ਹਾਂ ਮੈਂ ਪੱਤਰਕਾਰ ਹਾਂ, ਜਾਂ ਉਸ ਦਿਨ ਤੁਸੀਂ ਚੈਨ ਦੀ ਨੀਂਦ ਸੁੱਤੇ ਹੋਵੋ ਕਿ ਅੱਜ ਮੈਂ ਕੁਛ ਸਮਾਜ ਲਈ ਕੀਤਾ?
2: ਮਮਤਾ ਜੀ, ਬਹੁਤ
3: ਬਹੁਤ ਬਹੁਤ
2: ਬਹੁਤ ਬਹੁਤ
3: ਸੋਚਦੇ
2: ਰਹੇ। ਮੇਰੀ ਪ੍ਰਾਪਤੀ ਇਹ ਹੈ
4: ਜੀ,
2: ਸਰਦਾਰ ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ ਹੁੰਦੇ ਸੀ
4: ਜੀ
2: 1978 ਦੇ ਵਿੱਚ, ਉਹਨਾਂ ਦਾ ਜਨਮ ਜਿਹੜਾ ਹੈਗਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ, ਉਹ ਹੋਇਆ ਪਿੰਡ ਕਾਲਚਰਾਣੀ
4: ਜੀ।
2: ਜ਼ਮੀਨ ਉਹਨਾਂ ਦੀ ਬਾਦਲ ਪਿੰਡ ਵੀ ਸੀ, ਫਿਰ ਉਹ ਬਾਦਲ ਪਿੰਡ ਚਲੇ ਗਏ। ਉਹਨਾਂ ਦੇ ਪਰਿਵਾਰ ਦੇ ਲੋਕ ਅੱਜ ਵੀ ਕਾਲਚਰਾਣੀ ਚ ਰਹਿੰਦੇ ਆ। ਪ੍ਰਕਾਸ਼ ਸਿੰਘ ਬਾਦਲ ਦੇ ਰੀਅਲ ਕਜ਼ਨ ਨੇ ਦੋ ਬੰਦੇ ਮਾਰਤੇ
4: ਜੀ,
2: ਉਹਨਾਂ ਦੀਆਂ ਡੈਡ ਬੋਡੀਜ਼ ਕੋਈ ਚੱਕਣ ਨੂੰ ਤਿਆਰ ਨਹੀਂ ਸੀ। ਪੁਲਿਸ ਜਿਹੜੀ ਹੈਗੀ ਹੈ, ਜਿਹੜਾ ਰੂਰਲ ਦੌਰੇ ਤੇ ਗਿਆ, DSP ਵੀ ਛੱਡ ਕੇ ਭੱਜ ਗਿਆ ਸੀ
4: ਜੀ।
2: ਲਗਭਗ 12-13 ਘੰਟੇ ਉਹ ਡੈਡ ਬੋਡੀ ਜੀ ਉੱਥੇ ਰੁਲਦੀਆਂ ਰਹੀਆਂ। ਉਸ ਮਾਮਲੇ ਨੂੰ ਮੈਂ ਉਠਾਇਆ ਸੀ। ਉਹਨਾਂ ਦਿਨਾਂ ਦੇ ਵਿੱਚ ਬਠਿੰਡੇ SSP ਹੁੰਦੇ ਸੀ ਮਿਸਟਰ ਗੁਰਸ਼ਰਨ ਸਿੰਘ ਜੇਜੀ। ਮੈਂ ਜੇਜੀ ਸਾਹਿਬ ਨੂੰ ਆ ਕੇ ਮਿਲਿਆ ਵੀ ਆਹ ਹੋਇਆ ਵੈ। ਜੇਜੀ ਸਾਹਿਬ ਨੇ ਮਿਸਟਰ RS ਚਾਲੀਆ SP ਐਡੀਸ਼ਨਲ SP ਹੁੰਦੇ ਸੀ, ਉਹਨਾਂ ਨੂੰ ਕਿਹਾ ਜਾ ਆਪਣੀ ਗੱਡੀ ਦੇ ਉੱਤੇ ਚੁੱਕ ਕੇ ਲੈ ਕੇ ਆ ਲਾਸ਼ਾਂ, ਪੋਸਟਮਾਰਟਮ ਕਰਵਾਓ, ਮੁਕੱਦਮਾ ਦਰਜ ਕਰੋ। ਮੁਕੱਦਮਾ ਦਰਜ ਹੋਇਆ, ਪੋਸਟਮਾਰਟਮ ਹੋਇਆ। ਪ੍ਰਕਾਸ਼ ਸਿੰਘ ਬਾਦਲ ਪੰਜਾਬ ਦੇ ਮੁੱਖ ਮੰਤਰੀ, ਉਹਨਾਂ ਦਾ ਕਜ਼ਨ ਗੁਰਵੰਸ਼ ਸਿੰਘ ਅੰਦਰ ਰਿਹਾ, ਵੱਖਰੀ ਗੱਲ ਆ, ਬਾਅਦ ਚ ਉਹਨਾਂ ਦਾ ਕੰਪਰੋਮਾਈਜ਼ ਹੋ ਗਿਆ। ਲੇਕਿਨ ਮੁੱਖ ਮੰਤਰੀ ਦੇ ਕਜ਼ਨ ਦੇ ਖਿਲਾਫ ਮੁਕੱਦਮਾ ਦਰਜ ਕਰਾਉਣਾ, ਉਹ ਵੀ ਕਤਲਾਂ ਦਾ, ਦੋ ਕਤਲਾਂ ਦਾ,
3: ਬਹੁਤ ਵੱਡੀ
2: ਹੁੰਦੀ, ਬਹੁਤ ਸਾਰੀਆਂ ਪ੍ਰਾਪਤੀਆਂ ਇਹੋ ਜਿਹੀਆਂ ਹੈਗੀਆਂ ਜਿਹੜੀਆਂ ਮੈਂ।
4: ਪਰ ਸਰ, ਕਦੇ ਡਰ ਜਾਂ ਦਬਾਵ ਵੀ ਰਹਿੰਦਾ ਕਿ ਤੁਸੀਂ ਖਬਰ ਚੈਨਲ ਤੇ ਲਾਈਆ ਜਾਂ ਨਿਊਜ਼ ਪੇਪਰ ਚ, ਇਹਨੂੰ ਡਿਲੀਟ ਕਰੋ ਜਾਂ ਤੁਸੀਂ ਇਸ ਖਬਰ ਨੂੰ ਖਤਮ ਕਰੋ?
2: ਮੈਂ ਜ਼ਿੰਦਗੀ ਦੇ ਵਿੱਚ ਕਦੇ ਅੱਜ ਤੱਕ ਮੇਰੀ ਕਿਸੇ ਖਬਰ ਦਾ ਖੰਡਨ ਨਹੀਂ ਹੋਇਆ
4: ਜੀ,
2: ਕਿਉਂਕਿ ਖਬਰ ਲਿਖਣ ਤੋਂ ਪਹਿਲਾਂ ਪੂਰੀ ਤਰ੍ਹਾਂ ਤਸੱਲੀ ਕਰਕੇ ਕੇ ਫਿਰ,
4: ਉਹ ਤਾਂ ਸਹੀ ਹੈ, ਪਰ ਦਬਾਵ ਪੈਂਦਾ ਕਿਸੇ ਵੀ ਰਾਜਨੀਤੀ ਪਾਰਟੀ ਦਾ?
2: ਦਬਾਵ ਉਸ ਬੰਦੇ ਤੇ ਪੈਂਦਾ ਜਿਹੜਾ ਦਬਾਅ ਮੰਨਦਾ
4: ਜੀ।
2: ਮੇਰੇ ਤੇ ਕਦੇ ਦਬਾਅ ਨਹੀਂ ਪਿਆ, ਮੇਰੇ ਨਾਲ ਬੜੀਆਂ 57 ਤੋਂ ਲੈ ਕੇ ਬਹੁਤ ਸਾਰੇ ਮੁਕੱਦਮੇ 302 ਤੱਕ ਮੈਂ ਫੇਸ ਕੀਤੇ
4: ਜੀ।
2: ਲੇਕਿਨ ਆਪਾਂ ਆਪਦੀ ਚਾਲ ਚੱਲਦੇ ਹੁਣ।
3: ਢਿੱਲੋਂ ਸਾਹਿਬ ਦਾ ਛੋਟਾ ਜਿਹਾ ਕਿੱਸਾ ਮੈਂ ਵੀ ਸ਼ੇਅਰ ਕਰਦਾ। ਇੱਕ ਪੱਤਰਕਾਰ ਨੂੰ ਕਿਸੇ ਪਿੰਡ ਦੇ ਵਿੱਚੋਂ ਪੁਲਿਸ ਚੱਕ ਲਿਆਉਂਦੀ ਹੈ, ਤਾਂ ਢਿੱਲੋਂ ਸਾਹਿਬ ਨੂੰ ਫੋਨ ਆਉਂਦਾ, ਮੈਂ ਕੋਲ ਬੈਠਾ ਵੀ ਤੁਹਾਡਾ, ਮੈਨੂੰ ਢਿੱਲੋਂ

0: ਸਾਹਿਬ ਮੈਨੂੰ ਪੁਲਿਸ ਚੱਕ ਲਈ ਤੇ ਮੈਨੂੰ ਹੋ ਸਕਦਾ ਵੀ ਮੇਰੇ ਤੇ ਕੋਈ ਪਰਚਾ ਦੇਊਗੀ ਹੁਣ, ਇਹਦੂ ਬਾਅਦ ਤੁਸੀਂ ਦੇਖੋ ਜੀ। ਢਿੱਲੋਂ ਸਾਹਿਬ ਨੇ ਮੈਨੂੰ ਕਿਹਾ ਵੀ ਪਰਮਿੰਦਰ ਚਲੋ ਕਸਲੋ ਲਾਂਗਲ ਪੱਟੀਆਂ ਤੇ ਆਪਾਂ ਚੱਲੀਏ। ਅਸੀਂ ਗਏ ਤੇ ਜੀਪ ਦੇ ਵਿੱਚ ਉਹ ਗੱਡੀ ਦੇ ਵਿੱਚ ਬਹਾਇਆ ਹੋਇਆ ਪੱਤਰਕਾਰ, ਤੇ ਜਦੋਂ ਅਸੀਂ ਉੱਥੇ ਜਗਾ ਦਿੰਦੇ ਹਾਂ ਤੇ ਢਿੱਲੋਂ ਸਾਹਿਬ ਨੂੰ ਕਹਿੰਦਾ ਜੀ ਦੇਖੋ ਮੇਰੇ ਨਾਲ ਨਜਾਇਜ਼ ਧੱਕਾ। ਢਿੱਲੋਂ ਸਾਹਿਬ ਨੇ ਥੋੜ੍ਹਾ ਝੰਡਾ ਕੱਢਿਆ ਤੇ ਉਹਨਾਂ ਨੇ ਨਾਲ ਦੀ ਨਾਲ ਹੱਥਾਂ ਪੈਰਾਂ ਦੀ ਪੈ ਗਈ ਵੀ ਆਹ ਕੀ ਹੋ ਗਿਆ, ਵੀ ਇਹ ਤਾਂ ਹੁਣ ਰੌਲਾ ਪਊਗਾ। ਢਿੱਲੋਂ ਸਾਹਿਬ ਕਹਿੰਦੇ ਕਾਹਦੇ 'ਚ ਲੈ ਕੇ ਆਏ ਉਹਨੂੰ ਜੀ, ਕੋਈ ਗੱਲ ਨਾ ਉਹਨਾਂ ਕੋਲ, ਕਾਹਦੇ 'ਚ ਲਿਆਂਦਾ ਇਹ, ਦੱਸੋ ਸਾਨੂੰ ਕਾਰਨ ਦੱਸੋ, ਨਹੀਂ ਬੰਦਾ ਛੱਡੋ ਸਾਡਾ। ਉਹ ਵੀਡੀਓ ਮੇਰੇ ਕੋਲ ਅੱਜ ਵੀ ਹੈਗੀ, ਅਸੀਂ ਗੱਡੀ ਦੇ ਵਿੱਚੋਂ ਬੰਦਾ ਲਾਇਆ ਤੇ ਪੁਲਿਸ ਸੋਚਦੀ ਰਹੇਗੀ। ਮੈਂ ਢਿੱਲੋਂ ਸਾਹਿਬ ਨੂੰ ਇੱਕ ਕਹਿੰਦੇ ਇਹਨੇ ਜ਼ਰੂਰਤ ਨਹੀਂ ਸੀ ਇਹਨਾਂ ਦੀ, ਇਹ ਦੋ ਨੰਬਰ 'ਚ ਲੈ ਕੇ ਆਏ ਸੀ,
1: ਜ਼ਰੂਰਤ ਵੀ ਚਾਹੀਦੀ ਹੈ
0: ਜੀ। ਇਸ ਤਰ੍ਹਾਂ ਦੇ ਮਤਲਬ ਕਿਸੇ ਮੇਰੇ ਨਾਲ ਤਾਂ ਵਾਪਰੇ ਜਿਹੜੇ ਮੈਂ ਨਾਲ ਰਹਿੰਦਾ ਇਹਨਾਂ ਦੇ
2: ਜੀ। ਹੁਣ ਆਪਾਂ ਢਿੱਲੋਂ ਸਾਹਿਬ ਪ੍ਰੋਗਰਾਮ ਦੀ ਸੰਪੂਰਨਤਾ ਵੱਲ ਵੱਧ ਰਹੇ ਹਾਂ ਤੇ ਇੱਕ ਰੈਪਿਡ ਫਾਇਰ ਰਾਊਂਡ ਸ਼ੁਰੂ ਕਰ ਲਏ, ਫਟਾਫਟ ਸਵਾਲ ਹੀ ਹੈ ਆਪਣਾ ਪਰਵਿੰਦਰ
0: ਜੀ,
2: ਜਰਨਲਿਸਟ ਦੀ ਸਭ ਤੋਂ ਵੱਡੀ ਤਾਕਤ?
0: ਤਾਕਤ ਕਲਮ ਹੈ ਜੀ ਉਹਦੀ ਸਭ ਨੂੰ ਵੱਡੀ ਤਾਕਤ, ਜੇ ਉਹ ਜਰਨਲਿਜ਼ਮ ਸਹੀ ਕੀਤੀ ਹੋਈ ਹੈ ਤੇ ਉਹਨੂੰ ਮਤਲਬ ਲੋਕਾਂ ਦੇ ਵਿੱਚ ਵਿਚਰਨਾ ਆਉਂਦਾ ਜੀ।
2: ਢਿੱਲੋਂ ਸਾਹਿਬ ਜਰਨਲਿਸਟ ਦੀ ਸਭ ਤੋਂ ਵੱਡੀ ਕਮਜ਼ੋਰੀ?
3: ਜ਼ਮੀਰ ਨਾ ਦਾ ਮਰ ਜਾਣਾ।
2: ਕਿਆ ਬਾਤ ਹੈ। ਤੇ ਸ਼ਰਮਾ ਜੀ, ਜਰਨਲਿਜ਼ਮ ਦਾ ਸਭ ਤੋਂ ਵੱਡਾ ਦੁਸ਼ਮਣ?
0: ਦੁਸ਼ਮਣ ਪੈਸਾ ਜੀ, ਜਿਹੜਾ ਉਹਨੂੰ ਬਕਾਊ ਨਾ ਬਿਨਾ ਬਣੇ ਨਾ, ਮਤਲਬ ਉਹ ਵਿਕੇ ਨਾ ਪੱਤਰਕਾਰ, ਉਹ ਮਤਲਬ ਦੁਸ਼ਮਣ ਹੈ ਉਹਦਾ। ਜੇ ਪੈਸਾ ਲੈ ਗਿਆ ਤੇ ਉਹ ਬਸ ਵਿਕ ਗਿਆ ਜੀ, ਕੰਮ ਖਤਮ।
2: ਢਿੱਲੋਂ ਸਾਹਿਬ, ਪੇਡ ਨਿਊਜ਼, ਕ੍ਰਾਈਮ ਅਗੇਂਸਟ ਜਰਨਲਿਜ਼ਮ ਜਾਂ ਬਿਜ਼ਨਸ ਪ੍ਰੈਕਟਿਸ?
3: ਐਕਸਪਲੇਨ ਪਲੀਜ਼।
2: ਪੇਡ ਨਿਊਜ਼, ਕ੍ਰਾਈਮ ਅਗੇਂਸਟ ਜਰਨਲਿਜ਼ਮ ਜਾਂ ਬਿਜ਼ਨਸ ਪ੍ਰੈਕਟਿਸ?
0: ਕ੍ਰਾਈਮ ਨਿਊਜ਼ ਹੀ ਹੈ ਜੀ ਜ਼ਿਆਦਾਤਰ
2: ਜੀ। ਸੋਸ਼ਲ ਮੀਡੀਆ ਵਰਦਾਨ ਜਾਂ ਚੁਣੌਤੀ?
0: ਸੋਸ਼ਲ ਮੀਡੀਆ ਤਾਂ ਹੁਣ ਚੁਣੌਤੀ ਹੈ ਜੀ, ਵਰਦਾਨ ਤਾਂ ਨਹੀਂ ਰਹਿ ਗਿਆ ਜੀ, ਵਰਦਾਨ ਤਾਂ ਹੁਣ ਜਿਹੜੀ ਜਰਨਲਿਜ਼ਮ ਹੈ ਗਈ ਜੀ।
2: ਏ ਆਈ ਜੀ, ਢਿੱਲੋਂ ਸਾਹਿਬ, ਏ ਆਈ ਦੋਸਤ ਜਾਂ ਮੁਕਾਬਲੇਬਾਜ਼?
0: ਮੁਕਾਬਲੇਬਾਜ਼ੀ ਹੈ ਜੀ,
3: ਮੁਕਾਬਲੇਬਾਜ਼ ਨਹੀਂ ਕਹਿ ਸਕਦੇ, ਮੁਕਾਬਲੇਬਾਜ਼ ਨਹੀਂ, ਚੁਣੌਤੀ ਹੈ,
0: ਚੁਣੌਤੀ, ਪਤਾ ਹੀ ਨਹੀਂ ਕੀ ਹੋ ਜਾਣਾ ਜੀ ਇਹਦੇ ਚ, ਪਤਾ ਨਹੀਂ ਕੀ ਨਿਕਲ ਹੋਣਾ ਜੀ।
4: ਤੇ ਪਰ ਇਹ ਹੈ ਕਿ ਚਲੋ ਆਪਾਂ ਇਹ ਕਹਿ ਸਕਦੇ ਹਾਂ, ਤੁਸੀਂ ਕਿਹਾ ਕਿ ਹੁਣ ਮੁਕਾਬਲੇਬਾਜ਼ੀ ਹੈ, ਚੁਣੌਤੀ ਹੈ, ਪਰ ਆਪਾਂ ਜਿਹੜੇ ਨੌਜਵਾਨ ਜਿਹੜੇ ਪੱਤਰਕਾਰ ਹੈ ਅੱਜ ਇਸ ਮਾਈਕ ਰਾਹੀਂ, ਤੁਸੀਂ ਉਹਨਾਂ ਨੂੰ ਗਾਈਡ ਕਿਵੇਂ ਕਰੋਗੇ ਕਿ ਕੁਝ ਸਾਨੂੰ ਵੀ ਐਕਸਪੀਰੀਅੰਸ ਦੇ ਕੇ ਜਾਓ ਤੇ ਉਹਨਾਂ ਨੂੰ ਵੀ ਗਾਈਡ ਕਰੋ?
3: ਦੇਖੋ, ਨੌਜਵਾਨ ਪੱਤਰਕਾਰਾਂ ਨੂੰ ਬੇਨਤੀ ਹੈ ਕਿ ਹੱਕ ਸੱਚ ਤੇ ਇਨਸਾਫ ਦੀ ਲੜਾਈ
0: ਲੜੋ।
3: ਰੋਜੀ ਰੋਟੀ ਕਮਾਉਣਾ ਹਰ ਬੰਦੇ ਦਾ ਫਰਜ਼ ਹੈ, ਆਪਣੇ ਬੱਚਿਆਂ ਦਾ ਠੀਕ ਪਾਲਣ ਪੋਸ਼ਣ ਕਰਾਉਣਾ, ਲੇਕਿਨ ਇਹ ਕੋਸ਼ਿਸ਼ ਕਰੋ ਕਿ ਤੁਹਾਡੇ ਤੇ ਕੋਈ ਬੰਦਾ ਉਂਗਲ
0: ਉਠਾਉਣ ਦੀ
3: ਜ਼ਰੂਰਤ ਨਾ ਕਰੇ, ਇੰਨਾ ਕੁ ਉਹਨਾਂ ਨੂੰ ਕਰਨਾ ਚਾਹੀਦਾ। ਇਹ ਉਹਨਾਂ ਦੀ ਜਿਹੜੀ ਇਹ ਉਹਨਾਂ ਦੀ ਵੀ ਇੱਜ਼ਤ ਦੇ ਵਿੱਚ ਵਾਧਾ ਹੋਣਾ ਤੇ ਪੱਤਰਕਾਰਤਾ ਦਾ ਵੀ।
0: ਜੇ ਜ਼ਿਆਦਾ ਜਾਣਕਾਰੀ ਲੈਣੀ ਤਾਂ FM ਬਠਿੰਡਾ ਨੂੰ ਜ਼ਰੂਰ ਸੁਣਿਆ ਕਰੋ ਤੁਸੀਂ, ਤਾਂ ਤੁਹਾਨੂੰ ਵੱਧ ਤੋਂ ਵੱਧ ਜਾਣਕਾਰੀ ਇੱਥੋਂ ਕਲੈਕਟ ਹੋ ਜਾਣੀ ਹੈ ਵੀ ਕੀ ਹੈ ਕੀ ਨਹੀਂ ਹੈ। ਮੇਰੀ ਤਾਂ ਨਿੱਜੀ ਰਾਏ ਹੈ, ਜਿੰਨੇ ਵੀ ਸਾਨੂੰ ਸਰੋਤੇ ਤੇ ਦਰਸ਼ਕ ਸਾਨੂੰ ਸੁਣ ਰਹੇ ਹਨ, ਤਾਂ ਸਾਰਿਆਂ ਨੂੰ ਅਪੀਲ ਹੈ ਵੀ FM ਸਾਡਾ ਵੱਧ ਤੋਂ ਵੱਧ ਸੁਣਿਆ ਕਰੋ। ਬਠਿੰਡਾ ਸਾਡਾ ਆਪਦਾ ਘਰ ਦਾ ਪਰਿਵਾਰ ਹੈ, ਤਾਂ ਤੁਹਾਨੂੰ ਜਿਹੜੀ ਵੀ ਗਾਈਡ ਜਾਂ ਤੁਹਾਨੂੰ ਨੌਲੇਜ ਇੱਥੋਂ ਮਿਲ ਜਾਣੀ ਹੈ, ਮੈਨੂੰ ਲੱਗਦਾ ਸ਼ਾਇਦ ਕਿਤੋਂ ਹੋਰ ਨਹੀਂ ਮਿਲਣੀ।
2: ਉਹ ਕਹਿੰਦੇ ਹੁੰਦੇ ਨਾ ਜੀ ਢਿੱਲੋਂ ਸਾਹਿਬ, ਸ਼ਰਮਾ ਜੀ, ਸੱਚ ਲਿਖਣਾ ਆਸਾਨ ਨਹੀਂ ਹੁੰਦਾ
0: ਜੀ,
2: ਸੱਚ ਲਿਖਣਾ ਆਸਾਨ ਨਹੀਂ ਹੁੰਦਾ ਕਿਉਂਕਿ ਸੱਚ ਦੀ ਸਿਆਹੀ ਨਾਲ ਕਈ ਵਾਰ ਆਪਣੇ ਵੀ ਨਾਰਾਜ਼
0: ਹੋ ਜਾਂਦੇ ਨੇ।
2: ਕਲਮ ਉਹੀ ਸੱਚੀ ਜੋ ਵਿਕੇ ਨਾ ਕਿਸੇ ਦਰਬਾਰ ਦੇ ਵਿੱਚ, ਕਲਮ ਉਹੀ ਸੱਚੀ ਜੋ ਵਿਕੇ ਨਾ ਕਿਸੇ ਦਰਬਾਰ ਦੇ ਵਿੱਚ, ਆਵਾਜ਼ ਉਹੀ ਸੱਚੀ ਜੋ ਖੜੇ ਆਮ ਲੋਕਾਂ ਦੇ ਹੱਕ ਦੇ ਵਿੱਚ। ਤੇ ਪੱਤਰਕਾਰਤਾ ਦੀ ਪਰਮਿੰਦਰ ਜੀ ਤੇ ਢਿੱਲੋਂ ਸਾਹਿਬ ਖੂਬਸੂਰਤੀ ਇਹੀ ਹੈ ਕਿ ਜਿੱਥੇ ਆਮ ਆਦਮੀ ਦੀ ਆਵਾਜ਼ ਨਹੀਂ ਪਹੁੰਚਦੀ, ਉੱਥੇ ਜਰਨਲਿਸਟ ਦੀ ਆਵਾਜ਼ ਮਾਈਕਰੋਫੋਨ ਰਾਹੀਂ ਪਹੁੰਚ ਜਾਂਦੀ ਹੈ। ਜਿੱਥੇ ਸਵਾਲ ਪੁੱਛਣ ਤੋਂ ਡਰ ਹੋਵੇ, ਠੀਕ ਹੈ ਨਾ, ਉੱਥੇ ਤੁਹਾਡੇ ਵਰਗੇ ਬੁੱਧੀਜੀਵੀ ਤੇ ਸਾਡੇ ਵਰਗੇ ਨਿਮਾਣੇ ਵੀ ਆਕਾਸ਼ਵਾਣੀ ਦੇ ਮਾਧਿਅਮ ਰਾਹੀਂ ਜਿਹੜਾ ਹੈਗਾ ਆਮ ਐਡਮਿਨਿਸਟ੍ਰੇਸ਼ਨ, ਪੁਲਿਸ ਪ੍ਰਸ਼ਾਸਨ ਤੇ ਸਿਆਸਤਦਾਨਾਂ ਤੋਂ ਉਹਨਾਂ ਦੀ ਆਵਾਜ਼ ਬਣ ਕੇ ਸਵਾਲ ਪੁੱਛਣ ਤੋਂ ਨਾ ਡਰੀਏ। ਤੇ ਪ੍ਰੋਗਰਾਮ ਦੀ ਸੰਪੂਰਨਤਾ ਵੱਲ ਵਧਦੇ ਹੋਏ, ਮਮਤਾ ਜੀ, ਬਹੁਤ ਵਧੀਆ ਲੱਗਿਆ ਕਿ ਅੱਜ ਦੇ ਇਸ ਖੂਬਸੂਰਤ ਆਪਣਾ ਜਿਹੜਾ ਬਹੁਤ ਹੀ ਪਸੰਦੀਦਾ ਪ੍ਰੋਗਰਾਮ ਹੈ ਸਰੋਤਿਆਂ ਦਾ, ਦੇ ਵਿੱਚ ਵਿਸ਼ੇਸ਼ ਤੌਰ ਤੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਦੋਨੇ ਬੁੱਧੀਜੀਵੀ ਪੱਤਰਕਾਰ ਆਪਣੇ ਵਿਹੜੇ ਦੇ ਵਿੱਚ ਪਹੁੰਚੇ, ਉਹਨਾਂ ਦਾ ਧੰਨਵਾਦ ਕਰਦੇ ਹਾਂ, ਤਹਿ ਦਿਲੋਂ ਸ਼ੁਕਰੀਆ। ਤੇ ਇੱਕ ਵਾਅਦਾ ਵੀ ਲੈਂਦੇ ਹਾਂ ਕਿ ਇਸੇ ਤਰ੍ਹਾਂ ਜਿਹੜੇ ਮੇਨ ਮੁੱਦੇ ਆ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਆਪਾਂ ਇਸ ਪਲੇਟਫਾਰਮ ਤੇ ਸਾਂਝੇ ਮੰਚ ਤੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ ਢਿੱਲੋਂ ਸਾਹਿਬ,
0: ਬਹੁਤ ਬਹੁਤ ਧੰਨਵਾਦ ਜੀ।
2: ਧੰਨਵਾਦ ਜੀ ਸ਼ਰਮਾ ਜੀ,
0: ਬਹੁਤ ਬਹੁਤ ਧੰਨਵਾਦ ਜੀ
4: ਜੀ। ਤੇ ਬਹੁਤ ਜ਼ਰੂਰੀ ਹੈ ਜੇ ਸਰ ਜਿਹੜਾ ਤੁਸੀਂ ਵਾਅਦਾ ਲਿਆ, ਤੇ ਇਹ ਹੁਣ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਜਿਹੜਾ FM ਵੇੜੇ FM ਦੇ ਵੇੜੇ ਆਉਂਦੇ ਰਹੋਗੇ।
0: ਸ਼ੁਕਰੀਆ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ ਜੀ, ਜਿਉਂਦੇ ਵਸਦੇ ਰਹੋ, ਸਾਡਾ ਜਿਹੜਾ FM ਰੇਡੀਓ ਹੈ ਹਮੇਸ਼ਾ ਤਰੱਕੀਆਂ ਵੱਲ ਨੂੰ ਵਧੇ ਜੀ
4: ਜੀ। ਸ਼ੁਕਰੀਆ,
2: ਧੰਨਵਾਦ ਜੀ, ਧੰਨਵਾਦ, ਰੱਬ ਰੱਖ,
0: ਰੱਬ
2: ਰੱਖ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ। ਪ੍ਰੋਗਰਾਮ ਦੇ ਵਿੱਚ ਮਹਿਮਾਨ ਸੀ ਸਰਦਾਰ ਬਖਤੌਰ ਸਿੰਘ ਢਿੱਲੋਂ, ਪ੍ਰੈਸੀਡੈਂਟ ਬਠਿੰਡਾ ਪ੍ਰੈਸ ਕਲੱਬ, ਅਤੇ ਸਰਦਾਰ ਪਰਵਿੰਦਰਜੀਤ ਸਿੰਘ, ਸੀਨੀਅਰ ਜਰਨਲਿਸਟ ਮੈਂਬਰ ਬਠਿੰਡਾ ਪ੍ਰੈਸ ਕਲੱਬ। ਪ੍ਰੋਗਰਾਮ ਪੇਸ਼ ਕਰ ਰਹੇ ਸੀ ਸ਼੍ਰੀ ਬਲਜੀਤ ਸ਼ਰਮਾ ਅਤੇ ਮਮਤਾ ਅਰੋੜਾ। FM ਬੈਂਡ 101.1 ਮੈਗਾਹਰਟਜ਼ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜਤੀ ਸਮਾਂ 1:33:40 ਤੇ ਹੁਣ ਪੇਸ਼ ਹੈ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਟੈਲੀਫੋਨ ਮਿਲਾਓ ਜੀ। ਸਟੂਡੀਓ ਦੇ ਘੜੀ ਦੇ ਸਮਾਂ 1:38 ਤੇ 46 ਸਕਿੰਟ ਤੇ ਪ੍ਰੋਗਰਾਮ ਦੀ ਮੇਜ਼ਬਾਨ ਮੈਂ ਅਮਰਜੀਤ ਮਾਨ। ਮੇਰੇ ਨਾਲ ਜੁੜ ਚੁੱਕੇ ਨੇ ਇੱਕ ਸਰੋਤਾ।
1: ਹੈਲੋ
2: ਹੈਲੋ ਮੈਮ, ਸਤਿ ਸ੍ਰੀ ਅਕਾਲ ਜੀ।
1: ਹੈਲੋ,
2: ਹਾਂਜੀ ਮੈਮ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਤੁਹਾਡਾ। ਕੀ ਨਾਮ ਤੇ ਕਿੱਥੋਂ ਗੱਲ ਕਰ ਰਹੇ ਹੋ?
2: ਜੀ ਮੈਂ ਸਵਰਨ ਸਿੰਘ ਬੋਲਦਾ ਜੀ, ਪਿੰਡ ਦਿਲੋਂ ਵਾਲਾ, ਜ਼ਿਲ੍ਹਾ ਮੋਗਾ।
1: ਜੀ, ਗੀਤ ਕਿਹੜਾ ਸੁਣੋਗੇ?
2: ਦਿਲ ਵਾਲੇ ਸੁਣਾ ਦੋ ਜੀ, ਸਾਤੋਂ ਦਿਨ।
1: ਜੀ, ਸ਼ੁਕਰੀਆ ਜੀ ਕਾਲ ਕਰਨ ਦੇ ਲਈ।
2: ਥੈਂਕ ਯੂ
1: ਜੀ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਕਾਸ਼ਵਾਣੀ FM ਬਠਿੰਡਾ ਦੇ ਪਿਆਰੇ ਸਰੋਤਿਓ, 12 ਸਤੰਬਰ ਦਿਨ ਸ਼ਨੀਵਾਰ ਸ਼ਾਮ 5:30 ਪ੍ਰੋਗਰਾਮ ਹਰ ਅਕਾਲ ਉਸਤਤ ਦੇ ਅੰਤਰਗਤ ਤੁਸੀਂ ਸੁਣੋਗੇ ਸਿਲਸਿਲਾ ਅਰਦਾਸ ਦਰਸ਼ਨ ਰੂਪ ਅਭਿਆਸ।

ਪ੍ਰੋਗਰਾਮ ਦੀ ਵਾਚਕ ਮੈਂ ਯਾਨੀ ਗੁਰਦੀਪ ਗਿੱਲ, ਨਿਰਮਾਤਾ ਨਿਰਦੇਸ਼ਕ ਸ਼੍ਰੀ ਬਲਜੀਤ ਸ਼ਰਮਾ। ਸੁਣਨਾ ਨਾ ਭੁੱਲਣਾ, 12 ਸਤੰਬਰ ਦਿਨ ਸ਼ਨੀਵਾਰ ਸ਼ਾਮ 5:30 ਵਜੇ ਪ੍ਰੋਗਰਾਮ ਹਰ ਅਕਾਲ ਉਸਤਤ।

0: 01142431 ਨੰਬਰ ਡਾਇਲ ਹੋ ਚੁੱਕਿਆ।
1: ਹੈਲੋ
2: ਹੈਲੋ
1: ਸਤਿ ਸ਼੍ਰੀ ਅਕਾਲ ਜੀ।
2: ਭੈਣ ਜੀ ਸਤਿ ਸ਼੍ਰੀ ਅਕਾਲ ਜੀ।
1: ਕੀ ਨਾਮ ਤੇ ਕਿੱਥੋਂ ਗੱਲ ਕਰ ਰਹੇ ਹੋ?
2: ਮੈਂ ਬਲਕਰਨ ਸਿੰਘ, ਪਿੰਡ ਸੂਪੁਰੀ, ਨੇੜੇ ਜੇਤੋ ਮੰਡੀ, ਜ਼ਿਲ੍ਹਾ ਫਰੀਦਕੋਟ।
1: ਗੀਤ ਕਿਹੜਾ ਸੁਣੋਗੇ?
2: ਬੰਨਿਆਰ ਸਾਹਿਬ ਨੂੰ ਗਾਇਕ ਦੱਸਿਆ
1: ਜੀ। ਸ਼ੁਕਰੀਆ ਜੀ ਕਾਲ ਕਰਨ ਦੇ ਲਈ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਜੁੜੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਨਾਲ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਰਿਹਾ ਜੀ 5:20 ਦਾ, ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਪਿੰਡਾਂ ਸਾਡੇ ਪਿੰਡ ਸਾਡੇ ਖੇਤ। ਇਸ ਤਹਿਤ ਤੁਸੀਂ ਸੁਣੋਗੇ ਸਿਲਸਿਲਾ ਪਿੰਡਾਂ ਵਾਲੇ, ਤੇ ਵਿਸ਼ਾ ਹੋਏਗਾ ਜਿੱਤ ਦਾ ਭਰੋਸਾ ਭਾਗ 2। ਪ੍ਰੋਗਰਾਮ ਦੇ ਵਾਚਕ ਹੋਣਗੇ ਬਲਜੀਤ ਸ਼ਰਮਾ ਅਤੇ ਗੁਰਦੀਪ ਗਿੱਲ, ਨਿਰਮਾਤਾ ਨਿਰਦੇਸ਼ਕ ਬਲਜੀਤ।

0: ਕਿਵੇਂ ਹੋ ਪਿੰਡਾਂ ਵਾਲਿਓ ਤੇ ਸ਼ਹਿਰਾਂ ਵਾਲਿਓ, ਕਿਵੇਂ ਹੋ ਦੋਸਤੋ? ਚੜ੍ਹਦੀ ਕਲਾ ਚੋਂ ਆਪ ਜੀ ਦੀ ਸਾਰਿਆਂ ਦੀ ਤੰਦਰੁਸਤੀ, ਤਰੱਕੀ, ਚੜ੍ਹਦੀ ਕਲਾ ਲਈ ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਅੱਜ ਮੇਰੇ ਨਾਲ ਮੇਰੀ ਸਤਿਕਾਰਿਤ ਭੈਣ ਗੁਰਦੀਪ ਕੌਰ ਗਿੱਲ ਜੀ ਇਸ ਪ੍ਰੋਗਰਾਮ ਦੇ ਵਿੱਚ ਹਾਜ਼ਰ ਨੇ। ਗੁਰਦੀਪ, ਸਤਿ ਸ੍ਰੀ ਅਕਾਲ ਭੈਣ ਜੀ। ਸਤਿ ਸ੍ਰੀ ਅਕਾਲ
1: ਜੀ। ਸਤਿ ਸ੍ਰੀ ਅਕਾਲ ਜੀ, ਸਾਰੇ ਹੀ ਸਰੋਤਿਆਂ ਦਾ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ।
0: ਗੁਰਦੀਪ, ਬੜੇ ਦਿਨਾਂ ਤੋਂ ਪਿੰਡਾਂ ਵਾਲੇ ਪ੍ਰੋਗਰਾਮ ਦੇ ਵਿੱਚ ਆਪਾਂ ਸਰੋਤਿਆਂ ਦੀ ਫਰਮਾਇਸ਼ ਤੇ ਜਿਹੜੇ ਆਪਣੇ ਹਿੱਟ ਪ੍ਰੋਗਰਾਮ ਸੀ ਉਹਨਾਂ ਦਾ ਮੁੜ ਪ੍ਰਸਾਰਣ ਕਰ ਰਹੇ ਸੀ ਤੇ ਡਿਸਕਸ਼ਨ ਤੋਂ ਬਾਅਦ ਨਵੇਂ ਰੰਗ ਦੇ ਵਿੱਚ ਨਵੀਂ ਆਸ ਦੇ ਨਾਲ ਕਿ ਇਹ ਪ੍ਰੋਗਰਾਮ ਪਿੰਡਾਂ ਵਾਲੇ ਦੋਸਤਾਂ ਨੂੰ ਤੇ ਸ਼ਹਿਰਾਂ ਵਾਲੇ ਵਸਨੀਕਾਂ ਨੂੰ ਜ਼ਰੂਰ ਪਸੰਦ ਆਵੇਗਾ।
1: ਜੀ ਬਿਲਕੁਲ ਜੀ, ਤੇ ਅੱਜ ਦੇ ਆਪਣੇ ਇਸ ਪ੍ਰੋਗਰਾਮ ਦਾ ਵਿਸ਼ਾ ਹੈ ਜੀ, ਜਿੱਤ ਦਾ ਭਰੋਸਾ।

ਜਿਸ ਅੰਦੋਲਨ ਵਿੱਚ ਜਿੱਤ ਦੀ ਸੰਭਾਵਨਾ ਹੁੰਦੀ ਹੈ ਉਸ ਵਿੱਚ ਹਾਰ ਦਾ ਡਰ ਵੀ ਹੁੰਦਾ। ਪਹਾੜ ਤੇ ਚੜ੍ਹਨ ਵਿੱਚ ਜੇਤੂ ਹੋਣ ਦਾ ਅਹਿਸਾਸ ਹੁੰਦਾ ਪਰ ਡਿੱਗ ਕੇ ਮਰਨ ਦਾ ਖਤਰਾ ਵੀ ਹੁੰਦਾ। ਸੰਗਰਾਮੀਆਂ ਦੀ ਟੇਕ ਜਿੱਤ ਤੇ

0: ਹੁੰਦੀ ਹੈ ਤੇ ਹਾਰ ਦਾ ਉਹਨਾਂ ਨੂੰ ਡਰ ਨਹੀਂ ਹੁੰਦਾ। ਈਰਾਨ ਵਿੱਚ 19ਵੀਂ ਸਦੀ ਦੇ ਅੱਧ ਵਿੱਚ ਜਨਮੇ ਜਮਾਲੂਦੀਨ ਅਫਗਾਨੀ ਨੇ ਸਾਰੇ ਸੰਸਾਰ ਦੇ ਮੁਸਲਮਾਨਾਂ ਨੂੰ ਇੱਕਮੁੱਠ ਕਰਕੇ ਪੱਛਮੀ ਦੇਸ਼ਾਂ ਵਿਰੁੱਧ ਸੰਘਰਸ਼ ਕਰਨ ਤੇ ਉਹਨਾਂ ਵੱਲੋਂ ਢਾਈਆਂ ਇਸਲਾਮੀ ਬਾਦਸ਼ਾਹੀਆਂ ਨੂੰ ਮੁੜ ਉਸਾਰਨ ਦਾ ਬੀੜਾ ਚੁੱਕਿਆ ਸੀ ਤੇ ਉਹ ਆਪਣੇ ਉਦੇਸ਼ ਵਿੱਚ ਸਫਲ ਤਾਂ ਨਾ ਹੋਇਆ ਪਰ ਉਸਨੇ ਸਾਰੇ ਇਸਲਾਮਿਕ ਸੰਸਾਰ ਵਿੱਚ ਪੱਛਮੀ ਹਕੂਮਤਾਂ ਪ੍ਰਤੀ ਵਿਰੋਧ ਦੇ ਬੀਜ ਬੀਜਣ ਵਿੱਚ ਸਫਲਤਾ ਪ੍ਰਾਪਤ ਕੀਤੀ। ਮੁਹੰਮਦ ਇਕਬਾਲ ਇਸੇ ਲਹਿਰ ਦੀ ਉਪਜ ਸੀ।
1: ਆਇਤੁੱਲਾ ਖਮੇਨੀ ਇਸ ਲਹਿਰ ਦੇ ਪ੍ਰਭਾਵ ਅਧੀਨ ਹੀ ਈਰਾਨ ਵਿੱਚ ਜਿਹਾਦ ਨੂੰ ਮੁੜ ਸੁਰਜੀਤ ਕਰ ਸਕਿਆ। ਪੱਛਮੀ ਹਕੂਮਤਾਂ ਵਿਰੁੱਧ ਸਾਰੇ ਅਜੋਕੇ ਅੰਦੋਲਨ ਇਸ ਲਹਿਰ ਦੇ ਪ੍ਰਭਾਵ ਅਧੀਨ ਵਾਪਰੇ ਨੇ ਅਤੇ ਵਾਪਰ ਰਹੇ ਨੇ। ਕੋਈ ਧਾਰਮਿਕ ਅੰਦੋਲਨ ਵੀ ਕੇਵਲ ਧਾਰਮਿਕ ਨਹੀਂ ਹੁੰਦਾ। ਲਹਿਰ ਕੋਈ ਵੀ ਹੋਵੇ ਇਹ ਰਾਜਨੀਤਿਕ ਹੀ ਹੁੰਦੀ ਹੈ। ਉਦੇਸ਼ ਹਕੂਮਤ ਕਰਨਾ ਹੁੰਦਾ ਹੈ। ਰਾਜ ਤੋਂ ਬਿਨਾਂ ਧਰਮ ਵੀ ਨਹੀਂ ਚੱਲਦਾ
0: ਜੀ। ਤੇ ਹਰ ਲਹਿਰ ਦੇ ਪਿੱਛੇ ਕੋਈ ਨਾ ਕੋਈ ਜਮਾਤ ਤੇ ਵਿਚਾਰਧਾਰਾ ਹੁੰਦੀ ਹੈ। ਸੰਸਾਰ ਵਿੱਚ ਜਦੋਂ ਵੀ ਬਾਰੂਦ ਦੀ ਕਾਢ ਨਿਕਲੀ ਉਦੋਂ ਤੋਂ ਹੀ ਅੰਦੋਲਨਾਂ ਵਿੱਚ ਵੀ ਹਮਲਾਵਰੀ ਬਿਰਤੀ ਬਲਵਾਨ ਹੋਈ ਹੈ ਜਿਸ ਕਾਰਨ ਸੰਸਾਰ ਵਿੱਚ ਬੇਚੈਨੀ ਵਧੀ। ਮਾਰਕਸ ਨੇ ਸੰਘਰਸ਼ ਅਤੇ ਡਾਰਵਿਨ ਨੇ ਮੁਕਾਬਲੇ ਦੀ ਬਿਰਤੀ ਬਲਵਾਨ ਕੀਤੀ

0: ਫਰਾਇਡ ਦੇ ਵਿਚਾਰਾਂ ਨੇ ਸੰਸਾਰ ਵਿੱਚ ਮਾਨਸਿਕ ਉਲਝਣਾਂ ਉਜਾਗਰ ਕੀਤੀਆਂ। ਇਹਨਾਂ ਯੁੱਗ ਪੁਰਸ਼ਾਂ ਨੇ ਮਨੁੱਖ ਦੀ ਅਕਲ ਤਾਂ ਵਧਾ ਦਿੱਤੀ ਪਰ ਆਪਸੀ ਖਿੱਚੋਤਾਣ ਵਿੱਚ ਵਾਧਾ ਕਰਕੇ ਸੰਬੰਧਾਂ ਅਤੇ ਰਿਸ਼ਤਿਆਂ ਦੀ ਹਰੇਕ ਥਾਂ ਟੁੱਟ ਭੱਜ ਬੜੀ ਤੇਜ਼ ਕਰ ਦਿੱਤੀ।
1: ਜੀ ਗੁਰਦੀਪ, ਬਹੁਤ ਦਰੁਸਤ ਫਰਮਾਇਆ। ਹੁਣ ਆਪਾਂ ਜੇ ਗੱਲ ਕਰੀਏ ਉਦਯੋਗੀਕਰਨ, ਉਦਯੋਗੀਕਰਨ ਨੇ ਖੇਤੀਬਾੜੀ ਸਮਾਜਾਂ ਦੀਆਂ ਮਾਨਤਾਵਾਂ ਨੂੰ ਤੋੜਨ ਦੀ ਪੀੜਾ ਪਜਾਈ ਆ ਗੁਰੀ
0: ਜੀ।
1: ਕਿਸੇ ਦੇਸ਼ ਦੀ ਸਭਿਅਤਾ ਦਾ ਸੁਭਾਅ ਕਿਹੋ ਜਿਹਾ ਵੀ ਹੋਵੇ, ਉਦਯੋਗੀਕਰਨ ਦਾ ਸੁਭਾਅ, ਅਮਲ ਅਤੇ ਪ੍ਰਭਾਵ ਸਭ ਥਾਈ ਇੱਕੋ ਜਿਹਾ ਹੁੰਦਾ ਹੈ। ਉਦਯੋਗੀਕਰਨ ਨੇ ਵਾਸਤਵ ਵਿੱਚ ਪੇਂਡੂ ਵਿਵਸਥਾ ਨੂੰ ਖੇਰੂੰ ਖੇਰੂੰ ਕਰਕੇ ਨਿਰਾਸ਼ਤਾ, ਉਦਾਸੀ, ਮਾਯੂਸੀ ਉਪਜਾ ਕੇ ਪੇਂਡੂ ਮਨੁੱਖ ਨੂੰ ਰੋਲ ਦਿੱਤਾ ਹੈ। ਪੇਂਡੂ ਸੋਚ ਮਹਾਨਗਰੀ ਸੋਚ ਤੋਂ ਪਛੜ ਕੇ ਗਵਾਚ ਗਈ ਹੈ। ਪਿੰਡ ਪਰੰਪਰਾਵਾਂ ਦੀਆਂ ਪਾਠਸ਼ਾਲਾਵਾਂ ਹੁੰਦੀਆਂ ਨੇ, ਜਦੋਂ ਕਿ ਸ਼ਹਿਰ ਅਤੇ ਮਹਾਨਗਰ ਆਧੁਨਿਕਤਾ ਦੇ ਕੇਂਦਰ ਹੁੰਦੇ ਨੇ। ਖੇਤੀਬਾੜੀ ਦੇ ਪਛੜਨ ਅਤੇ ਕਿਸਾਨੀ ਦੇ ਕਮਜ਼ੋਰ ਹੋਣ ਦੀ ਪ੍ਰਕਿਰਿਆ ਉਦਯੋਗੀਕਰਨ ਨਾਲ ਹੀ ਆਰੰਭ ਹੋ ਗਈ ਸੀ। ਪਹਿਲਾਂ ਉਦਯੋਗੀਕਰਨ ਨੇ ਜੀਵਨ ਦੀ ਨੁਹਾਰ ਬਦਲੀ ਸੀ, ਹੁਣ ਕੰਪਿਊਟਰ ਟੈਕਨੋਲੋਜੀ ਨੇ ਉਦਯੋਗੀਕਰਨ ਦਾ ਚਿਹਰਾ ਮੋਹਰਾ ਹੀ

ਦੋਸਤੋ, ਵਿਸ਼ਵੀਕਰਨ ਦੇ ਦੌਰ ਵਿੱਚ ਹਰੇਕ ਖੇਤਰ ਵਿੱਚ ਮੁਕਾਬਲੇ ਤੇ ਜੱਦੋਜਹਿਦ ਦਾ ਅਖਾੜਾ ਵੱਡਾ ਹੋ ਗਿਆ। ਮਹਿੰਗਾਈ ਵਧਣ ਨਾਲ ਗਰੀਬ ਹੋਣਾ ਵੀ ਮਹਿੰਗਾ ਹੋ ਗਿਆ। ਅਜੋਕੇ ਮਨੁੱਖ ਨੂੰ ਹੁਣ ਉਹ ਖਰਚੇ ਵੀ ਕਰਨੇ ਪੈਂਦੇ ਨੇ ਜਿਨ੍ਹਾਂ ਬਾਰੇ ਕੁਝ ਦਹਾਕੇ ਪਹਿਲਾਂ ਉਹਨਾਂ ਨੇ ਸੁਣਿਆ ਵੀ ਨਹੀਂ ਸੀ। ਅਜਿਹੀਆਂ ਸਥਿਤੀਆਂ ਵਿੱਚ ਵਿਅਕਤੀਵਾਦ ਦੀ ਬਿਰਤੀ ਬਲਵਾਨ ਹੋਣ ਕਰਕੇ ਹਰ ਕੋਈ ਗਵਾਚੇ ਹੋਏ ਵਿਅਕਤੀ ਵਾਂਗ ਵਿਹਾਰ ਕਰ ਰਿਹਾ ਹੈ, ਜਿਸ ਕਾਰਨ ਹੁਣ ਲੋਕਾਂ ਦਾ ਜਥੇਬੰਦ ਹੋ ਕੇ ਲੰਮਾ ਸੰਘਰਸ਼ ਕਰਨਾ ਮੁਸ਼ਕਲ ਹੋ ਗਿਆ ਅਤੇ ਨਤੀਜੇ ਵਸ ਜਿੱਤ ਦਾ ਭਰੋਸਾ ਗਵਾਚਦਾ ਜਾ ਰਿਹਾ ਹੈ। ਕੋਈ ਅੰਦੋਲਨ ਕਰਦਿਆਂ ਭਰਮ ਹੁੰਦਾ ਹੈ ਕਿ ਅਸੀਂ ਜਿੱਤ ਰਹੇ ਹਾਂ, ਪਰ ਯਥਾਰਥ ਦੱਸਦਾ ਕਿ ਸੰਘਰਸ਼ ਤਾਂ ਅਜੇ ਹੋਣਾ ਹੈ। ਅਜੋਕੀਆਂ ਸਰਕਾਰਾਂ ਕੋਲ ਪ੍ਰਚਾਰ ਦੇ ਸਾਧਨ ਇੰਨੇ ਸ਼ਕਤੀਸ਼ਾਲੀ ਹੋ ਗਏ ਨੇ ਤੇ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਇੰਨੀ ਵੱਧ ਗਈ ਹੈ ਕਿ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਸਾਡਾ ਅਸਲੀ ਦੁਸ਼ਮਣ ਕੌਣ ਹੈ ਤੇ ਕਿੱਥੇ ਹੈ। ਇਸ ਕਾਰਨ ਜਿਹੜਾ ਸਾਡੇ ਵਿਰੋਧਾਂ ਦਾ ਭਾਈਵਾਲ ਨਹੀਂ ਬਣਦਾ, ਉਸ ਨੂੰ ਅਸੀਂ ਆਪਣਾ ਵਿਰੋਧੀ ਮਿੱਥ ਲੈਂਦੇ ਹਾਂ। ਸਰਕਾਰਾਂ ਕੋਲ ਮੀਡੀਆ ਨੂੰ ਖਰੀਦਣ ਤੇ ਕੂੜ ਪ੍ਰਚਾਰ ਦੇ ਅਥਾਹ ਸਾਧਨ ਦੀ ਤੁਲਨਾ ਵਿੱਚ ਰੈਲੀਆਂ ਕਰਨਾ ਤੇ ਰਸਤਾ ਰੋਕਣਾ ਨਿਭਣਯੋਗ ਪ੍ਰੋਗਰਾਮ ਨਹੀਂ ਰਹਿੰਦਾ। ਲੋਕਾਂ ਦਾ ਧਿਆਨ ਕਿਸੇ ਇੱਕ ਮਸਲੇ ਤੇ ਕੇਂਦਰਿਤ ਕਰੀ ਰੱਖਣਾ ਵੀ ਸੰਭਵ ਨਹੀਂ ਰਹਿੰਦਾ ਤੇ ਆਮ ਲੋਕਾਂ ਦੀ ਉਸ ਮਸਲੇ ਵਿੱਚ ਦਿਲਚਸਪੀ ਪਤਲੀ ਹੁੰਦੀ ਹੁੰਦੀ ਪੂਰੀ ਤਰ੍ਹਾਂ ਮੁੱਕ ਜਾਂਦੀ ਹੈ।

0: ਅੰਦੋਲਨ ਕਾਰਜ ਕੋਈ ਵੀ ਹੋਵੇ ਗੁਰਦੀਪ, ਉਸ ਉੱਤੇ ਮੌਸਮ ਦਾ ਪ੍ਰਭਾਵ ਵਿਆਪਕ ਅਤੇ ਡੂੰਘਾ ਹੁੰਦਾ ਹੈ। ਬਦਲੇ ਹੋਏ ਮੌਸਮ ਵਿੱਚ ਅੰਦੋਲਨ ਦੀ ਪੁਰਾਣੀ ਸ਼ਿੱਦਤ ਬਣਾਈ ਰੱਖਣੀ ਮੁਸ਼ਕਿਲ ਹੁੰਦੀ ਜਾਂਦੀ ਹੈ। ਪੰਜਾਬ ਦਾ ਇਤਿਹਾਸ ਤਲਵਾਰਾਂ ਦਾ ਸਿਰਜਿਆ ਹੋਇਆ ਹੈ। ਕੇਵਲ 20ਵੀਂ ਸਦੀ ਵਿੱਚ ਹੀ ਪੰਜਾਬ ਨੇ ਕਲਮ ਫੜੀ ਹੈ ਅਤੇ ਸੋਚਣਾ ਆਰੰਭਿਆ ਹੈ। ਉਸ ਤੋਂ ਪਹਿਲਾਂ ਅਸੀਂ ਧਰਮ ਦੀ ਰੱਖਿਆ ਹੀ ਕਰਦੇ ਹੋਏ ਅਣਖ ਦੇ ਲੜ ਲੱਗੇ ਰਹੇ ਹਾਂ। ਅਸੀਂ ਅਜੇ ਸਮਝਣਾ ਹੈ ਕਿ ਸ਼ਕਤੀ ਤਰਕ ਅਤੇ ਲਚਕ ਵਿੱਚ ਹੁੰਦੀ ਹੈ, ਜ਼ਿੱਦ ਅਤੇ ਸਿਧਾਂਤ ਵਿੱਚ ਨਹੀਂ। ਸਹੀ ਹੋਣਾ ਚੰਗੀ ਗੱਲ ਹੈ ਸਰੋਤਿਓ, ਪਰ ਇਸ ਗੁਮਾਨ ਤੋਂ ਮੁਕਤ ਹੋਣ ਦੀ ਲੋੜ ਹੈ ਕਿ ਕੇਵਲ ਅਸੀਂ ਹੀ ਸਹੀ ਹਾਂ। ਕਈ ਵਾਰੀ ਕੋਈ ਤਰਕ ਕਿਸੇ ਅੰਦੋਲਨ ਦੇ ਆਰੰਭ ਵਿੱਚ ਸਹੀ ਪ੍ਰਤੀਤ ਹੁੰਦਾ ਹੈ, ਪਰ ਵਕਤ ਦੇ ਬੀਤਣ ਨਾਲ ਸੋਝੀ ਹੁੰਦੀ ਹੈ ਕਿ ਪੈਂਤੜਾ ਅਤੇ ਨੀਤੀ ਬਦਲਣ ਦੀ ਲੋੜ ਹੈ।
1: ਤੇ ਹਰ ਅੰਦੋਲਨ ਵਿੱਚ ਵੱਖਰੀ ਕਿਸਮ ਦੇ ਵਲੀ ਕੰਧਾਰੀ ਤੇ ਸੱਜਣ ਠੱਗ ਮਿਲਦੇ ਨੇ। ਅਫਵਾਹਾਂ ਉਪਜਾਈਆਂ ਜਾਂਦੀਆਂ ਨੇ ਤੇ ਭਰਮ ਫੈਲਾਏ ਜਾਂਦੇ ਨੇ। ਦੁਚਿੱਤੀਆਂ ਕਾਰਨ ਕਥਨਾਂ ਦੇ ਗਲਤ ਅਰਥ ਕੱਢੇ ਜਾਂਦੇ ਨੇ। ਭੀੜ ਦੇ ਭਰਮਾਂ ਤੇ ਦੁਚਿੱਤੀਆਂ ਨੂੰ ਜਿੱਤਣਾ ਆਗੂਆਂ ਦੀ ਸੋਚ ਤੇ ਹੌਸਲੇ ਨਾਲ ਹੀ ਸੰਭਵ ਹੁੰਦਾ ਹੈ। ਹਰ ਸੰਗਰਾਮ ਦੀ ਮੰਜ਼ਿਲ ਹੁੰਦੀ ਹੈ, ਮੰਜ਼ਿਲ ਕਾਰਨ ਫਾਸਲੇ ਤੇ ਮੋੜ ਹੁੰਦੇ ਨੇ। ਹਰ ਮੋੜ ਨਾਲ ਨਵੀਆਂ ਮੁਸ਼ਕਲਾਂ ਉਪਜਦੀਆਂ ਨੇ, ਜਿਨ੍ਹਾਂ ਨੂੰ ਹੌਸਲੇ ਅਤੇ ਸਵੈ ਵਿਸ਼ਵਾਸ ਨਾਲ ਪਾਰ ਕੀਤਾ ਜਾਂਦਾ ਹੈ। ਇਸ ਵੇਲੇ ਥੱਕੇ ਹੋਏ ਤੇ ਮਜਬੂਰੀਆਂ ਦੇ ਸ਼ਿਕਾਰ ਪੰਜਾਬ ਨੂੰ ਇੱਕ ਵੱਡੇ ਆਗੂ ਦੀ ਲੋੜ ਹੈ। ਜਨਤਾ ਕੋਲ ਹਕੂਮਤ ਖਤਮ ਕਰਨ ਦਾ ਅਧਿਕਾਰ ਨਹੀਂ ਹੁੰਦਾ, ਹਾਕਮ ਬਦਲਣ ਦਾ ਹੀ ਅਧਿਕਾਰ ਹੁੰਦਾ ਹੈ। ਇਸ ਕਾਰਨ ਹੀ ਹਾਕਮ ਵਿਰੁੱਧ ਅੰਦੋਲਨ ਤੇ ਵਿਦਰੋਹ ਹੁੰਦੇ ਨੇ।
0: ਜੇ ਹਾਕਮ ਮਾੜਾ ਹੋਵੇ ਤਾਂ ਨੈਚੁਰਲੀ ਬਗਾਵਤ ਉਪਜਦੀ ਹੈ।

ਲਾਸਟ ਦੇ ਵਿੱਚ ਕੰਕਲੂਡ ਕਰਦੇ ਹਾਂ ਤੇ ਪ੍ਰੋਗਰਾਮ ਨੂੰ ਆਪਾਂ ਸੰਪੂਰਨ ਵੀ ਕਰਾਂਗੇ ਕਿ ਇਸ ਵੇਲੇ ਸਿੱਧੀ ਸਾਦੀ ਅਤੇ ਸਰਲ ਪੇਂਡੂ ਸੋਚ ਮਹਾਨਗਰੀ ਰਾਜਧਾਨੀ ਦੀ ਆਧੁਨਿਕ ਸੋਚ ਦਾ ਸਾਹਮਣਾ ਕਰ ਰਹੀ ਹੈ। ਇਹ ਮੁਕਾਬਲਾ ਅਸਾਵਾਂ ਹੈ। ਹੁਣ ਪਿੰਡ ਨੂੰ ਕਈ ਸੌ ਕਿਲੋਮੀਟਰ ਦੂਰੋਂ ਵਿਰੋਧ ਬਰਦਾਸ਼ਤ ਕਰਨਾ ਪੈ ਰਿਹਾ ਹੈ। ਉਦਯੋਗਿਕ ਕ੍ਰਾਂਤੀ ਨਾਲ ਖੇਤੀਬਾੜੀ ਨਾਲ ਜੋ ਵਾਪਰਿਆ ਉਹ ਦੁਹਰਾਇਆ ਜਾ ਰਿਹਾ ਹੈ। ਉਦਯੋਗਿਕ ਕ੍ਰਾਂਤੀ ਨਾਲ ਭਾਰਤੀ ਕਿਸਾਨ ਦੀ ਹਾਲਤ ਮਾੜੀ ਹੋਈ ਹੈ। ਹੁਣ ਖੇਤੀ ਉੱਤੇ ਉਦਯੋਗਾਂ ਦਾ ਹਮਲਾ ਤਿੱਖਾ ਹੋ ਗਿਆ ਹੈ। ਇਤਿਹਾਸ ਦੀ ਸਮਝ ਰੱਖਣ ਵਾਲੇ ਜਾਣਦੇ ਨੇ ਕਿ ਸਾਡੇ ਨਾਲ ਕੀ ਵਾਪਰਨ ਵਾਲਾ ਹੈ। ਇਸ ਵੇਲੇ ਪੰਜਾਬ ਦੇ ਜੱਟ ਕਿਸਾਨ ਦੀ ਪੱਗ ਇੱਕ ਸਦੀ ਮਗਰੋਂ ਮੁੜ ਖਤਰੇ ਵਿੱਚ ਹੈ। ਕੇਵਲ ਪੰਜਾਬ ਦੇ ਹੀ ਨਹੀਂ, ਓਵਰਆਲ ਸਮੁੱਚੇ ਭਾਰਤ ਦੇ ਵਿੱਚ ਸਰਕਾਰਾਂ ਨੂੰ ਜ਼ਰੂਰਤ ਹੈ ਕਿ ਉਹ ਕਿਸਾਨ ਦੀ ਗੱਲ ਸੁਣਨ।

0: ਨਿਰਦੇਸ਼ਕ ਗੁਰਦੀਪ ਗਿੱਲ
1: ਤੇ ਬਲਜੀਤ ਸ਼ਰਮਾ।
0: ਵਿਸ਼ੇਸ਼ ਦਿਸ਼ਾ ਨਿਰਦੇਸ਼ ਤੇ ਤਕਨੀਕੀ ਸਹਿਯੋਗ ਵਿਕਾਸ ਭਾਰਦਵਾਜ ਤੇ ਜਸਵਿੰਦਰ ਕੌਰ ਜੀ।

0: ਉੜਿਆ ਨਹੀਂ, ਤਿਰੰਗੇ ਵਿੱਚ ਸਮਾ ਕੇ ਆ ਗਿਆ। ਇਸ ਐਤਵਾਰ ਜਾਣੀ ਕਿ 13 ਸਤੰਬਰ 2026 ਨੂੰ ਸ਼ਾਮ 5:30 ਵਜੇ ਪ੍ਰੋਗਰਾਮ ਗੱਲਾਂ ਚੋ ਗੱਲ ਦੇ ਅੰਤਰਗਤ ਤੁਸੀਂ ਸੁਣੋਗੇ ਸਿਲਸਿਲਾ ਰਾਖੇ ਸਰਹੱਦਾਂ ਦੇ, ਜੋ ਕਿ ਆਧਾਰਿਤ ਹੋਵੇਗਾ ਸੂਬੇਦਾਰ ਜੋਗਿੰਦਰ ਸਿੰਘ ਦੀ ਅਮਰ ਗਾਥਾ ਉੱਤੇ। ਪੇਸ਼ ਕਰਾਂਗਾ ਮੈਂ ਕੁਲਜੀਤ ਚਹਿਲ।
1: ਜਾਂ ਤੋਂ ਵੱਧ ਸਾਨੂੰ ਪਿਆਰੀ ਸਾਡੀ ਧਰਤੀ ਮਾਂ।
0: ਸੋ ਸੁਣਨਾ ਨਾ ਭੁੱਲਣਾ, ਮਿਤੀ 13 ਸਤੰਬਰ ਸ਼ਾਮ 5:30 ਵਜੇ ਸਿਲਸਿਲਾ ਰਾਖੇ।

ਇਸ ਦੇ ਨਾਲ ਹੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ ਸਮਾਪਤ ਹੁੰਦਾ ਹੈ। ਤੁਸੀਂ ਇਸ ਤਹਿਤ ਅੱਜ ਸੁਣਿਆ ਸਿਲਸਿਲਾ ਪਿੰਡਾਂ ਵਾਲੇ ਅਤੇ ਵਿਸ਼ਾ ਸੀ ਜਿੱਤ ਦਾ ਭਰੋਸਾ। ਪ੍ਰੋਗਰਾਮ ਦੇ ਵਾਚਕ ਸਨ ਬਲਜੀਤ ਸ਼ਰਮਾ ਅਤੇ ਗੁਰਦੀਪ ਗਿੱਲ, ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਅਤੇ ਸੰਪਾਦਨ ਸੀ ਗੁਰਦੀਪ ਗਿੱਲ ਦਾ।

0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸਾਡੇ ਪਿੰਡ ਸਾਡੇ ਖੇਤ। ਪ੍ਰੋਗਰਾਮ ਸਿਲਸਿਲਾ ਪਿੰਡਾਂ ਵਾਲੇ, ਜਿਸ ਵਿੱਚ ਸੁਣਿਆ ਜਿੱਤ ਦਾ ਭਰੋਸਾ ਭਾਗ ਦੂਜਾ।
1: ਜੀਤ ਸ਼ਰਮਾ ਤੇ ਗੁਰਦੀਪ ਗਿੱਲ, ਆਕਾਸ਼ਵਾਣੀ FM ਬਠਿੰਡਾ, FM ਬੈਂਡ 101.1 ਮੈਗਾਹਰਟਸ ਤੇ। ਸਟੂਡੀਓ ਦੀ ਘੜੀ ਤੇ ਸਮਾਂ ਹੋ ਰਿਹਾ ਸ਼ਾਮ ਦੇ 5:30 ਤੇ 32 ਸਕਿੰਟ ਜੀ, ਔਰ ਵੇਲਾ ਹੋ ਰਿਹਾ ਪ੍ਰੋਗਰਾਮ

0: जी बिल्कुल ਕਿਰਨਪਾਲ ਹੋਰਾਂ ਨੂੰ ਵੀ ਛੇਤੀ ਹੀ ਬੁਲਾਵਾਂਗੇ। ਥੋੜੇ ਜਿਹੇ ਰੁਝੇਵੇਂ ਉਹਨਾਂ ਦੇ ਚੱਲ ਰਹੇ ਸੀਗੇ ਤਾਂ ਕਰਕੇ ਉਹ ਕਹਿੰਦੇ ਵੀ ਅਜੇ ਮੈਂ ਨਹੀਂ ਆ ਸਕਦੀ। ਸੋ ਜਿਵੇਂ ਹੀ ਆਪਣੇ ਨਿੱਜੀ ਕੰਮਕਾਜ ਨਿਬੇੜ ਲੈਂਦੇ ਨੇ ਉਹਨਾਂ ਨੂੰ ਦੁਬਾਰਾ ਸੱਦਾ ਦੇਵਾਂਗੇ, ਤੁਹਾਡੀ ਹਾਜ਼ਰੀ ਜਿਹੜੀ ਹੈ ਕਚਹਿਰੀ 'ਚ ਉਹ ਆਉਣਗੇ ਜੀ।
1: ਜੀ ਅੱਗੇ ਕਹਿੰਦੇ ਬਲਜੀਤ ਸ਼ਰਮਾ ਜੀ ਅਤੇ ਮੈਡਮ ਗੁਰਦੀਪ ਗਿੱਲ ਬਹੁਤ ਸੋਹਣਾ ਪ੍ਰੋਗਰਾਮ ਪੇਸ਼ ਕਰਦੇ ਨੇ
0: ਜੀ
1: ਤੇ ਧੰਨਵਾਦ ਕਰ ਰਹੇ ਨੇ ਨਾਲ ਨਾਲ ਸਾਡਾ ਖੱਤ ਸ਼ਾਮਿਲ ਕਰਨ ਦੇ ਲਈ।
0: ਸ਼ੁਕਰੀਆ ਜੀ, ਬੜੀ ਮਿਹਰਬਾਨੀ ਸ਼ਰਮਾ ਜੀ ਵੱਲੋਂ ਤੇ ਗੁਰਦੀਪ ਗਿੱਲ ਹੋਰਾਂ ਵੱਲੋਂ, ਖਾਸ ਤੌਰ ਤੇ ਧੰਨਵਾਦ ਜੀ ਪਸੰਦ ਕਰਨ ਲਈ। ਬੜੀ ਮਿਹਨਤ ਦੇ ਨਾਲ ਇਹ ਸਿਲਸਿਲੇ ਬਣਾਏ ਜਾਂਦੇ ਨੇ ਜੀ।
1: ਜੀ ਅੱਜ ਸਾਡੇ ਸਰੋਤੇ ਪੂਰੇ ਜ਼ੋਰਾਂ ਸ਼ੋਰਾਂ ਤੇ, ਸਰੋਤਾ ਇੱਕ ਹੋਰ ਸਾਡੇ ਨਾਲ ਟੈਲੀਫੋਨ ਲਾਈਨ ਤੇ ਨੇ। ਹੈਲੋ,
0: ਬਿਲਕੁਲ ਜੀ,
1: ਹੈਲੋ,
0: ਹੈਲੋ,
1: ਹਾਂਜੀ ਸਤਿ ਸ਼੍ਰੀ ਅਕਾਲ
2: ਸਤਿ ਸ਼੍ਰੀ ਅਕਾਲ ਭੈਣ ਜੀ।
1: ਜੀ ਕੌਣ ਬੋਲ ਰਹੇ ਹੋ ਜੀ?
2: ਬਾਬੂ ਸਿੰਘ ਢਿੱਲੋਂ ਬੋਲ ਰਿਹਾ ਮੈਂ ਗਿੱਦੜਵਾ ਤੋਂ।
1: ਜੀ
0: ਹਾਂਜੀ ਬਾਬੂ ਸਿੰਘ ਜੀ, ਕੀ ਹਾਲ ਨੇ?
2: ਕੀ ਹਾਲ ਹੈ ਜੀ?
0: ਜੀ ਵਧੀਆ ਜੀ, ਵਧੀਆ। ਤੁਸੀਂ ਸੋ ਹੁਕਮ ਕਰੋ, ਕੀ ਕਹੋਗੇ?
2: ਜਿਹੜਾ ਅੱਜ ਪ੍ਰੋਗਰਾਮ ਸੁਣਾਇਆ ਸੀ ਜੱਤੋ ਦਾ ਭਰੋਸਾ, ਵੀ ਬਹੁਤ ਚੰਗਾ ਲੱਗਿਆ ਮੈਨੂੰ ਤਾਂ ਇਹ।
0: ਬੜੀ ਮਿਹਰਬਾਨੀ ਜੀ, ਬੜੀ ਮਿਹਰਬਾਨੀ।
2: ਸ਼ਿਕਾਇਤ ਕੋਈ ਨੀ ਬਾਈ ਜੀ, ਆਪਾਂ ਨਾ ਕਰਕੇ ਤਾਂ ਰਾਹੀਂ ਕਰਨੀ, ਤੁਹਾਡੇ ਪ੍ਰੋਗਰਾਮ ਸਾਰੇ ਬਹੁਤ ਚੰਗੇ ਚੱਲ ਰਹੇ ਆ ਬਾਈ ਜੀ।
0: ਸ਼ੁਕਰੀਆ ਜੀ, ਸੁਣਦੇ ਰਹੋ ਇਸੇ ਤਰ੍ਹਾਂ ਹੀ ਫਿਰ, ਹੈ ਨਾ ਜੀ? ਜੀ ਜੀ ਜੀ ਮਿਹਰਬਾਨੀ ਫੋਨ ਕਰਨ ਲਈ ਜੀ, ਧੰਨਵਾਦ ਜੀ।
1: ਜੀ
0: ਖਤ ਵੀ ਤੁਹਾਡੇ ਕੋਲੇ ਬਹੁਤ ਆ
1: ਬਿਲਕੁਲ
0: ਵੀਰੇ
1: ਜੀ,
0: ਜੀ
1: ਬਹੁਤ ਸਾਰੇ ਖਤ ਮੇਰੇ ਕੋਲੇ 77, 173, 73, 140 ਤੇ ਪਹੁੰਚੇ ਹੋਏ ਨੇ।
0: ਜੀ
1: ਇਕਬਾਲ ਸਿੰਘ ਪਿੰਡ ਗਾਡਵਾਲੀ ਅਤੇ ਰਾਜ ਸਿੰਘ ਸ਼ੇਖਪੁਰਾ ਨੇੜੇ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਕਰ ਰਹੇ ਨੇ ਪੈਗਾਮ, ਸਰੋਤਾ ਮੰਚ ਦੇ ਵਿੱਚ ਸੋਰੀ ਸੁਨੇਹਾ
0: ਜੀ ਜੀ ਪੈਗਾਮ ਤੁਹਾਡੀ ਜ਼ੁਬਾਨ ਤੇ ਚੜਿਆ, ਕਿਉਂਕਿ
1: ਐਕਚੁਅਲੀ ਪੈਗਾਮ ਦੀ ਹੁਣੇ ਰਿਕਾਰਡਿੰਗ ਕਰਕੇ ਹਟੀ ਆ।
0: ਜੀ ਮੁਕੰਮਲ ਰਿਕਾਰਡਿੰਗ ਕਰ ਲਈ ਹੈ ਤੁਸੀਂ ਜੀ?
1: ਕਹਿੰਦੇ ਅਸੀਂ FM ਬਠਿੰਡਾ ਦੇ ਦੋਨੇ ਪੱਕੇ ਸਰੋਤਾ ਹਾਂ, ਅਸੀਂ ਤੁਹਾਡੇ ਸਾਰੇ ਪ੍ਰੋਗਰਾਮ ਪੂਰੇ ਪਰਿਵਾਰ ਨਾਲ, ਪੂਰੇ ਪਰਿਵਾਰ ਸਮੇਤ ਬੈਠ ਕੇ ਸ਼ੌਂਕ ਨਾਲ ਸੁਣਦੇ ਹਾਂ। ਖੁੰਡ ਚਰਚਾ ਇਸ ਵਿੱਚ ਸਾਨੂੰ ਬਹੁਤ ਵਧੀਆ ਲੱਗਦੀ ਹੈ ਤੇ ਇਸ ਤੋਂ ਸਾਨੂੰ ਬਹੁਤ ਜਾਣਕਾਰੀ ਮਿਲਦੀ ਹੈ। ਹੈਲੋ ਡਾਕਟਰ, ਪ੍ਰੋਗਰਾਮ ਬਹੁਤ ਹੀ ਵਧੀਆ ਪੇਸ਼ ਕੀਤਾ ਜਾਂਦਾ।
0: ਸ਼ੁਕਰੀਆ ਜੀ, ਬੜੀ ਮਿਹਰਬਾਨੀ, ਤੁਸੀਂ ਸਾਰੇ ਪ੍ਰੋਗਰਾਮ ਬੜੀ ਸ਼ਿੱਦਤ ਦੇ ਨਾਲ ਸੁਣਦੇ ਹੋ, ਇਸੇ ਤਰ੍ਹਾਂ ਸੁਣਦੇ ਰਹੋ, ਤੁਹਾਡੇ ਲਈ ਹੋਰ ਵਧੀਆ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਅਸੀਂ।
1: ਜੀ ਬਹੁਤ ਬਹੁਤ ਸ਼ੁਕਰੀਆ ਜੀ। ਇੱਕ ਸਰੋਤਾ ਹੋਰ ਸਾਡੇ ਨਾਲ ਟੈਲੀਫੋਨ ਲਾਈਨ ਤੇ ਹੈ। ਹੈਲੋ,
0: ਹਾਂਜੀ
2: ਹੈਲੋ, ਸਤਿ ਸ੍ਰੀ ਅਕਾਲ ਭੈਣ ਜੀ, ਭੈਣ ਪਿਆਰ ਪਰ ਸਤਿ ਸ੍ਰੀ ਅਕਾਲ ਦੋਨਾਂ ਨੂੰ ਜੀ।
0: ਜੀ ਸਤਿ ਸ੍ਰੀ ਅਕਾਲ ਜੀ, ਸਾਡੇ ਦੋਨਾਂ ਵੱਲੋਂ ਤੁਹਾਨੂੰ, ਆਪਣਾ ਨਾਂ ਦੱਸ ਦਿਓ।
2: ਹੋਰ ਵੀਰ ਜੀ ਠੀਕ ਠਾਕ? ਮਨਦੀਪ ਜੀ
0: ਹਾਂਜੀ ਹਾਂਜੀ, ਸ਼ੁਕਰ ਹੈ ਰੱਬ ਦਾ, ਤੁਸੀਂ ਸੁਣਾਓ ਜੀ।
2: ਹਾਂਜੀ ਵਿਜੈ ਠੀਕ ਠਾਕ ਹੈ ਜੀ?
1: ਬਹੁਤ ਵਧੀਆ, ਚੜ੍ਹਦੀ ਕਲਾ 'ਚ ਜੀ।
2: ਹਾਂਜੀ ਬਹੁਤ ਵਧੀਆ ਪ੍ਰੋਗਰਾਮ ਚੱਲਦਾ ਜੀ। ਬਲਜੀਤ ਸ਼ਰਮਾ ਜੀ, ਆਪਣਾ ਮੈਡਮ, ਆਪਣਾ ਗੱਡੀ ਗਿੱਲ ਜੀ ਦੇ
0: ਜੀ ਜੀ
2: ਸੁਣਾਇਆ ਪ੍ਰੋਗਰਾਮ।
0: ਹਾਂਜੀ ਹਾਂਜੀ
2: ਹਾਂਜੀ, ਬਹੁਤ ਵਧੀਆ ਪ੍ਰੋਗਰਾਮ ਆ ਜੀ, ਦੁਪਹਿਰੇ ਪ੍ਰੋਗਰਾਮ ਬਹੁਤ ਵਧੀਆ ਤਾਂ ਜੀ, ਸੁਝਾਅ ਦਿੱਤੇ ਨਾ।
0: ਠੀਕ ਹੈ ਜੀ, ਧੰਨਵਾਦ। ਹੋਰ ਕੁਛ
2: ਹਾਂਜੀ
0: ਕੀ ਆਖੋਗੇ?
2: ਬਹੁਤ ਵਧੀਆ ਪ੍ਰੋਗਰਾਮ ਚੱਲਦੇ ਨੇ ਯਾਰ, ਬਹੁਤ ਵਧੀਆ ਸਾਰੇ ਪ੍ਰੋਗਰਾਮ ਵਧੀਆ ਜੀ।
0: ਅੱਛਾ ਜੀ ਜੀ
2: ਹਾਂਜੀ ਹਾਂਜੀ,
0: ਬੜੀ ਮਿਹਰਬਾਨੀ ਫਿਰ ਫੋਨ ਕਰਨ ਲਈ ਜੀ। ਸ਼ੁਕਰੀਆ ਜੀ, ਸ਼ੁਕਰੀਆ
1: ਜੀ। ਔਰ 77, 173, 73, 140 ਅੱਜ ਸਾਨ ਨਹੀਂ ਲੈਣ ਦੇਣਾ
0: ਜੀ। ਬਿਲਕੁਲ ਜੀ,
1: ਪ੍ਰੋਗਰਾਮ ਪੇਸ਼ ਕਰਤਾ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪਿੰਡ ਬੁਰਜ ਮਾਨਸਾ ਨੇੜੇ ਮੌਨ ਮੰਡੀ ਤੋਂ ਰਾਮ ਸਿੰਘ, ਪਿੰਦਰ ਕੌਰ, ਕਮਲਪ੍ਰੀਤ ਸਿੰਘ ਤੇ ਕਾਕੂ ਜੱਸਲ ਕਰ ਰਹੇ ਨੇ ਸਰੋਤਾ ਮੰਚ ਦੇ ਵਿੱਚ। ਸੁਨੇਹਾ, ਗੁਰਜੀਤ, ਮਲਕੀਤ, ਮੰਗੂ ਰਾਜਸਥਾਨੀ ਕਹਿੰਦੇ ਹਾਂ ਜੀ, ਅਸੀਂ ਗੱਲ ਕਰਦੇ ਹਾਂ ਪ੍ਰੋਗਰਾਮਾਂ ਦੀ। ਪ੍ਰੋਗਰਾਮ ਪੂਰੇ ਟੋਪਮ ਟੋਪ ਚੱਲਦੇ ਨੇ,
0: ਧੰਨਵਾਦ।
1: ਚੱਲਣ ਵੀ ਕਿਉਂ ਨਾ, ਕਿਉਂਕਿ ਮਹਾਨ ਵਿਦਵਾਨ ਮਾਨਯੋਗ ਬਲਜੀਤ ਸ਼ਰਮਾ ਜੀ ਕਮਾਨ ਕਰਦੇ ਨੇ।
0: ਬਿਲਕੁਲ ਸਹੀ ਆਖਿਆ ਜੀ ਇਹਨਾਂ ਨੇ
1: ਜੀ। ਅੱਗੇ ਕਹਿੰਦੇ 9 ਸਤੰਬਰ ਨੂੰ ਸੁਰੀਲੀ ਦੁਪਹਿਰ ਪ੍ਰੋਗਰਾਮ ਪੇਸ਼ ਕੀਤਾ ਮੈਡਮ ਜੀ ਨੇ, ਮੈਡਮ ਜੀ ਨਾਲ ਅਨਾਊਂਸਰ ਵੀਰ ਜੀ ਨੇ ਪੇਸ਼ ਕੀਤਾ, ਸੋਹਣਾ ਪ੍ਰੋਗਰਾਮ ਸੀ
0: ਜੀ।
1: ਸਰੋਤਿਆਂ ਦੇ ਸਾਰੇ ਮੈਸੇਜ ਪੜੇ, ਸੋਹਣੇ ਗੀਤਾਂ ਦੀ ਚੋਣ ਸੀ, ਧੰਨਵਾਦ ਕਰ ਰਹੇ ਨੇ। ਨਾਲ ਹੀ ਨਾਲ ਕਹਿੰਦੇ ਅੱਜ ਦੁਪਹਿਰ ਵੇਲੇ ਮੁਸ਼ਕਿਲ ਦੱਸੋ ਹੱਲ ਦੱਸਾਂਗੇ, ਬੜਾ ਸੋਹਣਾ ਪੇਸ਼ ਕੀਤਾ ਗਿਆ। ਸ਼ਰਮਾ ਜੀ ਨੇ ਬਹੁਤ ਸੋਹਣਾ ਪ੍ਰੋਗਰਾਮ ਸਰੋਤਿਆਂ ਦੀ ਨਜ਼ਰ ਕੀਤਾ
0: ਜੀ,
1: ਤੇ ਇਹ ਜਿਹੜਾ ਹੈ ਇੱਦਾਂ ਦੇ ਪ੍ਰੋਗਰਾਮ ਜਿਹੜੇ ਆ ਕਹਿੰਦੇ ਸਾਨੂੰ ਬਹੁਤ ਹੀ ਜਾਣਕਾਰੀ ਦਿੰਦੇ ਨੇ ਤੇ ਪੂਰੀ ਮਦਦ ਨਾਲ ਹੁੰਗਾਰਾ ਭਰਿਆ, ਬਹੁਤ ਹੀ ਧੰਨਵਾਦ।
0: ਬਹੁਤ ਵਧੀਆ ਗੱਲ ਹੈ ਜੀ, ਕਿਉਂਕਿ ਸਰੋਤਿਆਂ ਦੀ ਮਦਦ ਦੇ ਲਈ ਅਸੀਂ ਵੱਖ ਵੱਖ ਵਿਭਾਗਾਂ ਤੋਂ ਤੇ ਵੱਖ ਵੱਖ ਆਫਿਸਰ ਜਿਹੜੇ ਨੇ ਉਹ ਉਸ ਪ੍ਰੋਗਰਾਮ ਦੇ ਵਿੱਚ ਸੱਦਦੇ ਹਾਂ, ਤੇ ਸ਼ਰਮਾ ਜੀ ਨੇ ਖਾਸ ਤੌਰ ਤੇ ਦੋ ਪੱਤਰਕਾਰ ਸਾਹਿਬ ਜਿਹੜੇ ਆ ਉਹ ਬੁਲਾਏ ਹੋਏ ਸੀਗੇ, ਸੀਨੀਅਰ ਪੱਤਰਕਾਰ ਨੇ ਇਲਾਕੇ ਦੇ, ਉਹਨਾਂ ਦੇ ਨਾਲ ਮੁਲਾਕਾਤ ਕਰਵਾਈ ਜੀ।
1: ਜੀ ਕਹਿੰਦੇ ਅੱਜ ਦੁਪਹਿਰ ਵੇਲੇ ਆਹੀ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗਿਆ, ਨਾਲ ਹੀ ਨਾਲ ਬਲਜੀਤ ਸ਼ਰਮਾ ਜੀ ਨੇ ਸੋਹਣੇ ਤਰੀਕੇ ਨਾਲ ਸਵਾਲ ਕੀਤੇ। ਮਮਤਾ ਅਰੋੜਾ ਤੇ ਸ਼੍ਰੀਮਾਨ ਬਲਜੀਤ ਸ਼ਰਮਾ ਜੀ ਦਾ ਪ੍ਰੋਗਰਾਮ ਪੇਸ਼ ਕਰਨ ਲਈ ਦਿਲੋਂ ਧੰਨਵਾਦ
0: ਜੀ।
1: ਇਸੇ ਤਰ੍ਹਾਂ ਕਈ ਵਾਰੀ ਸੁਣਨ ਨੂੰ ਆਇਆ ਪੈਗਾਮ, ਪ੍ਰੋਗਰਾਮ ਮੇਲ ਫੀਮੇਲ ਦੋ ਜਣੇ ਪ੍ਰੋਗਰਾਮ ਜਦ ਪੇਸ਼ ਕਰਦੇ ਹਨ ਸੋਨੇ ਤੇ ਸੁਹਾਗਾ ਹੋ ਜਾਂਦਾ
0: ਜੀ।
1: ਬਾਕੀ ਕਹਿੰਦੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਹੇ ਨੇ, ਕੋਈ ਘਾਟ ਨਹੀਂ ਹੈ, ਇਸੇ ਤਰ੍ਹਾਂ ਪ੍ਰੋਗਰਾਮ ਨੂੰ ਅਹਿਮੀਅਤ ਸਾਰੇ ਪ੍ਰੋਗਰਾਮਾਂ ਨੂੰ ਅਹਿਮੀਅਤ ਦਿੱਤੀ ਜਾਵੇ। ਸਾਰੇ ਸਟਾਫ ਦਾ ਧੰਨਵਾਦ, ਜੇਕਰ ਸੰਭਵ ਹੋਵੇ ਤਾਂ ਕਵੀ ਦਰਬਾਰ ਪ੍ਰੋਗਰਾਮ ਪੇਸ਼ ਦੁਬਾਰਾ ਕੀਤਾ ਜਾਵੇ ਅਤੇ ਤੁਹਾਡੇ ਕੋਲ ਨਵੇਂ ਪੁਰਾਣੇ ਅਨਾਊਂਸਰ ਵੀਰ ਬਾਲ ਕਮਾਲ ਹਨ, ਇਹ ਕਵੀ ਦਰਬਾਰ ਪ੍ਰੋਗਰਾਮ ਪੇਸ਼ ਕਰ ਸਕਦੇ ਹਨ, ਇਹਨਾਂ ਕਹਿੰਦਾ ਹੋਇਆ ਖਿਮਾ ਦਾ ਯਾਚਕ
0: ਜੀ। ਅਨਾਊਂਸਰ ਸਾਹਿਬਾਨ ਤਾਂ ਕਵੀ ਦਰਬਾਰ ਨਹੀਂ

ਪੇਸ਼ ਕਰ ਸਕਦੇ। ਕਵੀ ਦਰਬਾਰ ਦੇ ਵਿੱਚ ਤਾਂ ਉੱਗੇ ਸ਼ਾਇਰ ਅਤੇ ਕਵੀ ਹੀ ਆਉਂਦੇ ਹੁੰਦੇ ਆਪਣੇ ਕੋਲ। ਤੁਹਾਡਾ ਅਸੀਂ ਸੁਝਾਅ ਨੋਟ ਕਰ ਲਿਆ ਹੈ, ਪ੍ਰੋਗਰਾਮ ਸੁਖਨ ਦੇ ਵਾਰਿਸ ਜੋ ਕਿ ਐਤਵਾਰ ਨੂੰ 10:30 ਵਜੇ ਅਸੀਂ ਸੁਣਾਉਂਦੇ ਹਾਂ, ਉਹਦੇ 'ਚ ਇੱਕ ਕਵੀ ਦਰਬਾਰ ਤੁਹਾਨੂੰ ਜ਼ਰੂਰ ਸੁਣਵਾਵਾਂਗੇ। ਅਸੀਂ ਪਿਛਲੇ ਦਿਨੀ 20 ਕਵੀ ਦਰਬਾਰ ਇੱਕ ਪ੍ਰੋਗਰਾਮ ਸੁਣਵਾਇਆ, ਪਰ ਇਸ ਵਾਰ ਉਹਦੇ 'ਚ ਤੁਸੀਂ ਇੱਕ ਸ਼ਾਇਰਾ ਜਿਹੜੇ ਕੁਲਦੀਪ ਮਾਫ਼ ਕਰਨਾ ਕੁਲਵਿੰਦਰ ਕੌਰ ਢਿੱਲੋਂ ਹੈ, ਉਹਨਾਂ ਨੂੰ ਸੁਣੋਗੇ। ਪ੍ਰੋਗਰਾਮ ਦਾ ਇਹ ਦੂਜਾ ਭਾਗ ਹੋਵੇਗਾ, ਪਹਿਲੇ ਭਾਗ ਦੇ ਵਿੱਚ ਵੀ

0: ਢਿੱਲੋਂ ਹੈ, ਉਹਨਾਂ ਨੂੰ ਸੁਣੋਗੇ ਪ੍ਰੋਗਰਾਮ ਦਾ ਇਹ ਦੂਜਾ ਭਾਗ ਹੋਵੇਗਾ। ਪਹਿਲੇ ਭਾਗ ਦੇ ਵਿੱਚ ਵੀ ਉਹਨਾਂ ਨੇ ਬੜੀ ਬਿਹਤਰੀਨ ਗਜ਼ਲਾਂ ਨਜ਼ਮਾਂ ਤਰੰਨੁਮ ਦੇ ਵਿੱਚ ਯਾਨੀ ਕਿ ਗਾ ਕੇ ਉਹਨਾਂ ਨੇ ਸੁਣਾਈਆਂ ਸੀਗੀਆਂ। ਇਹ ਦੂਜਾ ਭਾਗ ਵੀ ਤੁਸੀਂ ਸੁਣਨਾ ਜ਼ਰੂਰ, ਅਤੇ ਅਸੀਂ ਤੁਹਾਡਾ ਸੁਝਾਅ ਨੋਟ ਕਰ ਲਿਆ। ਪੈਗਾਮ ਬਾਰੇ ਇਹ ਆਖਦੇ ਨੇ ਕਿ ਜੇਕਰ ਮੇਲ ਅਤੇ ਫੀਮੇਲ ਦੋ ਆਵਾਜ਼ਾਂ ਹੋ ਜਾਣ ਤਾਂ ਚੰਗਾ ਹੈ, ਇਹ ਵੀ ਸੁਝਾਅ ਤੁਹਾਡਾ ਚੰਗਾ ਹੈ। ਸੋ ਇਸ ਦੇ ਉੱਤੇ ਵੀ ਵਿਚਾਰ ਕੀਤਾ ਜਾਊਗਾ ਜੀ। ਅਸੀਂ ਇਸ ਨੂੰ ਵੀ ਕੋਸ਼ਿਸ਼ ਕਰਦੇ ਹਾਂ, ਕੋਈ ਨਾ ਕੋਈ ਮੇਲ ਸਾਥੀ ਜਿਹੜਾ ਹੈ ਉਹ ਵੀ ਪੈਗਾਮ ਲਈ ਅਸੀਂ ਚੁਣਦੇ ਹਾਂ, ਜਿਹਦੀ ਆਵਾਜ਼ ਮੈਡਮ ਵਿਜੇ ਲਕਸ਼ਮੀ ਹੋਰਾਂ ਦੀ ਆਵਾਜ਼ ਦੇ ਨਾਲ ਬਹੁਤ ਵਧੀਆ ਤਾਲਮੇਲ ਬਿਠਾ ਸਕੇ ਜੀ।
1: ਜੀ, ਇਹ ਸੀ ਜੀ ਰਾਮ ਸਿੰਘ ਤੱਗੜ ਪਿੰਡ ਬੁਰਜ ਤੋਂ
0: ਜੀ, ਇਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਅਸੀਂ।
1: ਤੇ ਜੀ ਕੰਸੋਲ ਤੋਂ ਸਾਡੇ ਕੋਲੇ ਹਰੀ ਝੰਡੀ ਆ ਗਈ ਹੈ, ਕਿਉਂਕਿ ਜਦੋਂ ਫੋਨ ਆ ਰਿਹਾ ਨਾ ਮੈਡਮ ਐਵੇਂ ਜਿਵੇਂ ਹਰੀ ਝੰਡੀ ਨਹੀਂ ਲਾਉਂਦੇ ਹੁੰਦੇ ਵੀ ਗੱਡੀ ਹੁਣ ਤੋਰ ਲਓ
0: ਤੋਰ ਲਓ ਫਿਰ
1: ਤਾਂ ਫਿਰ ਤੋਰਦੇ ਹਾਂ ਜੀ। ਹੈਲੋ,
2: ਹੈਲੋ,
1: ਸਤਿ ਸ਼੍ਰੀ ਅਕਾਲ।
2: ਸਤਿ ਸ਼੍ਰੀ ਅਕਾਲ ਮੈਮ, ਤੁਹਾਡੇ ਨਾਲ ਬਹੁਤ ਦੇਰ ਬਾਅਦ ਗੱਲ ਹੋਈ ਹੈ, ਤੇ ਮਨਦੀਪ ਵੀਰ ਨੂੰ ਵੀ ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ, ਮੈਂ ਗਲਤ ਨਹੀਂ ਆਈ
0: ਰਾਣੀ ਨੇ?
2: ਹਾਂਜੀ,
0: ਨਰੂਆਣਾ ਤੋਂ, ਨਰੂਆਣਾ ਰੋਡ ਤੋਂ ਰਾਣੀ ਨੇ ਇਹ।
1: ਓਕੇ,
2: ਹਾਂਜੀ ਸਰ,
0: ਹਾਂਜੀ।
2: ਤੇ
0: ਚਲੋ
2: ਵੀਰੇ, ਮੈਂ ਪਤਾ ਕੀ ਕਹਿਣਾ ਚਾਹੁੰਦੀ ਆ ਕਿ ਅੱਗੇ ਤੁਸੀਂ ਨਾ ਪ੍ਰੋਗਰਾਮ ਦੀ ਰੱਦੋ ਬਦਲ ਕਰ ਦਿੰਦੇ ਸੀ, ਅਕਤੂਬਰ ਚ ਜਾਂ ਅਪ੍ਰੈਲ ਚ, ਹਨਾ?
0: ਹਾਂਜੀ,
2: ਐਤਕੀ ਸਿਸਟਮ ਹਲਾ ਰੱਖਿਆ, ਨਾ ਤਾਂ ਹੱਡ ਬੀਤੀਆਂ ਜੱਗ ਬੀਤੀਆਂ। ਉਹ ਕਹਾਣੀਆਂ ਸਾਨੂੰ ਜਿਹੜੀ ਸੁਖਦੀਪ ਨੇ ਸੁਣਾਈ ਸੀ ਨਾ,
0: ਹਾਂਜੀ,
2: ਵੀ ਤੈਨੂੰ ਦੂਰ ਵਿਆਹੂਗਾ, ਹਨਾ?
0: ਹਾਂਜੀ, ਹਾਂਜੀ,
2: ਅੱਛੀ ਕੀ ਚੰਗੀ ਲੱਗੀ ਨਾ ਸਾਨੂੰ
0: ਜੀ।
2: ਤੇ ਮੈਂ ਕਹਿੰਦੀ ਆ ਵੀ ਉਹੀ ਜਿਹੀਆਂ ਕਹਾਣੀਆਂ ਸਾਨੂੰ ਵੀ ਸਿੱਖਿਆ ਦਾ ਇੱਕ ਸੁਣਾਓ ਤਾਂ ਬਹੁਤ ਵਧੀਆ ਲੱਗਦਾ ਹੈਗਾ।
0: ਠੀਕ ਹੈ ਜੀ।
2: ਤੇ ਇੱਕ ਪ੍ਰੋਗਰਾਮ ਦਾ ਰੱਦੋ ਬਦਲ ਕੀਤਾ ਨਾ, ਜਿਹੜਾ ਤੁਸੀਂ ਵੀ ਹਾਲਾਤ ਸਾਰੇ ਪ੍ਰੋਗਰਾਮ, ਉਹ ਸਮਝ ਹੀ ਨਹੀਂ ਆਉਂਦੀ ਕਿੱਥੇ ਕਿਹੜਾ ਪ੍ਰੋਗਰਾਮ ਚੱਲੇਗਾ ਕਿੱਥੇ ਨਹੀਂ ਚੱਲੇਗਾ, ਹਨਾ?
0: ਤੁਸੀਂ ਕੁਝ ਕੁ ਪ੍ਰੋਗਰਾਮਾਂ ਦੇ ਨਾਂ ਲਓ, ਥੋੜੇ ਬਹੁਤ ਤਾਂ ਜਾਣਕਾਰੀ ਮੈਂ ਦੱਸ ਦਿੰਦਾ ਕਿੱਥੇ ਕਿਵੇਂ ਲੱਗਿਆ ਹੈ, ਬਾਕੀ ਰਹਿੰਦੀ ਜਾਣਕਾਰੀ।
2: ਜਿਵੇਂ ਹੁਣ ਤੁਸੀਂ ਅੱਗੇ ਹੱਡ ਬੀਤੀਆਂ ਜੱਗ ਬੀਤੀਆਂ ਐਤਵਾਰ ਚਲਾਉਂਦੇ ਹੁੰਦੇ ਸੀ, ਫਿਰ ਮੰਗਲਵਾਰ ਕਰਤਾ, ਹੁਣ
0: ਜੀ
2: ਮੈਨੂੰ
1: ਜੀ ਕਾਲ
0: ਇਹਨਾਂ ਦਾ ਫੋਨ ਵਿੱਚ ਹੀ ਕੱਟ ਗਿਆ ਜੀ। ਕੋਈ ਗੱਲ ਨਹੀਂ, ਅਸੀਂ ਇਹਨਾਂ ਦੀ ਗੱਲ ਵੱਲ ਧਿਆਨ ਦੇਵਾਂਗੇ। ਸੋ ਜਿਹੜੇ ਸਿਲਸਿਲੇ ਇਹਨਾਂ ਨੇ ਆਖਿਆ ਹੈ ਕਿ ਉਹਨਾਂ 'ਚ ਰੱਦੋ ਬਦਲ ਜ਼ਿਆਦਾ ਹੋਈ ਹੈ, ਉਹਨਾਂ ਦੀ ਟਾਈਮਿੰਗ ਇੱਕ ਵਾਰ ਫਿਰ ਸਾਡੇ ਸਰੋਤੇ ਨੂੰ ਦੱਸਾਂਗੇ ਜੀ ਅਸੀਂ, ਬਿਲਕੁਲ। ਅਤੇ ਅਕਤੂਬਰ ਦੇ ਵਿੱਚ ਦੁਬਾਰਾ ਜਿਹੜੇ ਚੇਂਜ ਹੋਣਗੇ ਪ੍ਰੋਗਰਾਮ, ਉਹਨਾਂ ਦੇ ਲਈ ਵੀ ਸਾਡੇ ਸਰੋਤੇ ਤਿਆਰ ਰਹਿਣ, ਇੰਤਜ਼ਾਰ ਕਰਨ। ਥੋੜ੍ਹੇ ਜਿਹੇ ਬਦਲਾਅ ਤਾਂ ਅਕਤੂਬਰ ਦੇ ਵਿੱਚ ਵੀ ਹੋਣਗੇ, ਬਾਕੀ ਬਦਲਾਵਾਂ ਬਾਰੇ ਉਹਨਾਂ ਨੂੰ ਜਾਣਕਾਰੀ ਦੇਵਾਂਗੇ
1: ਜੀ। ਔਰ ਪ੍ਰੋਗਰਾਮ ਸਰੋਤਾ ਮੰਚ ਦੇ ਵਿੱਚ ਸੁਖਪਾਲ ਸਿੰਘ ਨੈਸ਼ਨਲ ਕਲੋਨੀ ਬਠਿੰਡਾ ਤੋਂ ਕਰ ਰਹੇ ਨੇ ਸਾਨੂੰ ਸੁਨੇਹਾ, ਕਹਿੰਦੇ ਐਤਵਾਰ ਨੂੰ ਸੱਜਰੀ ਸਵੇਰ ਪ੍ਰੋਗਰਾਮ ਵਿੱਚ ਪੈਗਾਮ ਸੁਣਿਆ ਜਿਹੜਾ ਕਿ ਵਿਜੇ ਲਕਸ਼ਮੀ ਜੀ ਨੇ ਪੇਸ਼ ਕੀਤਾ, ਪ੍ਰੋਗਰਾਮ ਬਹੁਤ ਹੀ ਵਧੀਆ ਲੱਗਿਆ, ਵੱਧ ਤੋਂ ਵੱਧ ਮੈਸੇਜ ਸ਼ਾਮਿਲ ਕੀਤੇ
0: ਜੀ, ਸ਼ੁਕਰੀਆ
1: ਜੀ,
0: ਬੜੀ
1: ਸ਼ੁਕਰੀਆ ਜੀ। ਸ਼ਨੀਵਾਰ ਵਾਲਾ ਮਾਰਨਿੰਗ ਕੁਇਜ਼ ਪ੍ਰੋਗਰਾਮ ਪਹਿਲਾਂ ਵਰਗਾ ਦਿਲਚਸਪ ਅਤੇ ਮਿਆਰੀ ਨਹੀਂ ਰਿਹਾ
0: ਜੀ, ਬਿਲਕੁਲ। ਇਹ ਜੋ ਪ੍ਰੋਗਰਾਮ ਹੈ ਤੁਹਾਡਾ ਸੁਝਾਅ ਨਾ, ਇਹ ਸ਼ਰਮਾ ਜੀ ਤੱਕ ਪਹੁੰਚਾ ਦੇਵਾਂਗੇ ਜੀ। ਅਸੀਂ ਸ਼ਰਮਾ ਜੀ ਉਸ ਪ੍ਰੋਗਰਾਮ ਦੇ ਇੰਚਾਰਜ ਨੇ, ਉਹਨਾਂ ਨੂੰ ਆਖਾਂਗੇ ਕਿ ਉੱਥੇ ਜੋ ਅਨਾਊਂਸਰ ਸਾਹਿਬਾਨ ਥੋੜ੍ਹੇ ਜਿਹੇ ਐਕਸਪਰਟ ਚਾਹੀਦੇ ਆ,
1: ਬਿਲਕੁਲ,
0: ਕਿਉਂਕਿ ਨਵੇਂ ਸਾਥੀ ਜਿਹੜੇ ਆ ਉਹੀ ਕਰ ਰਹੇ ਆ, ਤੇ ਇਸ ਦੇ ਉੱਤੇ ਧਿਆਨ ਦੇਵਾਂਗੇ ਜੀ, ਉਹਨਾਂ ਨੂੰ ਸੁਝਾਅ ਨੋਟ ਕਰਾ ਦਿਆਂਗੇ
1: ਜੀ। ਕਹਿੰਦੇ ਨਵੇਂ ਐਂਕਰਾਂ ਨੂੰ ਹੋਰ ਮਿਹਨਤ ਕਰਨ ਦੀ ਲੋੜ ਹੈ
0: ਜੀ।
1: ਗੱਲ ਕਰ ਰਿਹਾ ਅੱਜ ਦਾ ਗੀਤ ਪਟਾਰਾ, ਪ੍ਰੋਗਰਾਮ ਸੁਖਦੀਪ ਕੌਰ ਨੇ ਵਧੀਆ ਪੇਸ਼ ਕੀਤਾ,
0: ਬੜੀ ਮਿਹਰਬਾਨੀ।
1: ਪ੍ਰੋਗਰਾਮ ਮੁਸ਼ਕਿਲ ਦੱਸੋ ਹਾਲ ਦੱਸਾਂਗੇ ਵਿੱਚ ਬਲਕੌਰ ਸਿੰਘ ਢਿੱਲੋਂ ਅਤੇ ਪਰਵਿੰਦਰਜੀਤ ਦੀਆਂ ਗੱਲਾਂ ਸਾਨੂੰ ਪਸੰਦ ਆਇਆ
0: ਜੀ, ਸ਼ੁਕਰੀਆ ਜੀ, ਬੜੀ ਮਿਹਰਬਾਨੀ
1: ਜੀ। ਸੁਖਪਾਲ ਸਿੰਘ ਨੈਸ਼ਨਲ ਕਲੋਨੀ ਬਠਿੰਡਾ ਤੋਂ ਹਰੀ ਝੰਡੀ ਦਿਖ ਗਈ ਹੈ ਤੇ ਕਰਦੇ ਆ।
0: ਹੈਲੋ,
1: ਹਾਂਜੀ, ਨਮਸਕਾਰ
0: ਜੀ। ਤੁਹਾਡੀ ਆਵਾਜ਼ ਬਹੁਤ ਮੱਧਮ ਹੈ, ਤੁਸੀਂ ਫੋਨ ਜਾਂ ਤਾਂ ਸਹੀ ਕਰਕੇ ਲਾਓ ਕੰਨ ਨਾਲ, ਤੇ ਬਾਹਰ ਨੈਟਵਰਕ 'ਚ ਆ ਜਾਓ। ਜੇ ਕਮਰੇ 'ਚ ਬੈਠੇ ਹੋ ਤਾਂ ਬਾਹਰ ਵਿਹੜੇ 'ਚ ਆ ਜਾਓ।
3: ਵਿਹੜੇ 'ਚ ਹੀ ਅਗਰੇ, ਵਿਹੜੇ 'ਚ ਹੀ ਆ।
0: ਹਾਂਜੀ, ਉੱਚੀ ਬੋਲੋ ਫਿਰ। ਹਾਂ, ਹੁਣ ਥੋੜੀ ਠੀਕ ਆਈ ਹੈ ਅੱਗੇ ਨਾਲ।
3: ਮੈਨੂੰ ਅੱਜ ਬੜੀ ਬੜੀ ਖੁਸ਼ੀ ਹੋਈ, ਮੈਨੂੰ ਬਹੁਤ ਫੋਨ ਲਾਇਆ ਮੈਂ ਬੜੇ ਟਾਈਮ ਬਾਅਦ।
0: ਹਾਂਜੀ,
3: ਸੁਣਦੇ ਬਹੁਤ ਸੀ ਕਿ ਤੇ ਫੋਨ ਅੱਜ ਮੇਰਾ ਪਹਿਲੀ ਵਾਰੀ ਲੱਗਿਆ।
0: ਚਲੋ, ਚੰਗੀ ਗੱਲ ਹੈ। ਆਪਣਾ ਨਾਂ ਦੱਸ ਦਿਓ, ਪਿੰਡ ਦਾ ਨਾਂ ਵੀ ਦੱਸ ਦਿਓ।
3: ਜ਼ਿਲ੍ਹਾ ਬਠਿੰਡਾ, ਪਿੰਡ ਤਹਿਸੀਲ ਨਥਾਣਾ।
0: ਹਾਂਜੀ,
3: ਤੇ ਪਿੰਡ ਭੈਣੀ
0: ਪਰਮਜੀਤ ਕੌਰ ਬੋਲਦੇ ਹੋ ਤੁਸੀਂ, ਸ਼ੁਕਰੀਆ। ਇਸ ਪ੍ਰੋਗਰਾਮ ਚ ਪਹਿਲੀ ਵਾਰੀ ਲੱਗਿਆ ਕਿ ਵੈਸੇ ਲੱਗਦਾ ਰਹਿੰਦਾ?
3: ਨਹੀਂ ਨਹੀਂ ਵੀਰੇ, ਪਹਿਲੀ ਵਾਰੀ ਲੱਗਿਆ
0: ਜੀ। ਜੀ,
3: ਬੜੇ ਟਾਈਮ ਦੀ ਮੈਂ ਸੁਣਦੀ ਆ ਰੇਡਗਾ।
0: ਚੰਗੀ ਗੱਲ ਹੈ, ਚੰਗੀ ਗੱਲ ਹੈ। ਤੇ ਫਿਰ ਕੀ ਗੱਲ ਸੋਚੀ ਹੋਈ ਸੀ ਵੀ ਜਦੋਂ ਮੇਰਾ ਫੋਨ ਲੱਗ ਗਿਆ ਤਾਂ ਮੈਂ ਆਹ ਗੱਲ ਕਰੂੰਗੀ?
3: ਵੀਰੇ ਬਸ ਮੈਨੂੰ ਤਾਂ ਕੁਛ ਹੀ ਨਹੀਂ ਚੱਕੀ
0: ਜਾਂਦੀ। ਤੁਹਾਡਾ ਹਾਸਾ, ਤੁਹਾਡਾ ਚਿਹਰਾ ਮੁਸਕਰਾਹਟ ਦੇ ਉੱਤੇ ਜੋ ਹੈ ਨਾ, ਦੱਸ ਰਿਹਾ ਕਿ ਸਾਨੂੰ ਤੁਸੀਂ ਬਹੁਤ ਖੁਸ਼ ਹੋ। ਫਿਰ ਵੀ ਗੱਲ ਕਰੋ, ਕੋਈ ਨਾ ਕੋਈ ਪ੍ਰੋਗਰਾਮ ਜਿਹਦੇ ਬਾਰੇ ਤੁਸੀਂ ਚਾਹੁੰਦੇ ਹੋ ਉਹਦੇ 'ਚ ਅਸੀਂ ਕੋਈ ਬਦਲਾਅ ਕਰ ਦਈਏ ਤੁਹਾਡੇ ਲਈ।
3: ਪ੍ਰੋਗਰਾਮ ਬਹੁਤ ਵਧੀਆ ਗਏ।
0: ਅੱਛਾ ਜੀ,
3: ਹਾਂਜੀ, ਮੈਂ ਤੜਕੇ ਤੋਂ ਲੈ ਕੇ ਸ਼ਾਮਾਂ ਤੱਕ ਹੀ ਸੁਣਦੀ ਆ।
0: ਸ਼ੁਕਰੀਆ, ਚੰਗੀ ਗੱਲ ਹੈ ਜੀ।
3: ਹਾਂਜੀ,
0: ਬਾਕੀ ਜੀ ਵੀ ਸੁਣਦੇ ਪਰਿਵਾਰ ਦੇ?
3: ਹਾਂ ਵੀਰੇ, ਮੇਰੇ ਬੇਟੇ ਹੀ ਹੈਗੇ ਤਿੰਨ।
0: ਅੱਛਾ ਜੀ,
3: ਤੇ ਉਹ ਮੈਂ ਚਲਾ ਲੈਣੀ ਆ ਤੇ ਉਹ ਆਪੇ ਸੁਣੀ ਜਾਂਦੇ ਰਹਿੰਦੇ ਆ।
0: ਠੀਕ ਹੈ,
3: ਉਹਨਾਂ ਦਾ ਫੋਨ 'ਚ ਹੀ ਧਿਆਨ ਹੁੰਦਾ।
0: ਚੰਗੀ ਗੱਲ ਹੈ, ਚੰਗੀ ਗੱਲ ਹੈ।
3: ਮੈਨੂੰ ਵਧੀਆ ਲੱਗਦਾ ਕੱਲੀ ਨੂੰ ਰੇਡੀਓ ਤਾਂ।

0: ਹਾਂ ਜੀ
1: ਉਹਨਾਂ ਨੂੰ ਵੀ ਕਿਹਾ ਕਰੋ, ਉਹ ਵੀ ਨੌਜਵਾਨ ਨੇ, ਸਾਡੇ ਸਾਥੀ ਯੁਵਾਣੀ ਪ੍ਰੋਗਰਾਮ ਉਹ ਸੁਣਿਆ ਕਰਨ ਸ਼ਾਮ ਨੂੰ।
0: ਹਾਂ ਵੀਰੇ,
1: ਹਾਂਜੀ
0: ਐਂ ਤਾਂ ਸੁਣਦੇ ਹੀ ਹੁੰਦੇ ਹੈਗੇ,
1: ਚੰਗੀ ਗੱਲ ਹੈ ਜੀ।
0: ਵੀ ਜੇ ਘਰੇ ਹੁਣ ਚੀਜ਼ ਲੱਗੀ ਹੋਵੇ ਤਾਂ
1: ਹਾਂਜੀ
0: ਵੀ ਸੁਣੀ ਜਾਂਦੀ ਆ, ਹਨਾ।
1: ਹਾਂਜੀ ਹਾਂਜੀ,
0: ਹਾਂ
1: ਚਲੋ ਬਹੁਤ
0: ਵੀਰੇ,
1: ਵਧੀਆ
0: ਮੈਨੂੰ
1: ਗੱਲ
0: ਤਾਂ
1: ਹੈ।
0: ਅੱਜ ਬਹੁਤ ਜ਼ਿਆਦਾ ਖੁਸ਼ੀ ਆ।
1: ਚਲੋ ਤੁਸੀਂ ਉਹਦੇ ਚ ਭੈਣਾਂ ਵਾਲੇ ਪ੍ਰੋਗਰਾਮ ਦੇ ਵਿੱਚ ਵੀ ਫੋਨ ਲਾਇਆ ਕਰੋ, ਸ਼ਨਿਚਰਵਾਰ ਨੂੰ, ਐਤਵਾਰ ਨੂੰ ਭੈਣਾਂ ਦੀ ਪਸੰਦ ਜਿਹੜਾ ਸਿਲਸਿਲਾ ਚੱਲਦਾ ਹੈ ਉਹਦੇ ਚ ਵੀ ਫੋਨ ਲਾਇਆ ਕਰੋ, 12:30 ਵਜੇ ਘਰ ਪਰਿਵਾਰ ਚ।
0: ਹਾਂ ਵੀਰੇ, ਮੈਂ ਨਾ ਲੋਨੀ ਦਾ ਹੁੰਦੀ ਆ ਤੇ ਬਿਜੀ ਜ਼ਿਆਦਾ ਹੁੰਦੀ ਹੈ ਲੈਣੇ ਜੀ।
1: ਹਾਂ ਬਿਜ਼ੀ ਜ਼ਿਆਦਾ ਹੁੰਦੀ ਹੈ। ਭੈਣ ਰਾਣੀ ਅਰਗੀਆਂ, ਬੇਬੇ ਗੁਰਦੇਵ ਕੌਰ ਅਰਗੇ ਜੋ ਸਾਡੇ ਸਾਥੀ ਨੇ, ਹੈ ਨਾ, ਇਹ ਲਾਈਨ ਬਿਜ਼ੀ ਕਰੀ ਰੱਖਦੇ ਹੈ। ਅਸੀਂ ਇਹਨਾਂ ਨੂੰ
0: ਹਾਂ
1: ਕਹਿੰਦੇ ਹਾਂ ਵੀ ਇਹ ਜੋ ਸਾਡੇ ਸਾਥੀ ਨੇ ਜੋ ਪਹਿਲੀ ਵਾਰ ਫੋਨ ਲਾਉਣਾ ਚਾਹੁੰਦੇ ਹੈ, ਅਸੀਂ
0: ਹਾਂ
1: ਇਹਨਾਂ
0: ਜੀ,
1: ਵਾਸਤੇ ਫੋਨ ਲਾਈਨ ਵਿਹਲੀ ਕਰ ਦੇਣੀ ਹੈ, ਥੋੜ੍ਹੀ ਥੋੜ੍ਹੀ ਛੱਡ ਦੇਣੀ ਹੈ, ਤੇ 15 ਤੋਂ 20 ਦਿਨਾਂ ਦਾ ਵਕਫਾ ਪਾ ਕੇ ਫਿਰ ਫੋਨ ਲਾਉਣ, ਬਾਕੀ ਸਰੋਤੇ ਤੁਹਾਡਾ ਨੰਬਰ ਵੀ ਆ ਜਾਏ ਤਾਂ ਕਿ।
0: ਹਾਂ ਜੀ
1: ਸ਼ੁਕਰੀਆ ਜੀ।
2: ਜੀ, ਬਹੁਤ ਬਹੁਤ ਸ਼ੁਕਰੀਆ। ਔਰ 77173 73 140 ਇਹ ਨੰਬਰ ਹੈ ਜੀ ਵਟਸਐਪ ਦਾ, ਔਰ ਇਸ ਵਟਸਐਪ ਨੰਬਰ ਤੇ ਤੁਸੀਂ ਆਪਣਾ ਸੁਨੇਹਾ, ਸ਼ਿਕਵੇ, ਸ਼ਿਕਾਇਤਾਂ ਸਾਨੂੰ ਭੇਜ ਸਕਦੇ ਹੋ। ਜੱਗਾ ਸਿੰਘ ਰਾਮਾ ਮੰਡੀ ਤੋਂ, ਬਲਜੀਤ ਕੌਰ ਤੇ ਇਹਨਾਂ ਦੇ ਪੋਤਰੇ ਤਨਵੀਰ ਸਿੰਘ, ਗੁਰਵੀਰ ਸਿੰਘ, ਜਸਨੂਰ ਸਿੰਘ ਕਹਿੰਦੇ ਸਤਿ ਸ਼੍ਰੀ ਅਕਾਲ,
1: ਇਹਨਾਂ ਦਾ ਸਵਾਗਤ ਕਰਦੇ ਹਾਂ, ਸਤਿ ਸ਼੍ਰੀ ਅਕਾਲ ਆਖਦੇ ਹਾਂ ਅਸੀਂ
2: ਖਤ
1: ਵੀ।
2: ਟਿਕਾ ਟਿਕਾ ਕੇ ਪੜਿਓ ਜੀ ਸਰ,
1: ਜੀ
2: ਕਿਵੇਂ ਟਿਕਾਵਾਂ?
1: ਜਿਵੇਂ ਤੁਸੀਂ ਅੱਗੇ ਟਿਕਾਉਂਦੇ ਹੋ ਜੀ ਉਵੇਂ ਟਿਕਾਓ।
2: ਅੱਛਾ, ਕਹਿੰਦੇ ਜੀ ਆਪ ਜੀ ਨੂੰ ਆਉਣ ਵਾਲੇ ਸਾਰੇ ਤਿਉਹਾਰਾਂ ਦੀਆਂ ਬਹੁਤ ਸਾਰੀਆਂ ਵਧਾਈਆਂ।
1: ਸ਼ੁਕਰੀਆ ਜੀ, ਬੜੀ ਮਿਹਰਬਾਨੀ
2: ਜੀ,
1: ਤੁਹਾਨੂੰ ਵੀ।
2: ਕਬੂਲ ਹੈ। ਆਪ ਜੀ ਦੇ ਹੱਥ ਬੰਨ ਕੇ ਬੇਨਤੀ ਹੈ ਕਿ ਜਿਹੜੇ ਮੈਸੇਜ ਪੈਗਾਮ ਲਈ ਭੇਜੇ ਜਾਂਦੇ ਹਨ ਉਹਨਾਂ ਨੂੰ ਕਿਰਪਾ ਕਰਕੇ ਸ਼ਾਮਿਲ ਕਰ ਲਿਆ ਕਰੋ ਜੀ, ਬਿਨਾਂ ਪੜ੍ਹੇ ਨਾ ਛੱਡਿਆ ਕਰੋ।
1: ਜੀ ਤੁਹਾਡੇ ਮੈਸੇਜ ਤਾਂ ਅਕਸਰ ਹੀ ਸ਼ਾਮਿਲ ਹੁੰਦੇ ਆ ਜੀ,
2: ਜੱਗਾ
1: ਤੁਸੀਂ ਇਹ
2: ਜੀ,
1: ਗੱਲਾਂ ਨਹੀਂ ਕਰ ਸਕਦੇ।
2: ਹਾਂ ਬਿਲਕੁਲ, ਤੁਸੀਂ ਜੱਗਾ ਜੀ ਬਿਲਕੁਲ ਇਹ ਗੱਲਾਂ ਨਹੀਂ ਕਰ ਸਕਦੇ, ਤੁਹਾਡਾ ਪੈਗਾਮ ਆਲਵੇਜ਼ ਹੀ ਪ੍ਰੋਗਰਾਮ ਪੈਗਾਮ ਦੇ ਵਿੱਚ ਸ਼ਾਮਿਲ ਹੁੰਦਾ ਔਰ
1: ਜੀ
2: ਪੂਰਾ ਹੀ ਸ਼ਾਮਿਲ ਹੁੰਦਾ
1: ਜੀ।
2: ਅੱਗੇ ਕਹਿੰਦੇ ਐਤਵਾਰ ਵਾਲੇ ਦਿਨ ਮੈਡਮ ਰਜਿੰਦਰ ਮਾਨ ਨੇ ਘਰ ਪਰਿਵਾਰ ਪੇਸ਼ ਕੀਤਾ, ਪੇਸ਼ਕਾਰੀ ਬਹੁਤ ਹੀ ਵਧੀਆ ਸੀ।
1: ਸ਼ੁਕਰੀਆ।
2: ਸਾਰੀਆਂ ਭੈਣਾਂ ਦੇ ਫੋਨ ਮੈਡਮ ਰਜਿੰਦਰ ਮਾਨ ਨੇ ਬਹੁਤ ਪ੍ਰੇਮ ਨਾਲ ਅਟੈਂਡ ਕੀਤੇ ਅਤੇ ਬੜੀਆਂ ਖੁੱਲ੍ਹ ਕੇ ਗੱਲਾਂ ਕੀਤੀਆਂ, ਸਾਰੀਆਂ ਭੈਣਾਂ ਦੇ ਦਿਲ ਜਿੱਤ ਲਏ ਤੇ ਮਾਤਾ ਗੁਰਦੀਪ ਕੌਰ ਦਾ ਵੀ ਦਿਲ ਜਿੱਤ ਲਿਆ ਮੈਡਮ।
1: ਕੀ ਬਾਤ ਹੈ ਜੀ, ਬਹੁਤ ਅੱਛੀ ਗੱਲ ਹੈ। ਸੋ ਇਹਨਾਂ ਸਾਰੇ ਹੀ ਸਰੋਤਿਆਂ ਦਾ ਵੀ, ਜਿਨ੍ਹਾਂ ਜਿਨ੍ਹਾਂ ਨੇ ਫੋਨ ਲਗਾਏ, ਤੇ ਮੈਡਮ ਰਜਿੰਦਰ ਕੌਰ ਹੋਰਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ ਕਿ ਵਧੀਆ ਪ੍ਰੋਗਰਾਮ ਉਹਨਾਂ ਨੇ ਸਰੋਤਿਆਂ ਦੀ ਝੋਲੀ ਪਾਇਆ
2: ਜੀ। ਔਰ ਬਾਕੀ ਇੱਕ ਨਾ, ਜਦੋਂ ਸਾਡੇ ਕੋਲ ਕੋਈ ਵੀ ਨਵਾਂ ਸਰੋਤਾ ਕਿਸੇ ਵੀ ਪ੍ਰੋਗਰਾਮ ਦੇ ਵਿੱਚ ਜੁੜਦਾ, ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ। ਅੱਜ ਮੈਡਮ ਗੁਰਦੇਵ ਜੀ ਦਾ ਪੈਗਾਮ ਆਇਆ
1: ਜੀ,
2: ਔਰ ਉਹਨਾਂ ਨੇ ਸਪੈਸ਼ਲ ਲਿਖਿਆ, ਪਿਆਰੀ ਧੀ ਮੇਰਾ ਇਹ ਪਹਿਲਾ ਪੈਗਾਮ ਹੈ, ਜ਼ਰੂਰ
1: ਜੀ
2: ਸ਼ਾਮਿਲ ਕਰੀਏ। ਇੰਨਾ
1: ਜੀ
2: ਮਾਣ ਦਿੰਦੇ ਨੇ ਤੇ ਅਸੀਂ
1: ਜੀ
2: ਕਿਵੇਂ ਛੱਡ ਸਕਦੇ ਹਾਂ?
1: ਸੋ ਚੰਗੀ ਗੱਲ ਹੈ, ਗੁਰਦੇਵ ਕੌਰ ਜੀ ਸਾਡੇ ਜੋ ਬਾਕੀ ਮੰਚ ਨੇ ਨਾ, ਜਿਵੇਂ ਕਿ ਟੈਲੀਫੋਨ ਹੋ ਗਿਆ ਸਾਡਾ, ਵਰਤਦੇ ਹੀ ਵਰਤਦੇ ਉਹ ਵਟਸਐਪ ਨੰਬਰ ਦੇ ਉੱਤੇ ਸੁਨੇਹਾ ਭੇਜਿਆ ਕਰਨ, ਹਾਂ ਪੈਗਾਮ ਦੇ ਵਿੱਚ ਵੀ ਉਹ ਮੈਸੇਜ ਕਰਿਆ ਕਰਨ, ਤਾਂ ਕਿ ਉਧਰਲੇ ਪਾਸੇ ਉਹ ਫੋਨ ਅਕਸਰ ਹੀ ਲਗਾਉਂਦੇ ਆ ਤੇ ਉੱਥੇ ਕਿਸੇ ਹੋਰ ਦੀ ਵਾਰੀ ਛੇਤੀ ਆ ਜਾਏ।
2: ਬਿਲਕੁਲ, ਬੁੱਧਵਾਰ ਵਾਲੇ ਦਿਨ ਬਲਵਿੰਦਰ ਬਾਗਾ ਜੀ ਨੇ ਸ਼ਾਮ ਸੋਨੀ ਪੇਸ਼ ਕੀਤਾ, ਉਹਨਾਂ ਦੀ ਪੇਸ਼ਕਾਰੀ ਬਹੁਤ ਹੀ ਵਧੀਆ ਹੈ, ਸ਼ਰੋਤਾਂ ਨੂੰ ਪਸੰਦ ਆਈ।
1: ਬੜੀ ਮਿਹਰਬਾਨੀ।
2: ਸ਼ੁੱਕਰਵਾਰ ਵਾਲੇ ਦਿਨ ਦੁਪਹਿਰੇ ਸ਼ਾਨਦਾਰ ਪ੍ਰੋਗਰਾਮ ਪੇਸ਼ ਕੀਤਾ ਗਿਆ, ਮੁਸ਼ਕਿਲ ਦੱਸੋ ਹੱਲ ਦੱਸਾਂਗੇ, ਇਸ ਵਿੱਚ ਸਾਰੇ ਸਰੋਤਿਆਂ ਨੂੰ ਆਪਣੀਆਂ ਸਮੱਸਿਆਵਾਂ, ਮੁਸ਼ਕਿਲਾਂ ਤੇ ਨੇ ਸਾਂਝੀਆਂ ਕੀਤੀਆਂ ਤੇ ਉਹਨਾਂ ਦੇ ਢੁਕਵੇਂ ਜਵਾਬ ਵੀ ਦਿੱਤੇ,
1: ਸ਼ੁਕਰੀਆ
2: ਤੇ ਇਹ ਪ੍ਰੋਗਰਾਮ ਵੀ ਇਹਨਾਂ ਨੂੰ ਬਹੁਤ ਵਧੀਆ ਲੱਗਿਆ
1: ਜੀ।
2: ਕੱਲ ਸ਼ਾਮ ਨੂੰ ਖੁੰਡ ਚਰਚਾ ਸੁਣਿਆ ਜੋ ਕਿ ਨਵੇਂ ਪੇਸ਼ਕਰਤਾ ਵੱਲੋਂ ਪੇਸ਼ ਕੀਤਾ ਗਿਆ, ਬੇਸ਼ੱਕ ਇਹ ਸਾਰੇ ਸਾਦੇ ਢੰਗ ਨਾਲ ਹੀ ਪੇਸ਼ ਕੀਤਾ ਗਿਆ, ਪਰ ਫਿਰ ਵੀ ਕਹਿੰਦੇ ਸਾਨੂੰ ਵਧੀਆ ਲੱਗਿਆ, ਮੈਨੂੰ ਵੀ ਬਹੁਤ ਪਸੰਦ ਆਇਆ, ਬਹੁਤ ਬਹੁਤ ਸ਼ੁਕਰੀਆ ਜੀ। ਔਰ ਕਹਿੰਦੇ ਜੀ ਇਹਨਾਂ ਦੀ ਬੋਲੀ, ਇਹਨਾਂ ਦੀ ਜਿਹੜੀ ਇਹਨਾਂ ਵੱਲੋਂ ਜੋ ਬੋਲੀ ਬੋਲੀ ਗਈ ਉਹ ਇਹਨਾਂ ਨੂੰ ਬਹੁਤ ਪਸੰਦ ਆਈ। ਜੱਗਾ ਸਿੰਘ ਜੀ ਬਹੁਤ ਬਹੁਤ ਧੰਨਵਾਦ, ਤੁਹਾਨੂੰ ਖੁੱਲ੍ਹ ਚਰਚਾ ਜੋ ਕੱਲ੍ਹ ਪੇਸ਼ ਹੋਇਆ ਪਸੰਦ
1: ਆਇਆ ਜੀ, ਬੜੀ ਮਿਹਰਬਾਨੀ। ਇੱਕ ਫੋਨ ਕਾਲ ਲੈਂਦੇ ਹਾਂ, ਉਸ ਤੋਂ ਬਾਅਦ ਅਸੀਂ ਇੱਕ ਵਕਫੇ ਲਈ ਰੁਕਾਂਗੇ ਜੀ।
2: ਜੀ, ਇੱਕ ਸਰੋਤਾ ਨਾਲ ਨੇ। ਹੈਲੋ,
3: ਹੈਲੋ
2: ਜੀ, ਨਮਸਕਾਰ।
3: ਨਮਸਕਾਰ ਮੈਮ
2: ਜੀ, ਕੌਣ ਬੋਲ ਰਹੇ ਹੋ ਜੀ?
3: ਅਸੀਂ ਮੀਨਾ ਰਾਣੀ ਬੋਲਦੇ ਜੀ, ਰਾਮਪੁਰੇ ਤੋਂ ਜੀ।
1: ਹਾਂਜੀ ਮੀਨਾ ਰਾਣੀ ਜੀ, ਤੁਹਾਡਾ ਸਵਾਗਤ ਕਰਦੇ ਹਾਂ। ਕੀ ਗੱਲ ਕਰੋਗੇ ਅੱਜ ਪ੍ਰੋਗਰਾਮ ਸਰੋਤਾ ਮੰਚ ਚ?
3: ਹਾਂਜੀ,
1: ਕੀ ਗੱਲ ਕਰੋਗੇ?
3: ਪਰ ਵੀ ਆਪਾਂ ਵੀ ਇੱਕ ਤਾਂ ਮੇਰਾ ਹਸਬੈਂਡ ਬਹੁਤ ਰੇਡੀਓ ਸੁਣਦੇ ਜੀ, ਅਸੀਂ ਵੀ ਬਹੁਤ ਸੁਣਦੇ ਹਾਂ ਜੀ, ਬਹੁਤ ਅੱਛਾ ਲੱਗਦਾ ਜੀ ਪ੍ਰੋਗਰਾਮ ਸਾਨੂੰ।
1: ਠੀਕ ਹੈ ਜੀ, ਧੰਨਵਾਦ।
3: ਸਾਰੇ ਪ੍ਰੋਗਰਾਮ ਹੀ ਵਧੀਆ ਲੱਗਦੇ ਆ, ਵੀ ਕਲਾ ਵੀ ਸ਼ਾਮ ਦਾ 7 ਵਾਲੇ ਵੀ ਜਿਹੜੇ 2 ਵਜੇ ਚੱਲਦੇ ਉਹ ਵੀ ਵਧੀਆ ਲੱਗਦੇ ਆ ਜੀ।
1: ਬੜੀ ਮਿਹਰਬਾਨੀ ਜੀ।
3: ਹਾਂਜੀ
1: ਜੀ,
3: ਵੈਸੇ ਕੋਈ ਵਧੀਆ ਜਿਹਾ ਕੋਈ ਸੌਂਗ ਸੁਣਾ ਦਈਏ ਸਿੰਧੀ, ਵੀ ਕੋਈ ਗਾਣਾ ਵਧੀਆ ਵੀ
1: ਜੀ। ਇਹ ਗੀਤ ਸੁਣਾਉਣ ਵਾਲਾ ਫਰਮਾਇਸ਼ੀ ਪ੍ਰੋਗਰਾਮ ਨਹੀਂ ਹੈ, ਤੇ ਜੋ ਬਾਕੀ ਪ੍ਰੋਗਰਾਮ ਹੈ ਉਹਨਾਂ ਚ ਗੀਤ ਤੁਸੀਂ ਸੁਣਦੇ ਹੀ ਰਹਿੰਦੇ ਹੋ, ਹੈਨਾ?
3: ਹਾਂਜੀ ਸਰ,
1: ਧੰਨਵਾਦ ਫੋਨ ਕਰਨ ਲਈ ਜੀ।
3: ਠੀਕ ਹੈ ਸਰ,
1: ਸ਼ੁਕਰੀਆ ਮੀਨਾ ਜੀ, ਇਸੇ ਤਰ੍ਹਾਂ ਸੁਣਦੇ ਰਹੋ, ਬਾਕੀਆਂ ਨੂੰ ਵੀ ਸੁਣਵਾਉਂਦੇ ਰਹੋ। ਅਸੀਂ ਇੱਕ ਵਕਫੇ ਦੇ ਲਈ ਰੁਕਦੇ ਹਾਂ, ਸਰੋਤਿਆਂ ਨੂੰ ਦੱਸ ਦਈਏ 5:50 ਤੇ 35 ਸਕਿੰਟ ਹੋ ਰਹੇ ਨੇ ਜੀ।

0: किलो चेस यानी एक लकी ड्रॉ कूपन 25 सितंबर नु लकी ड्रॉ होवेगा, आज ही खरीदो। टीएनसी अप्लाई।
1: छाती ਅਤੇ ਸਾਹ ਦੀਆਂ ਤਕਲੀਫਾਂ ਤੋਂ ਪਰੇਸ਼ਾਨ ਹੋ? ਬੜਿਆਲ ਹਸਪਤਾਲ ਬਠਿੰਡਾ ਲੈ ਕੇ ਆਇਆ ਹੈ ਛਾਤੀ ਦੇ ਰੋਗਾਂ ਦਾ ਸਫਲ ਇਲਾਜ। ਮਿਲੋ ਡਾਕਟਰ ਆਂਚਲ ਜੈਨ, MBBS, MD, ਪਲਮੋਨਰੀ ਮੈਡੀਸਿਨ, ਐਕਸ ਏਮਸ ਦਿੱਲੀ ਸੀਨੀਅਰ ਰਜਿਸਟਰਾਰ ਨੂੰ। ਦਮਾ, COPD, ਖੰਗ, ਸਾਹ ਚੜਨਾ ਅਤੇ ਐਲਰਜੀ ਦਾ ਸਹੀ ਅਤੇ ਆਧੁਨਿਕ ਇਲਾਜ। ਬੜਿਆਲ ਹਸਪਤਾਲ, ਨੇੜੇ DAV ਕਾਲਜ, ਬੀਬੀ ਵਾਲਾ ਰੋਡ, ਬਠਿੰਡਾ। ਕੰਟੈਕਟ 7527011711। ਬੜਿਆਲ ਹਸਪਤਾਲ, ਤੁਹਾਡੀ ਸਿਹਤ ਦਾ ਸੱਚਾ ਸਾਥੀ।
0: 10 साल का कोलैबोरेशन सिंजेंटा का लॉयल्टी प्रोग्राम लेके आया है जोड़ी धमाका, जोड़ी पक्की इनाम तगड़ा। 1 करोड़ रुपए तो ज्यादा दे इनाम, 2 थार, 6 बाइक, 12 स्कूटी, 1000 प्लस विनर्स, 2 लीटर एमस्टार टॉप प्लस 1 किलो चेस यानी एक लकी ड्रॉ कूपन। 25 सितंबर नु लकी ड्रॉ होवेगा, आज ही खरीदो। TNC अप्लाई।

0: महंगाई महंगाई, इस महंगाई में सुकून से कौन सो पाएगा?
1: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट। विजिट द नियरेस्ट स्लीप वेल स्टोर टुडे।
0: महंगाई महंगाई, इस महंगाई में सुकून से कौन सो पाएगा?
1: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट। विजिट द नियरेस्ट स्लीप वेल स्टोर टुडे।
0: महंगाई महंगाई, इस महंगाई में सुकून से कौन सो पाएगा?
1: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट। विजिट द नियरेस्ट स्लीप वेल स्टोर टुडे।
0: महंगाई महंगाई, इस महंगाई में सुकून से कौन सो पाएगा?
1: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट। विजिट द नियरेस्ट स्लीप वेल स्टोर टुडे।
0: महंगाई महंगाई, इस महंगाई में सुकून से कौन सो पाएगा?
1: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट। विजिट द नियरेस्ट स्लीप वेल स्टोर टुडे।
0: महंगाई महंगाई, इस महंगाई में सुकून से कौन सो पाएगा?
1: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट। विजिट द नियरेस्ट स्लीप वेल स्टोर टुडे।
2: व्हाट्सएप नंबर और 0154-44-331 ਸਾਡਾ ਲੈਂਡਲਾਈਨ ਨੰਬਰ ਔਰ ਵਟਸਐਪ ਤੇ ਸੁਨੇਹੇ ਸਾਡੇ ਕੋਲ ਪਹੁੰਚੇ ਹੋਏ ਨੇ
3: ਤੇ ਉਸ ਤੋਂ ਪਹਿਲਾਂ ਅਸੀਂ ਸਾਡੇ ਸਰੋਤਿਆਂ ਨੂੰ ਵਿਜੇ ਜੀ ਦੱਸ ਦਈਏ ਕਿ ਜਿਨ੍ਹਾਂ ਨੇ ਰੇਡੀਓ ਸੈੱਟ ਹੁਣੇ ਚਾਲੂ ਕੀਤਾ ਸਾਡੇ ਸਰੋਤੇ ਸਿਲਸਿਲਾ ਸਰੋਤਾ ਮੰਚ ਸੁਣ ਰਹੇ ਨੇ ਜਿਸ ਦੇ ਵਿੱਚ ਸਰੋਤੇ ਪ੍ਰੋਗਰਾਮਾਂ ਬਾਰੇ ਆਪਣੀ ਰਾਏ ਰੱਖਦੇ ਨੇ ਗਿਲਾ ਸ਼ਿਕਵਾ ਜੋ ਉਹ ਬਦਲਾਅ ਜੋ ਚਾਹੁੰਦੇ ਆ ਉਸ ਬਾਰੇ ਸਾਨੂੰ ਜਾਣੂ ਕਰਵਾਉਂਦੇ ਨੇ ਅਤੇ ਸਾਡੇ ਸਟੂਡੀਓ ਦੇ ਵਿੱਚ ਇਸ ਵੇਲੇ ਜੋ ਘੜੀ ਸਾਹਮਣੇ ਹੈ ਉਹ ਮੈਂ ਇੱਕ ਵਾਰ ਫਿਰ ਦੱਸ ਦੇਵਾਂ 5:55 ਦਾ ਸਮਾਂ ਦੱਸ ਰਹੀ ਹੈ ਸਾਡੇ ਉਹ ਸਾਥੀ ਜਿਹੜੇ ਸਾਨੂੰ ਗੱਡੀਆਂ ਦੇ ਵਿੱਚ ਸੁਣ ਰਹੇ ਹੈ ਉਹ ਸੀਟ ਬੈਲਟ ਲਾਉਣੀ ਨਾ ਭੁੱਲਣ ਅਤੇ ਰਫਤਾਰ ਨੂੰ ਕਾਬੂ 'ਚ ਰੱਖਣ ਆਪਣੇ ਨਾਲ ਬੈਠੀ ਸਵਾਰੀ ਨੂੰ ਵੀ ਸੀਟ ਬੈਲਟ ਉਹ ਜ਼ਰੂਰ ਪਵਾ ਦੇਣ ਪਰ ਵਿਜੇ ਜੀ ਤੁਸੀਂ ਰਫਤਾਰ ਵਧਾਉਣੀ ਹੈ
2: ਬਿਲਕੁਲ ਜੀ ਬਿਲਕੁਲ ਮੇਰੀ ਰਫਤਾਰ ਵਧੀ ਹੋਈ ਹੈ ਪਿੰਡ ਕੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਕੜਿਆਣਾ ਮਨਜੀਤ ਕੌਰ ਕਹਿੰਦੇ ਅੱਜ ਦੋ ਪੱਤਰਕਾਰਾਂ ਨਾਲ ਗੱਲ ਕਰਵਾਏਗੀ ਲੋਕਾਂ ਦੇ ਉਲਝੇ ਹੋਏ ਮਸਲਿਆਂ ਦਾ ਹੱਲ ਕਰਨ ਲਈ ਅਫਸਰਾਂ ਤੱਕ ਪਹੁੰਚਾਇਆ
3: ਜੀ
2: ਇਹ ਜਿਹੜਾ ਪ੍ਰੋਗਰਾਮ ਮੁਸ਼ਕਿਲ ਦੱਸੋ ਹੱਲ ਦੱਸਾਂਗੇ ਸਾਨੂੰ ਬਹੁਤ ਹੀ ਵਧੀਆ ਲੱਗਿਆ
3: ਜੀ ਬਹੁਤ ਵਧੀਆ ਗੱਲ ਹੈ ਇਹ ਕਿਉਂਕਿ ਪੱਤਰਕਾਰ ਦਾ ਜੋ ਫਰਜ਼ ਹੁੰਦਾ ਉਹ ਇਹੀ ਕਿ ਅਸਲ ਜੋ ਜਨਤਾ ਦੇ ਮੁੱਦੇ ਹੈ ਉਹ ਅਫਸਰ ਸਾਹਿਬਾਨ ਜਾਂ ਵੱਖ ਵੱਖ ਵਿਭਾਗਾਂ ਤੱਕ ਪਹੁੰਚਾ ਕੇ ਖ਼ਬਰ ਦਾ ਅਸਰ ਜਿਹੜਾ ਹੈ ਉਹ ਦਿਖਾਉਣ ਇਸ ਲਈ ਇਹ ਪ੍ਰੋਗਰਾਮ ਉਹਨਾਂ ਨੂੰ ਪਸੰਦ ਆਇਆ ਇਹ ਰੱਖਿਆ ਗਿਆ ਸੀਗਾ ਸੋ ਬਹੁਤ ਵਧੀਆ ਸ਼ੁਕਰੀਆ ਜੀ ਇਹਨਾਂ ਨੇ ਪਸੰਦ ਕੀਤਾ
2: ਜੀ ਅੱਗੇ ਕਹਿੰਦੇ ਜਿੱਤ ਦਾ ਅਹਿਸਾਸ ਬਲਜੀਤ ਸ਼ਰਮਾ ਜੀ ਤੇ ਗੁਰਦੀਪ ਗਿੱਲ ਵੱਲੋਂ ਪੇਸ਼ ਕੀਤਾ ਗਿਆ ਇਹ ਵੀ ਕਹਿੰਦੇ ਬਹੁਤ ਵਧੀਆ ਸੀਗਾ ਢੁਕਵੇਂ ਗਾਣੇ ਸੁਣਾਏ ਗਏ
3: ਸ਼ੁਕਰੀਆ ਜੀ ਬੜੀ ਹੀ ਮਿਹਰਬਾਨੀ ਬੜੀ ਮਿਹਰਬਾਨੀ

0: ਬਹੁਤ ਬਹੁਤ ਸ਼ੁਕਰੀਆ। ਔਰ ਇੱਕ ਸਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਨੇ, ਕਰਦੇ ਆ ਗੱਲ। ਹੈਲੋ,
1: ਹੈਲੋ ਜੀ,
0: ਸਤਿ ਸ਼੍ਰੀ ਅਕਾਲ।
1: ਸਤਿ ਸ਼੍ਰੀ ਅਕਾਲ ਜੀ।
0: ਹਾਂਜੀ, ਕੌਣ ਬੋਲਦੇ ਹੋ?
1: ਮੈਂ ਜੀ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਰੁਲਦੂ ਸਿੰਘ ਬੋਲਦਾ ਜੀ।
2: ਹਾਂਜੀ ਰੁਲਦੂ ਸਿੰਘ ਜੀ, ਤੁਹਾਡਾ ਸਵਾਗਤ ਕਰਦੇ ਆ, ਕੀ ਗੱਲ ਕਰੋਗੇ ਪ੍ਰੋਗਰਾਮਾਂ ਬਾਰੇ?
1: ਠੀਕ ਹੈ ਜੀ, ਸਾਡੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਲੱਗਦੇ, ਸੁਬਾ 6 ਵਜੇ ਤੋਂ ਸ਼ਾਮ ਤੱਕ ਸੁਣਦੇ ਆ ਜੀ।
2: ਠੀਕ ਹੈ,
1: ਵੱਜ ਜਾਂਦੇ ਆ ਸ਼ਾਮ ਨੂੰ।
2: ਠੀਕ ਹੈ ਰੁਲਦੂ ਸਿੰਘ ਜੀ, ਹੋਰ?
1: ਬਹੁਤ ਵਧੀਆ, ਤੇ ਕੋਈ ਵੀ ਨਿੰਦਣਯੋਗ ਨਹੀਂ ਸਾਡਾ ਪ੍ਰੋਗਰਾਮ।
2: ਅੱਛਾ ਜੀ,
1: ਹਾਂਜੀ,
2: ਧੰਨਵਾਦ। ਤੁਸੀਂ ਕਰਦੇ ਕੀ ਹੋ ਆਪ?
1: ਹਾਂਜੀ,
2: ਤੁਸੀਂ ਕੀ ਕਰਦੇ ਹੋ?
1: ਕਰਦੇ ਤਾਂ ਖੇਤੀ ਹੈ ਜੀ, ਬਸ ਖੇਤੀ ਤੋਂ ਰਿਟਾਇਰ ਆ, ਹੁਣ ਤਾਂ ਮੁੰਡਾ ਕਰਦਾ ਜੀ।
2: ਚਲੋ ਚੰਗੀ ਗੱਲ ਹੈ ਜੀ,
1: ਬਸ ਰੇਡੀਓ ਦੇ ਸਾਰੇ।
2: ਚਲੋ ਬਹੁਤ ਵਧੀਆ ਗੱਲ ਹੈ, ਬਹੁਤ ਵਧੀਆ ਗੱਲ ਹੈ ਜੀ, ਇਸੇ ਤਰ੍ਹਾਂ ਰੇਡੀਓ ਸੁਣਦੇ
1: ਬਹੁਤ ਵਧੀਆ ਟਾਈਮ ਦਾ ਹੁਣ ਪ੍ਰੋਗਰਾਮ ਸੀ, ਉਹ ਵੀ ਬਹੁਤ ਵਧੀਆ ਲੱਗਿਆ
2: ਜੀ, ਧੰਨਵਾਦ।
1: ਤੇ ਮੇਰਾ ਤਾਂ ਤੜਕੇ ਵੈਸਾ ਸੀ ਤਾਂ 6 ਵਜੇ
2: ਹਾਂਜੀ
1: ਸ਼ੁਰੂ ਕਰ ਦੇਣਾ ਹੁੰਦਾ।
2: ਬਹੁਤ ਚੰਗੀ ਗੱਲ ਹੈ ਜੀ, ਸੋ ਵਧੀਆ ਗੱਲ, ਰੇਡੀਓ ਦੀ ਆਦਤ, ਰੇਡੀਓ ਦੀ ਆਦਤ, ਚੰਗੀ ਆਦਤ ਹੈ ਇਹ, ਤੁਸੀਂ ਇਹ ਆਦਤ ਪਾਈ ਹੋਈ ਹੈ।
1: ਹੁਣੇ ਲੈ ਥੋੜੇ ਜਿਹਾ ਤਾਂ ਮਲਕੀਤ ਸਿੰਘ ਘੜੀ ਸਾਜ ਹੈ ਆਪਣਾ ਗੋਨੇ ਵਾਲੀ ਮੰਡੀ, ਉਹ ਤੋਂ ਰੇਡੀਓ।
2: ਹਾਂ, ਆਪਣੇ ਚੰਗੇ ਸਰੋਤਾ ਨੇ ਜੀ, ਉਹ
1: ਉਹਨੇ ਵੀ ਬਹੁਤ ਵਧੀਆ ਰਾਇ ਦਿੱਤੀ ਜੀ, ਫੋਨ ਲਾਉਣਾ ਦਾ ਢੰਗ ਵੀ ਦੱਸਿਆ ਉਹਨੇ ਜੀ,
2: ਉਹ ਢੰਗ ਤੁਸੀਂ ਬਾਕੀਆਂ ਨੂੰ ਵੀ ਦੱਸ ਦਿਓ, ਉਹਨਾਂ ਦੇ ਵੀ ਫੋਨ ਲੱਗਦੇ ਰਹਿੰਦੇ
1: ਗਿੱਦੜ ਸਿੰਘ ਉਹਦੇ। ਜਿੱਦਾਂ ਮੇਰਾ ਦਾਦਾ ਹੁੰਦਾ ਮੈਂ ਲਾਉਂਦਾ ਤਾਂ ਮਹੀਨੇ ਡੇਢ ਮਹੀਨੇ ਤੋਂ ਪਰ ਲੱਗ ਜਾਂਦਾ।
2: ਚੰਗੀ ਗੱਲ ਹੈ, ਚੰਗੀ ਗੱਲ ਹੈ, ਤੁਸੀਂ ਐਂ ਕਰਿਓ ਅਗਲੇ ਗੇੜੇ ਤੁਸੀਂ ਸਰੋਤਾ ਮੰਚ 'ਚ ਫੋਨ ਮਿਲਾਇਓ ਅਗਲੇ ਹਫ਼ਤੇ, ਉਦੋਂ ਇਹ ਤਰੀਕਾ ਜ਼ਰੂਰ ਦੱਸਿਓ, ਠੀਕ ਹੈ?
1: ਚੰਗਾ।
2: ਬਾਕੀ ਸਰੋਤੇ ਨਾ ਹੁਣ ਤਾਂ ਉਹ ਕਾਪੀ ਪੈਨ ਲੈ ਕੇ ਨਹੀਂ ਨਾ ਬੈਠੇ, ਤੇ ਉਹ ਕਾਪੀ ਪੈਨ ਲੈ ਕੇ ਬੈਠਣਗੇ, ਨੋਟ ਕਰਨਗੇ, ਅਗਲੇ ਹਫ਼ਤੇ ਤੁਸੀਂ ਫੋਨ ਲਾ ਕੇ ਦੱਸਿਓ ਇਹ।
1: ਅੱਛਾ ਜੀ, ਚੰਗਾ।
2: ਪਰ ਅਗਲੇ ਹਫ਼ਤੇ ਨਹੀਂ, ਤੁਸੀਂ ਹੁਣ 2 ਹਫ਼ਤਿਆਂ ਬਾਅਦ ਲਾਉਣਾ ਹੈ, ਸੱਚੀ ਆਪਾਂ 15 ਦਿਨਾਂ ਦਾ ਵਕਫਾ ਪਾਉਂਦੇ ਹੁੰਦੇ ਆ।
1: ਚੰਗਾ ਜੀ,
2: ਠੀਕ ਹੈ ਜੀ, ਧੰਨਵਾਦ ਫੋਨ ਕਰਨ ਲਈ। ਰੁਲਦੂ ਸਿੰਘ ਜੀ ਦਾ ਸਵਾਗਤ ਹੈ, ਧੰਨਵਾਦ ਕਰਦੇ ਹਾਂ
0: ਜੀ। ਬਿਲਕੁਲ ਜੀ, ਬਿਲਕੁਲ। ਔਰ ਸਤਿ ਸ਼੍ਰੀ ਅਕਾਲ ਸਾਨੂੰ ਭੇਜੀ ਜੀ, ਲਖਵਿੰਦਰ ਸਿੰਘ ਬੇਦੀ, ਜਸਵਿੰਦਰ ਕੌਰ ਬੇਦੀ, ਰੁਪਿੰਦਰ, ਮਨਪ੍ਰੀਤ, ਨਵਜੋਤ ਅਤੇ ਸਮੂਹ ਬੇਦੀ ਪਰਿਵਾਰ ਕਹਿੰਦੇ, ਖਾਸ ਤੌਰ ਤੇ ਕੱਲ ਯੁਵਾਣੀ ਜਿਹੜਾ ਹੈ ਨੂਰਦੀਪ ਕੌਰ ਵੱਲੋਂ ਪੇਸ਼ ਕੀਤਾ ਗਿਆ, ਬਹੁਤ ਹੀ ਵਧੀਆ ਲੱਗਿਆ
2: ਜੀ। ਬਿਲਕੁਲ, ਨੂਰਦੀਪ ਕੌਰ ਨੇ ਬਹੁਤ ਸਾਰੇ ਸਿਲਸਿਲੇ ਉਹਦੇ ਚ ਸ਼ਾਮਿਲ ਕੀਤੇ ਜੀ, ਲਗਭਗ 4 ਤੋਂ 5 ਵਿਸ਼ਿਆਂ ਦੇ ਉੱਤੇ ਨੂਰਦੀਪ ਕੌਰ ਨੇ ਗੱਲਬਾਤ ਵੀ ਸੁਣਵਾਈ, ਮੁਲਾਕਾਤ ਵੀ ਸੁਣਵਾਈ।
0: ਆਤਮ ਹੱਤਿਆ ਰੋਕਥਾਮ ਦਿਵਸ ਦੇ ਮੌਕੇ ਤੇ ਡਾਕਟਰ ਨਵਨੀਤ ਚਾਹਲ ਨਾਲ ਕੀਤੀ ਗੱਲਬਾਤ, ਕਹਿੰਦੇ ਬਹੁਤ ਹੀ ਵਧੀਆ ਲੱਗੀ, ਇੱਕ ਗੰਭੀਰ ਵਿਸ਼ੇ ਦੇ ਨਾਲ ਬੜੇ ਹੀ ਸਹਿਜ ਅਤੇ ਸਮਝਦਾਰੀ ਭਰੇ ਢੰਗ ਨਾਲ ਸਰੋਤਿਆਂ ਨਾਲ ਗੱਲਬਾਤ ਕੀਤੀ ਗਈ। ਨੂਰਦੀਪ ਕੌਰ ਦੀ ਬੋਲੀ ਅਤੇ ਬੋਲਣ ਦੀ ਸ਼ੈਲੀ, ਸਵਾਲ ਪੁੱਛਣ ਦਾ ਢੰਗ ਬੜਾ ਹੀ ਸੁਭਾਵਿਕ ਅਤੇ ਪ੍ਰਭਾਵਸ਼ਾਲੀ ਹੈ।
2: ਧੰਨਵਾਦ ਨੂਰਦੀਪ ਕੌਰ ਹੋਰਾਂ ਵੱਲੋਂ ਤੁਹਾਡਾ ਜੀ।
0: ਯੁਵਾਣੀ ਤੇ ਬਾਕੀ ਸਾਰੇ ਸਾਥੀ ਵੀ ਬਹੁਤ ਵਧੀਆ ਕੰਮ ਕਰ ਰਹੇ ਨੇ, ਪ੍ਰੋਗਰਾਮ ਵਿੱਚ ਕੁਝ ਨਵਾਂ ਸੁਣਨ ਅਤੇ ਸਿੱਖਣ ਨੂੰ ਮਿਲ ਰਿਹਾ, ਪੂਰੀ ਟੀਮ ਨੂੰ ਦਿਲੋਂ ਸ਼ਾਬਾਸ਼ ਅਤੇ ਅੱਗੇ ਲਈ ਢੇਰ ਸਾਰੀਆਂ ਵਧਾਈਆਂ।
2: ਸ਼ੁਕਰੀਆ ਜੀ, ਸਾਰੀ ਹੀ ਟੀਮ ਵੱਲੋਂ ਤੁਹਾਡਾ ਧੰਨਵਾਦ
0: ਜੀ। ਔਰ ਮੈਨੂੰ ਲੱਗਦਾ ਹੈ ਟੈਲੀਫੋਨ ਲਾਈਨ ਤੇ ਫਿਰ ਇੱਕ ਸਰੋਤਾ ਕਰਦੇ ਆ ਗੱਲ। ਹੈਲੋ, ਸਤਿ ਸ਼੍ਰੀ ਅਕਾਲ।
2: ਜੀ ਸਤਿ ਸ਼੍ਰੀ ਅਕਾਲ ਜੀ, ਥੋੜਾ ਜਿਹਾ ਉੱਚੀ ਬੋਲੋ ਆਪਣਾ।
3: ਹਾਂ ਜੀ, ਪ੍ਰੋਗਰਾਮ ਬਹੁਤ ਸੋਹਣੇ ਆ ਤੁਹਾਡੇ ਜੀ।
2: ਨਾਂ ਦੱਸੋ ਜੀ।
3: ਹਾਂ ਜੀ, ਵਧੀਆ ਸੁਣਾਇਆ ਕਰੋ, ਜਿਵੇਂ ਹੁਣ ਸੁਣਾਉਣੇ ਆ ਨਾ ਪ੍ਰੋਗਰਾਮ ਵਧੀਆ।
2: ਹਾਂ ਜੀ, ਠੀਕ ਹੈ, ਸੁਣਾਇਆ ਕਰਾਂਗੇ, ਨਾਂ ਦੱਸ ਦਿਓ ਜੀ।
3: ਨਾਇਰ ਸਿੰਘ ਪਿੰਡ ਮੱਲੇ ਤੋਂ ਬੋਲਦੇ ਆ ਜੀ।
2: ਜੀ ਜੀ, ਨਾਇਰ ਸਿੰਘ ਜੀ, ਹਾਂ ਜੀ ਹਾਂ ਜੀ, ਮੱਲੇ ਤੋਂ ਤੁਹਾਡਾ ਅਸੀਂ ਸਵਾਗਤ ਕਰਦੇ ਆ, ਹੋਰ ਕੀ ਆਖੋਗੇ?
3: ਹਾਂ ਜੀ, ਚਾਹ ਵਧੀਆ, ਜਿੱਦਾਂ ਮਨ ਦਾ ਕੀ ਦੱਸਣਾ ਦਿਓ ਜੀ।
2: ਇਸ ਵੇਲੇ ਤਾਂ ਨਹੀਂ, ਅੱਗੇ ਸ਼ਾਮ ਸੁਹਾਨੀ ਚ ਤੁਹਾਨੂੰ ਸੁਣਵਾ ਦਿਆਂਗੇ, ਉਹਦੇ ਚ ਫੋਨ ਮਿਲਾਉਣ ਦੀ ਕੋਸ਼ਿਸ਼ ਕਰਿਓ ਸ਼ਾਮ ਸੁਹਾਨੀ ਚ, ਹੈ ਨਾ ਜੀ? ਜੀ ਧੰਨਵਾਦ ਫੋਨ ਕਰਨ ਲਈ, ਸ਼ੁਕਰੀਆ ਜੀ
0: ਜੀ। ਔਰ 77, 173, 73, 146 ਤੇ ਸੁਨੇਹੇ ਸਾਡੇ ਕੋਲ ਲਗਾਤਾਰ ਪਹੁੰਚ ਰਹੇ ਨੇ, ਸਮਾਂ 5:59 ਤੇ 36 ਸਕਿੰਟ ਦਾ। ਸਾਨੂੰ ਆਇਆ ਜੀ ਇਹ ਮੈਸੇਜ ਬਲਜੀਤ ਕੌਰ ਰਾਮਾ ਮੰਡੀ ਤੋਂ, ਕਹਿੰਦੇ ਆਪ ਜੀ ਦਾ, ਮੈਡਮ ਵਿਜੇ ਲਕਸ਼ਮੀ ਜੀ ਤੇ ਵੀਰ ਮਨਦੀਪ ਰਜੌਰਾ ਜੀ ਦਾ ਬਹੁਤ ਬਹੁਤ ਧੰਨਵਾਦ, ਆਪ ਜੀ ਦੀ ਬੜੀ ਮਿੱਠੀ ਆਵਾਜ਼ ਤੇ ਸਰੋਤਾ ਮੰਚ ਪੇਸ਼ ਕਰ ਰਹੇ ਹੋ, ਤੇ ਕਹਿੰਦੇ ਸਾਰੇ ਹੀ ਬੀਬੀਆਂ ਗਲੀਆਂ ਸਾਡੀਆਂ, ਕਹਿੰਦੇ ਸਾਰੀਆਂ ਹੀ ਬੀਬੀਆਂ ਜਿਹੜੀਆਂ ਗਲੀ ਦੇ ਵਿੱਚ ਬੈਠ ਕੇ ਆਪ ਜੀ ਦਾ ਸਰੋਤਾ ਮੰਚ ਦਾ ਆਨੰਦ ਲੈ ਰਹੇ ਹੈ
2: ਜੀ। ਕਿਆ ਬਾਤ ਹੈ ਜੀ, ਇਹ ਅਕਸਰ ਹੀ ਇਸ ਤਰ੍ਹਾਂ ਕਰਦੇ ਆ ਤੇ ਇਹ ਇਕੱਠੇ ਹੋ ਕੇ ਰੇਡੀਓ ਸੁਣਦੇ ਆ, ਅੱਗੇ ਵੀ ਇਹਨਾਂ ਦਾ ਸਾਨੂੰ ਸੁਨੇਹਾ ਆਇਆ ਹੈਗਾ, ਲਿਖਦੇ ਕੀ ਅੱਜ ਫਿਰ?
0: ਬਸ ਇਹਨਾਂ ਨੇ ਤੇ ਇਹੀ ਲਿਖਿਆ, ਕਹਿੰਦੇ ਪੂਰੇ ਅਸੀਂ ਸਾਰੇ ਰੇਡੀਓ ਸੁਣ ਰਹੇ ਆ।
2: ਅੱਛਾ ਜੀ,
0: ਤੇ ਕਹਿੰਦੇ ਆਪ ਜੀ ਦੀ ਆਵਾਜ਼ ਸੁਣ ਕੇ ਇਹ ਲੱਗ ਰਿਹਾ ਕਿ ਪੂਰਾ ਰੇਡੀਓ ਦਾ ਸਾਨੂੰ ਮੁੱਲ ਮੁੜ ਰਿਹਾ।
2: ਵਾਹ ਜੀ ਵਾਹ,
0: ਆਪ ਜੀ ਦੀ ਬੜੀ ਮਿਹਰਬਾਨੀ। ਅੱਗੇ ਨਾ ਨਾਲ ਅੱਗੇ ਤੋਂ ਜਦੋਂ ਵੀ ਕੋਈ ਪ੍ਰੋਗਰਾਮ ਸੁਣਦੇ ਹੋ, ਚਾਹ ਦਾ ਕੱਪ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੂੰਗਫਲੀਆਂ ਲੈ ਲਿਆ ਕਰੋ, ਹੈ ਨਾ, ਸਵਾਦ ਹੋਰ ਵੱਧ ਜੂਗਾ
2: ਜੀ ਜੀ।
0: ਸੋ ਬਲਜੀਤ ਜੀ, ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ,
2: ਬੜੀ ਮਿਹਰਬਾਨੀ। ਹਾਂਜੀ, ਇਹਨਾਂ ਪ੍ਰੈਜ਼ੈਂਟ ਯਾਨੀ ਕਿ ਵਰਤਮਾਨ ਸਮੇਂ ਦਾ ਪੂਰਾ ਮਜ਼ਾ ਇਹ ਲੁਤਫ ਉਠਾ ਰਹੇ ਹੈ ਨਾ ਜੀ, ਤੇ ਇਹ ਸਾਨੂੰ ਵੀ ਸਿੱਖਣਾ ਚਾਹੀਦਾ ਕਿ ਅਸੀਂ ਵਰਤਮਾਨ ਚ ਜ਼ਿੰਦਗੀ ਜਿਹੜੀ ਜਿਉਂ ਲਈ ਉਹ ਅਸੀਂ ਜਿਉਂ ਲਈ, ਤੇ ਨਹੀਂ ਤਾਂ ਬੀਤੇ ਸਮੇਂ ਨੂੰ ਯਾਦ ਕਰਕੇ ਵੀ ਅਸੀਂ ਲਗਭਗ ਇਹੀ ਸੋਚਦੇ ਹਾਂ ਵੀ ਕਾਸ਼ ਅਸੀਂ ਐਂ ਕੀਤਾ ਹੁੰਦਾ ਜਾਂ ਐਂ ਕੀਤਾ ਹੁੰਦਾ, ਆਉਣ ਵਾਲੇ ਸਮੇਂ ਵਾਸਤੇ ਐਂ ਸੋਚਦੇ ਰਹਿ ਜਾਂਦੇ, ਐਂ ਕਰਾਂਗੇ ਜੇ ਐਂ ਹੋਊਗਾ ਉਦੋਂ ਐਂ ਕਰਾਂਗੇ, ਜਦੋਂ ਆਹ ਸਿਚੁਏਸ਼ਨ ਆਊਗੀ ਉਦੋਂ ਐਂ ਕਰਾਂਗੇ, ਮੇਰੇ ਕੋਲ ਜਦੋਂ ਆਹ ਚੀਜ਼ ਆਈ

0: ਅਸੀਂ ਮਜ਼ੇ ਕਰਾਂਗੇ, ਉਦੋਂ ਇੰਜੋਏ ਕਰਾਂਗੇ, ਪਰ ਉਦੋਂ ਉਸ ਵੇਲੇ ਕੁਝ ਹੋਰ ਸੋਚਣ ਲੱਗ ਜਾਂਦੇ ਹਾਂ ਅਸੀਂ। ਬੀਤੇ ਸਮੇਂ 'ਚ ਤੇ ਆਉਣ ਵਾਲੇ ਸਮੇਂ 'ਚ ਅਸੀਂ ਜ਼ਿੰਦਗੀ ਘੱਟ ਜਿਉਂਦੇ ਹਾਂ, ਅਸੀਂ ਵਰਤਮਾਨ 'ਚ ਹੀ ਜ਼ਿੰਦਗੀ ਜਿਉਣੀ
1: ਜੀ,
0: ਸਿੱਖਣੀ ਹੈ ਜੀ।
1: ਐਵੇਂ ਥੋੜੀ ਕਿਹਾ ਕਿਸੇ ਨੇ, ਇਫ ਤੇ ਬਟ ਦੇ ਵਿੱਚ ਜ਼ਿੰਦਗੀ ਨਿਕਲ ਜਾਂਦੀ
0: ਕਿਆ
1: ਹੈ
0: ਬਾਤ ਹੈ, ਬਿਲਕੁਲ ਤੁਸੀਂ ਸਹੀ ਆਖਿਆ ਜੀ।
1: ਜੀ, ਇੱਕ ਸਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਨੇ। ਹੈਲੋ,
2: ਹਾਂਜੀ ਜੀ,
1: ਹਾਂਜੀ, ਸਤਿ ਸ਼੍ਰੀ ਅਕਾਲ
2: ਸਤਿ ਸ਼੍ਰੀ ਅਕਾਲ ਭੈਣ ਜੀ, ਸਤਿ ਸ਼੍ਰੀ ਅਕਾਲ
1: ਜੀ, ਕੌਣ ਬੋਲ ਰਹੇ ਹੋ?
2: ਰਾਜੀਵ ਜੀ ਨੂੰ ਵੀ ਸਤਿ ਸ਼੍ਰੀ ਅਕਾਲ ਜੀ,
0: ਜੀ ਧੰਨਵਾਦ ਜੀ ਤੁਹਾਡਾ। ਰਾਜੀਵ ਜੀ ਨੂੰ ਅਜੇ ਤੱਕ ਯਾਦ ਕਰ ਰਹੇ ਆ, ਰਾਜੀਵ ਅਰੋੜਾ ਜੀ ਨੂੰ ਯਾਦ ਕਰ ਰਹੇ ਆ ਇਹ ਲੱਗਦਾ।
2: ਹਾਂਜੀ,
0: ਤੁਹਾਡਾ ਸਵਾਗਤ ਹੈ, ਆਪਣਾ ਨਾਂ ਦੱਸ ਦਿਓ।
2: ਮੇਰਾ ਨਾਮ ਜਨਕਰਾਜ ਬਾਂਸਲ ਜੀ,
0: ਜਨਕਰਾਜ
2: ਪਿੰਡ
0: ਜੀ,
2: ਆਦਨੀਆ ਤੋਂ ਜੀ।
0: ਜੀ ਮੈਂ ਮਨਦੀਪ ਰਜੌਰਾ ਹਾਂ ਜੀ, ਤੇ
2: ਹਾਂ
0: ਨਾਲ ਵਿਜੈ
2: ਮਨਦੀਪ
0: ਲਕਸ਼ਮੀ
2: ਰਜੌਰਾ, ਸੋਰੀ
0: ਜੀ।
2: ਮੈਂ
0: ਜੀ
2: ਦੂਜਾ ਕਹਿ
0: ਕੋਈ
2: ਰਿਹਾ
0: ਗੱਲ
2: ਸੀ,
0: ਨਹੀਂ ਕੋਈ ਗੱਲ
2: ਜੀ।
0: ਨਹੀਂ ਜੀ, ਕੋਈ ਗੱਲ ਨਹੀਂ,
2: ਜੀ ਜੀ
0: ਕੀ ਗੱਲ ਕਰੋਗੇ?
2: ਬਸ ਗੱਲ ਤਾਂ ਇਹ ਹੈ ਜੀ, ਮੈਂ ਆਪਦੇ ਜਨਮ ਦਿਨ ਤੇ ਦਰਖਤ ਲਾਏ,
0: ਹਾਂਜੀ,
2: ਕ੍ਰਿਸ਼ਨ ਜਨਮ ਅਸ਼ਟਮੀ ਦੇ ਦਰਖਤ ਲਾਏ।
0: ਕੀ ਬਾਤ ਹੈ,
2: ਬਾਕੀ ਤੁਹਾਡੇ ਪ੍ਰੋਗਰਾਮ ਬਹੁਤ ਹੀ ਚੰਗੇ ਆ।
0: ਵਾਹ, ਬਹੁਤ ਅੱਛੀ ਗੱਲ ਹੈ ਜੀ।
2: ਜਿਵੇਂ ਆਂਦੇ ਨਾ, ਮਾਂ ਪਿਓ ਦਾ ਮੇਰਾ ਖੰਡ ਦਾ ਖੇਡਣਾ, ਜਿਹੜਾ ਵੀ ਕੋਈ ਅਨੰਤਰ ਆ ਤੁਹਾਡਾ ਖੰਡ ਦੇ ਖੇਡਣੇ ਸਾਰੇ।
0: ਵਾਹ ਬਈ ਵਾਹ, ਵਾਹ ਬਈ ਵਾਹ,
2: ਬੜੇ ਮਿਠਾਸ ਨਾਲ ਵਾਹਿਗੁਰੂ ਨੇ ਤੁਹਾਨੂੰ ਪੈਦਾ ਕੀਤਾ।
0: ਸ਼ੁਕਰੀਆ ਜੀ, ਬੜੀ ਮਿਹਰਬਾਨੀ।
2: ਹਾਂ, ਜਿੰਨੇ
0: ਅਸੀਂ
2: ਭੈਣ ਭਰਾ ਜੋ ਵੀ ਆ,
0: ਹਾਂਜੀ, ਅਸੀਂ ਸਾਰੇ ਹੀ ਹੋਰ
2: ਸਾਰੇ
0: ਵਧੀਆ ਪ੍ਰੋਗਰਾਮ ਤੁਹਾਡੇ ਲਈ ਲੈ ਕੇ
2: ਬਹੁਤ
0: ਆਉਣ ਦੀ
2: ਸੋਹਣੇ
0: ਕੋਸ਼ਿਸ਼
2: ਸਾਰੇ
0: ਕਰਾਂਗੇ।
2: ਸੁਣਦੇ ਆ ਜੀ, ਮੇਰੀ ਇੱਕ ਬੇਨਤੀ ਹੋਰ ਸੁਣੋ।
0: ਹਾਂਜੀ,
2: ਮੇਰੀ ਕਾਰ 'ਚ ਵੀ ਐਫ ਐਮ ਚੱਲਦਾ, ਕਾਰ 'ਚ ਉੱਤਰ ਕੇ ਮੈਂ ਦੁਕਾਨ ਤੇ ਆਉਣਾ, ਉੱਥੇ ਵੀ ਰੇਡੂਆ ਪਿਆ ਚੱਲੀ ਜਾਂਦਾ,
0: ਵਾਹ,
2: ਹੁਣ ਮੈਂ ਘਰੇ ਗਿਆ ਤੇ ਘਰੇ ਵੀ ਰੇਡੂਆ ਪਿਆ।
0: ਕੀ ਬਾਤ ਹੈ ਜੀ, ਇਸੇ ਤਰ੍ਹਾਂ ਹੀ ਹੋਣਾ ਚਾਹੀਦਾ ਹੈ ਨਾ ਜੀ।
2: ਹਾਂ, ਤੇ ਮੇਰਾ ਇੱਕ ਦੋਸਤ ਆ ਲਖਵੀਰ ਲੱਖਾ, ਉਹਨੂੰ ਵੀ ਮੈਂ ਰੇਡੀਓ ਲਿਆ ਤਾ, ਉਹਦਾ ਯਾਰ ਮੈਨੂੰ ਵੀ ਲਿਆ ਕੇ ਦੇ, ਮੈਨੂੰ ਵੀ ਅਸੀਂ ਕਾਰ 'ਚ ਬੈਠੇ ਸੁਣੀ ਜਾਂਦੇ ਨਹੀਂ ਤਾਂ।
0: ਵਾਹ ਬਈ ਵਾਹ, ਬਿਲਕੁਲ ਚੰਗੀ ਗੱਲ ਹੈ ਜੀ, ਇਸੇ ਤਰ੍ਹਾਂ ਹੀ ਤੁਸੀਂ ਸੁਣਦੇ ਤੇ ਸੁਣਾਉਂਦੇ ਰਹਿਣਾ ਰੇਡੀਓ।
2: ਰੇਡੀਓ ਦਾ ਇੱਕ ਹੋਰ ਗੁਣ ਹੈ ਜੀ, ਨਾ ਤਾਂ ਇਹਦੇ ਨਾਲ ਅੱਖਾਂ ਖਰਾਬ ਹੋਣ,
0: ਹਾਂਜੀ,
2: ਹੈ
0: ਜੀ,
2: ਤੇ ਦੂਰ ਦਰਾਸ ਦੀਆਂ ਸਾਰੀਆਂ ਖਬਰਾਂ ਸਾਰਾ ਕੁਝ ਮਿਲਦਾ ਇਹਦੇ ਤੋਂ,
0: ਬਿਲਕੁਲ
2: ਤੁਹਾਨੂੰ ਵੀ ਮਿਲਦਾ,
0: ਬਿਲਕੁਲ,
2: ਤੇ ਜੇ ਕੋਈ ਆਪਣੇ ਸਰੀਰ ਲਈ ਆ ਤੇ ਉਹ ਵੀ ਮਿਲਦਾ, ਜਿਵੇਂ ਕੋਈ ਡਾਕਟਰੀ ਲਾਈਨ 'ਚ ਤੁਸੀਂ ਕੱਲ ਵੀ ਦੱਸਿਆ,
0: ਹਾਂਜੀ,
2: ਕਿਸੇ ਨੂੰ ਗਲੇ ਦੀ ਆ, ਕਿਸੇ ਨੂੰ ਫੇਫੜਿਆਂ ਦੀ ਆ, ਕੋਈ ਕਿਸੇ ਵੀ ਬਿਮਾਰੀ ਦਾ, ਜਿਹੜਾ ਡਾਕਟਰਾਂ ਨਾਲ ਤੁਸੀਂ
0: ਹਾਂਜੀ
2: ਸਲਾਹ ਮਸ਼ਵਰਾ ਕਰਾਉਣੇ, ਬੜੀ ਚੰਗੀ ਗੱਲ ਆ।
0: ਹਾਂਜੀ, ਹੈਲੋ ਡਾਕਟਰ ਦੀ ਗੱਲ ਕਰ ਰਹੇ ਹੋ ਤੁਸੀਂ, ਧੰਨਵਾਦ
2: ਹਾਂਜੀ,
0: ਤੁਹਾਡਾ।
2: ਹੈਲੋ
0: ਜੀ
2: ਡਾਕਟਰ, ਕੱਲ ਬੜਾ ਵਧੀਆ ਲੱਗਿਆ।
0: ਸ਼ੁਕਰੀਆ ਜੀ, ਬੜੀ
2: ਮੈਂ ਤਾਂ ਹਰ
0: ਮਿਹਰਬਾਨੀ,
2: ਵਾਰੀ ਸੁਣਦਾ ਰਹਿਣਾ, ਦਿਨ ਰਾਤ ਹੀ ਸੁਣਨਾ।
0: ਵਾਹ, ਇਸੇ ਤਰ੍ਹਾਂ ਸੁਣਦੇ ਰਹੋ, ਤੇ ਤੁਸੀਂ ਇੱਕ ਕੰਮ ਕਰਨਾ ਹੈ, ਰੇਡੀਓ ਸੈੱਟ ਜਦੋਂ ਤੁਸੀਂ ਗੱਡੀ 'ਚ ਸੁਣਨਾ ਹੈ ਨਾ, ਉਦੋਂ
2: ਜੀ
0: ਤੁਸੀਂ
2: ਜੀ
0: ਡਰਾਈਵ ਕਰਦੇ ਹੋਏ ਸੀਟ ਬੈਲਟ ਜ਼ਰੂਰ ਲਾਉਣੀ ਹੈ, ਠੀਕ ਹੈ ਜੀ?
2: ਸੀਟ ਬੈਲਟ ਬਿਨਾਂ ਮੈਂ ਤੁਰਦਾ ਹੀ ਨਹੀਂ ਜੀ।
0: ਵਾਹ, ਬਹੁਤ ਚੰਗੀ ਗੱਲ ਹੈ ਜੀ,
2: ਗੱਡੀ ਨਹੀਂ
1: ਸਰ
2: ਤੁਰਦੀ।
1: ਤੁਸੀਂ ਇੰਨੀ ਸੀਟ ਬੈਲਟ ਨੂੰ ਯਾਦ ਕਰਾਉਣਾ, ਮੈਨੂੰ ਲੱਗਦਾ ਮੈਂ ਸਟੂਡੀਓ 'ਚ ਬੈਠੀ ਨਾ ਲਾ ਲਾਂ ਕਿ
0: ਤੁਸੀਂ ਇਸੇ ਲਈ ਅਸੀਂ ਯਾਦ ਕਰਾਉਂਦੇ ਹਾਂ।
2: ਥੈਂਕ ਯੂ ਭੈਣ ਜੀ, ਥੈਂਕ ਯੂ,
0: ਇਸੇ ਲਈ
2: ਇਹੀ ਤਾਂ ਗਿਆਨ ਹੈ ਜੀ, ਆਪਾਂ ਇੱਕ ਦੂਜੇ ਤੋਂ ਲੱਗੇ ਤਾਂ।
0: ਜੀ ਧੰਨਵਾਦ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ।
1: ਜੀ ਬਹੁਤ ਬਹੁਤ ਸ਼ੁਕਰੀਆ ਜੀ। ਔਰ 77 173 73 146 ਤੇ ਸਤਿ ਸ਼੍ਰੀ ਅਕਾਲ ਆਈ ਹੈ ਗੁਰਸੀਰਤ ਕੌਰ ਪਿੰਡ ਮੋਹਾਲਾ, ਤੇ ਗੁਰਦਾਸ ਕੌਰ, ਬੜਾ ਸੋਹਣਾ ਨਾਮ ਹੈ ਨਾ ਗੁਰਦਾਸ
0: ਜੀ।
1: ਆਕਾਸ਼ਵਾਣੀ ਬਠਿੰਡਾ ਤੋਂ ਚੱਲਣ ਵਾਲੇ ਸਾਰੇ ਪ੍ਰੋਗਰਾਮ ਕਹਿੰਦੇ ਬਹੁਤ ਹੀ ਵਧੀਆ ਨੇ, ਇਹਨਾਂ ਇਹਦੇ ਰਾਹੀਂ ਪ੍ਰੋਗਰਾਮਾਂ ਦੇ ਵਿੱਚ ਜਾਣਕਾਰੀ ਮਨੋਰੰਜਨ ਹੁੰਦਾ, ਸਾਡੇ ਗਿਆਨ ਵਿੱਚ ਵਾਧਾ ਹੁੰਦਾ। ਖਾਸ ਤੌਰ ਤੇ ਯੁਵਾਨੀ ਪ੍ਰੋਗਰਾਮ ਕਹਿੰਦੇ ਮੈਨੂੰ ਬਹੁਤ ਪਸੰਦ ਹੈ।
0: ਅੱਛਾ ਜੀ,
1: ਨੌਜਵਾਨਾਂ ਤੇ ਵਿਦਿਆਰਥੀਆਂ ਲਈ ਬਹੁਤ ਹੀ ਵਧੀਆ ਲਾਭਦਾਇਕ ਪ੍ਰੋਗਰਾਮ ਹੁੰਦਾ
0: ਜੀ,
1: ਜਿਸ ਵਿੱਚ ਹੈਲੋ ਜੀਨੀਅਸ ਵਰਗੇ ਨਵੇਂ ਨਵੇਂ ਪ੍ਰੋਗਰਾਮ ਵੀ ਸਾਨੂੰ ਚੰਗੇ ਲੱਗਦੇ ਨੇ
0: ਜੀ। ਧੰਨਵਾਦ ਜੀ ਤੁਹਾਡਾ।
1: ਕਹਿੰਦੇ ਮੈਂ ਵੀ ਇੱਕ ਖੁਦ ਵਿਦਿਆਰਥਣ ਹਾਂ ਤੇ ਸਕੂਲ ਵਿੱਚ ਪੜ੍ਹਦੀ ਹਾਂ, ਇਹ ਪ੍ਰੋਗਰਾਮ ਸੁਣ ਕੇ ਮੈਨੂੰ ਬਹੁਤ ਚੰਗਾ ਲੱਗਦਾ ਤੇ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਦਾ। ਮੇਰੀ ਇੱਛਾ ਹੈ ਕਿ ਅੱਗੇ ਜਾ ਕੇ ਮੈਂ ਵੀ ਆਕਾਸ਼ਵਾਣੀ ਰੇਡੀਓ ਤੇ ਬੋਲਾਂ ਅਤੇ ਲੋਕਾਂ ਨਾਲ ਗਿਆਨ ਤੇ ਜਾਣਕਾਰੀ ਸਾਂਝੀ ਕਰਾਂ। ਤੁਸੀਂ ਇੰਨੇ ਵਧੀਆ ਗਿਆਨ ਵਰਧਕ ਮਨੋਰੰਜਕ ਪ੍ਰੋਗਰਾਮ ਪੇਸ਼ ਕਰਦੇ ਹੋ, ਤੁਹਾਡੀ ਪੂਰੀ ਟੀਮ ਦਾ ਦਿਲੋਂ ਧੰਨਵਾਦ।
0: ਬਹੁਤ ਬਹੁਤ ਸ਼ੁਕਰੀਆ ਜੀ, ਧੰਨਵਾਦ। ਤੇ ਮੈਂ ਸਾਡੇ ਸਰੋਤਿਆਂ ਨੂੰ ਦੱਸ ਦੇਵਾਂ, ਇਸ ਵਿਦਿਆਰਥੀ ਨੂੰ ਖਾਸ ਤੌਰ ਤੇ ਦੱਸ ਦੇਵਾਂ ਕਿ ਜਦੋਂ ਤੁਸੀਂ ਪਲੱਸ ਟੂ ਪਾਸ ਕਰ ਲੈਂਦੇ ਹੋ, ਉਦੋਂ ਜੇਕਰ ਤੁਸੀਂ ਲਗਾਤਾਰ ਰੇਡੀਓ ਸੁਣਦੇ ਹੋ ਤਾਂ ਰੇਡੀਓ ਦੇ ਉੱਤੇ ਅਸੀਂ ਅਨਾਊਂਸਮੈਂਟ ਦਿੰਦੇ ਹਾਂ ਕਿ ਹੁਣ ਸਾਨੂੰ ਯੁਵਾਣੀ ਪ੍ਰੋਗਰਾਮ ਦੇ ਲਈ ਕੈਜੂਅਲ ਕੰਪੀਅਰ ਜਿਹੜੇ ਨੇ ਉਹ ਚਾਹੀਦੇ ਆ, ਅਤੇ ਉਹਨਾਂ ਦੀ ਯੋਗਤਾ ਜਿਹੜੀ ਹੈ ਪਲੱਸ ਟੂ ਪਾਸ ਹੀ ਹੋਣੀ ਚਾਹੀਦੀ ਹੈ। ਜਿੰਨੇ ਵੀ ਤੁਸੀਂ ਯੁਵਾਣੀ ਦੇ ਵਿੱਚ ਪ੍ਰੋਗਰਾਮ ਪੇਸ਼ ਕਰਦੇ ਬੱਚੇ ਸੁਣਦੇ ਹੋ, ਉਹ ਸਾਰੇ ਲਗਭਗ ਪਲੱਸ ਟੂ ਪਾਸ ਕਰਕੇ ਸਾਡੇ ਕੋਲ ਆਏ ਹੋਏ ਆ, ਪਰ ਉਹਨਾਂ ਨੂੰ ਟ੍ਰੇਨਿੰਗ ਇੰਨੀ ਵਧੀਆ ਦੇਖ ਕੇ ਅਸੀਂ ਤੁਹਾਡੇ ਰੂਬਰੂ ਕਰਦੇ ਹਾਂ ਕਿ ਉਹਨਾਂ ਦੇ ਪ੍ਰੋਗਰਾਮ ਤੁਹਾਨੂੰ ਇੰਨੇ ਬਿਹਤਰ ਪਸੰਦ ਆਉਂਦੇ ਆ। ਸੋ ਇਨ ਫਿਊਚਰ ਭਵਿੱਖ ਦੇ ਵਿੱਚ ਤੁਸੀਂ ਵੀ ਪਲੱਸ ਟੂ ਪਾਸ ਕਰਕੇ ਵਧੀਆ ਨੰਬਰ ਲੈ ਕੇ, ਅਤੇ ਤੁਸੀਂ ਆਪਣੀ ਗ੍ਰੈਜੂਏਸ਼ਨ ਕਰਦੇ ਹੋਏ, ਪੜ੍ਹਾਈ ਅੱਗੇ ਕਰਦੇ ਹੋਏ ਤੁਸੀਂ ਸਾਡੇ ਕੋਲ ਆ ਸਕਦੇ ਹੋ, ਕਿਉਂਕਿ ਇਹਨਾਂ ਸਾਥੀਆਂ ਨੂੰ ਅਸੀਂ ਮਹੀਨੇ ਦੇ ਵਿੱਚ ਵੱਧ ਤੋਂ ਵੱਧ 6 ਡਿਊਟੀ ਲਈ ਇੱਕ ਸਾਥੀ ਨੂੰ ਬੁੱਕ ਕਰਦੇ ਹਾਂ, ਉਸ ਨੂੰ ਬੁਲਾਉਂਦੇ ਹਾਂ, ਅਤੇ ਤੁਹਾਡੀ ਪਾਕਟ ਮਨੀ ਜਿਹੜੀ ਹੈ ਉਹ ਇੱਥੋਂ ਆਕਾਸ਼ਵਾਣੀ ਤੋਂ ਜੇਬ ਖਰਚਾ ਵਧੀਆ ਤਰੀਕੇ ਨਾਲ ਨਿਕਲ ਜਾਇਆ ਕਰੇਗਾ ਜੀ।
1: ਜੀ, ਇੱਕ ਸਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਨੇ, ਕਰਦੇ ਆ ਗੱਲ। ਹੈਲੋ,
2: ਸਤਿ ਸ਼੍ਰੀ ਅਕਾਲ ਭੈਣ ਜੀ।
1: ਸਤਿ ਸ਼੍ਰੀ ਅਕਾਲ
0: ਜੀ, ਸਤਿ ਸ਼੍ਰੀ ਅਕਾਲ ਜੀ, ਬੋਲੋ, ਆਪਣਾ ਨਾਂ ਦੱਸ ਦਿਓ।
2: ਸਤਿ ਸ਼੍ਰੀ ਅਕਾਲ ਰਜਾਲਾ ਸਾਹਿਬ ਜੀ, ਮੈਂ ਸੁਖਜੀਤ ਬੋਲਦਾ ਕਰਮਗੜ੍ਹ। ਤੇ ਇਹਦੇ ਬਾਰੇ ਜੀ ਮੰਡੀਆਂ ਦੇ ਕੋਈ

0: ਬਾਬੂ ਸਾਨੂੰ ਦੱਸ ਦਿਆ ਕਰੋ ਤਾਂ ਬੜੀ ਮਿਹਰਬਾਨੀ ਹੈ ਤੁਹਾਡੀ।
1: ਜ਼ਰੂਰ ਜੀ, ਤੁਹਾਡਾ ਸੁਝਾਅ ਜਿਹੜਾ ਉਹ ਕਾਬਿਲੇ ਗੌਰ ਹੈ, ਇਹ ਇਸ ਦੇ ਉੱਤੇ ਅਸੀਂ ਜ਼ਰੂਰ ਧਿਆਨ ਦੇਵਾਂਗੇ। ਫਿਲਹਾਲ ਬਲਜੀਤ ਸ਼ਰਮਾ ਜੀ ਨੇ ਉਸ ਪ੍ਰੋਗਰਾਮ ਦਾ ਇੰਚਾਰਜ, ਉਹਨਾਂ ਨੂੰ ਨੋਟ ਕਰਵਾਉਂਦੇ ਹਾਂ ਅਤੇ ਸਾਰੀ ਹੀ ਟੀਮ ਨੂੰ ਉਹ ਸੁਝਾਅ ਦੇਣਗੇ। ਅੱਗੇ ਉਹਨਾਂ ਨੇ ਸ਼ੁਰੂ ਕੀਤਾ ਵੀ ਸੀ, ਟੀਮ ਕੁਝ ਕੁ ਦਿਨ ਲੈ ਕੇ ਵੀ ਆਈ ਹੈ ਮੰਡੀਆਂ ਦੇ ਭਾਅ, ਅਤੇ ਹੁਣ ਫਿਰ ਟੀਮ ਨੂੰ ਅਸੀਂ ਆਗਾਹ ਕਰਦੇ ਹਾਂ।
0: ਹਾਂਜੀ, ਤੇ ਬਾਕੀ ਸਵੇਰੇ ਜਦੋਂ ਜੀ ਪ੍ਰੋਗਰਾਮ ਤੁਸੀਂ ਦੱਸਦੇ ਆ ਨਾ ਸਵੇਰੇ
1: ਹਾਂਜੀ
0: ਟਾਈਮ
1: ਹਾਂਜੀ
0: ਪ੍ਰੋਗਰਾਮਾਂ ਦੇ,
1: ਹਾਂਜੀ
0: ਉਹ ਮੰਡੀਆਂ ਦੇ ਭਾਵਾਂ ਦਾ ਉਦੋਂ ਵਿੱਚ ਦੱਸ ਜਾ ਕਰੋ ਨਾ, ਫਿਰ ਉਦੋਂ ਕਿਸਾਨ ਜੁੜ ਜਾਂਦੇ ਆ ਨਾਲ ਉਦੋਂ ਪ੍ਰੋਗਰਾਮ ਦੇ।
1: ਠੀਕ ਹੈ ਜੀ, ਇਹ ਅਸੀਂ ਤੁਹਾਨੂੰ ਨਾ ਕੋਈ
0: ਹਾਂ
1: ਇਹਦਾ ਫਿਕਸ ਟਾਈਮ ਕਰਕੇ ਕੋਈ ਕੋਸ਼ਿਸ਼ ਕਰਦੇ ਹਾਂ ਕਿ ਕਿਸਾਨ ਵਾਣੀ ਪ੍ਰੋਗਰਾਮ ਦੇ ਵਿੱਚ ਜਾਂ ਉਸ ਤੋਂ ਇਲਾਵਾ ਵੀ ਸਾਡੇ ਪਿੰਡ ਸਾਡੇ ਖੇਤ ਜਿਹੜਾ ਚੱਲ ਰਿਹਾ ਹੁੰਦਾ ਨਾ ਪ੍ਰੋਗਰਾਮ, ਉਹਦੇ 'ਚ ਅਸੀਂ ਤੁਹਾਨੂੰ ਦੇਵਾਂਗੇ ਕਿਸੇ ਦਿਨ ਮੰਡੀਆਂ ਦੇ ਭਾਅ। ਹਫ਼ਤੇ 'ਚ ਕੋਸ਼ਿਸ਼ ਕਰਾਂਗੇ ਉਹਨਾਂ ਨੂੰ, ਬਲਜੀਤ ਸਰ ਨੂੰ ਅਸੀਂ ਨਾ ਸੁਝਾਅ ਦੇਵਾਂਗੇ ਵੀ ਸਰ ਇਸ ਤਰ੍ਹਾਂ ਕਰਕੇ ਕਿਸਾਨ ਬਾਣੀ ਦੇ ਵਿੱਚ ਸਾਡੇ ਸਰੋਤੇ ਮੰਗਦੇ ਆ, ਤੇ 2 ਹਫ਼ਤੇ 'ਚ 2 ਦਿਨ ਸ਼ਾਮਿਲ ਕਰੋ ਮੰਡੀਆਂ ਦੇ ਭਾਅ।
0: ਹਾਂਜੀ, ਐਵੇਂ ਨਾ ਕਿਸਾਨ ਬਾਣੀ ਪ੍ਰੋਗਰਾਮ ਜੋ ਚੱਲਦਾ ਹੈ ਨਾ, ਕਿਸਾਨ ਵੀਰ ਉਹਦੇ ਜੁੜੇ ਹੁੰਦੇ ਆ
1: ਬਿਲਕੁਲ ਜੀ,
0: ਪ੍ਰੋਗਰਾਮ ਦੇ
1: ਬਿਲਕੁਲ
0: ਨਾਲ।
1: ਬਿਲਕੁਲ, ਇਸ ਤੋਂ ਇਲਾਵਾ ਕੋਈ ਹੋਰ ਗੱਲ ਜੀ?
0: ਬਸ ਠੀਕ ਹੈ ਜੀ, ਧੰਨਵਾਦ ਆ ਤੁਹਾਡਾ,
1: ਸ਼ੁਕਰੀਆ,
0: ਪ੍ਰੋਗਰਾਮ ਠੀਕ
1: ਬੜੀ
0: ਹੈ।
1: ਮਿਹਰਬਾਨੀ ਜੀ, ਬੜੀ ਮਿਹਰਬਾਨੀ ਜੀ, ਬੜੀ ਮਿਹਰਬਾਨੀ ਤੁਹਾਡਾ, ਸ਼ੁਕਰੀਆ ਫੋਨ ਕਰਨ ਲਈ। 6:07 ਹੋ ਗਏ ਆ ਅਤੇ 16 ਸਕਿੰਟ ਹੋਏ ਆ। ਸਾਡੇ ਸਾਥੀ ਸਾਨੂੰ ਬੜੇ ਪਿਆਰ ਨਾਲ ਸੁਣਦੇ ਆ, ਦੇਖੋ ਉਹਨਾਂ ਦੇ ਮੈਸੇਜਸ ਅਤੇ ਉਹਨਾਂ ਦੀ ਫੋਨ ਕਾਲਸ ਤੋਂ ਸਾਨੂੰ ਪਤਾ ਲੱਗਦਾ, ਇਸ ਲਈ ਸਾਨੂੰ ਇਹ ਲੱਗਦਾ ਵੀ ਅਸੀਂ ਤੁਹਾਡੇ ਲਈ ਹੋਰ ਵਧੀਆ ਲੈ ਕੇ ਆਈਏ। ਹੁਣ ਜਿਵੇਂ ਤੁਸੀਂ ਇਸ ਤੋਂ ਬਾਅਦ ਪ੍ਰੋਗਰਾਮ ਯੁਵਾਣੀ ਸੁਣੋਗੇ, ਉਸ ਦੇ ਵਿੱਚ ਵੀ ਅਸੀਂ ਤੁਹਾਨੂੰ ਦਿਨ ਤਿਉਹਾਰ ਨਾਲ ਸੰਬੰਧਿਤ ਜਾਣਕਾਰੀ ਅਤੇ ਇੱਕ ਡਾਕਟਰ ਦੇ ਨਾਲ ਵੀ ਮੁਲਾਕਾਤ ਸੁਣਵਾਵਾਂਗੇ। ਉਹ ਡਾਕਟਰ ਨੇ ਸਾਨੂੰ ਦੱਸਿਆ ਕਿ ਬੁਖਾਰ ਦੇ ਵਿੱਚ ਸਾਡੇ ਸਰੀਰ 'ਚ ਕੀ ਬਦਲਾਅ ਆਉਂਦੇ ਆ, ਉਸ ਪ੍ਰੋਗਰਾਮ ਨੂੰ ਤੁਸੀਂ 6:30 ਸੁਣੋਗੇ, ਸਰਕਾਰੀ ਰਜਿੰਦਰਾ ਕਾਲਜ ਪਟਿਆਲਾ ਦੇ ਜੋ ਮੈਡੀਕਲ ਕਾਲਜ ਹੈ ਉਹ ਹਸਪਤਾਲ ਤੋਂ ਰਿਟਾਇਰ ਹੋਏ ਹੋਏ ਨੇ ਉਹ ਰਜਿੰਦਰਾ ਪਟਿਆਲਾ ਤੋਂ, ਅਤੇ ਉਹ ਜਾਣਕਾਰੀ ਸੁਣਨੀ ਹੈ। ਇਸੇ ਤਰ੍ਹਾਂ ਹੀ ਇਸ ਤੋਂ ਬਾਅਦ ਜੋ ਪ੍ਰੋਗਰਾਮ ਸ਼ਾਮ ਸੁਹਾਨੀ ਹੈ ਉਹਦੇ ਵਿੱਚ ਵੀ ਤੁਹਾਡੇ ਦਿਲ ਦੀਆਂ ਗੱਲਾਂ ਸਾਂਝੀਆਂ ਅਸੀਂ ਤੁਹਾਡੇ ਨਾਲ ਕਰਦੇ ਹਾਂ, ਅਤੇ ਤੁਹਾਨੂੰ ਸਮਾਂ ਮਿਲਦਾ ਹੈ। ਮੈਡਮ ਵਿਜੇ ਜਿਹੜੇ ਨੇ ਉਹ ਮੇਰੇ ਕੰਨੀ ਵੇਖ ਰਹੇ ਵੀ ਜੇ ਤੁਸੀਂ ਚੁੱਪ ਕਰੋ ਤਾਂ ਮੈਂ ਅਗਲਾ ਮੈਸੇਜ ਸ਼ਾਮਿਲ ਕਰਾਂ, ਹੈ ਨਾ ਜੀ?
2: ਹੋਰ ਕੀ ਨਹੀਂ, ਤਾਂ ਉਹਨਾਂ ਨੇ ਕਿਹੜਾ ਮੇਰਾ ਮੈਸੇਜ ਨਹੀਂ ਪੜਿਆ?
1: ਪੜੋ ਜੀ ਪੜੋ।
2: ਹੁਣ ਮੈਂ ਨਾ ਇੱਥੇ ਨਾਮ ਲਿਖਿਆ ਜੀ ਹਰਜੀਤ ਸਿੰਘ ਤੱਗੜ, ਇਹ ਤੁਸੀਂ ਪਹਿਲਾਂ ਕਨਫਰਮ ਕਰ ਦਿਓ, ਨਹੀਂ ਤਾਂ ਸਰੋਤਾਂ ਨੇ ਕਿਹੜਾ ਮੇਰਾ ਨਾਮ ਗਲਤ ਪੜਤਾ।
1: ਲਓ ਜੀ, ਮੈਂ ਤਸਦੀਕ ਕਰ ਦਿੰਦਾ, ਹਰ
2: ਚੀਪ ਸਿੰਘ ਤੱਗੜ ਹੀ ਲਿਖਿਆ,
1: ਚੀਪ ਹੈ ਇਹ, ਹਰਦੀਪ ਸੀ ਜਾਂ ਹਰਜੀਤ ਹੈ, ਧਿਆਨ ਨਾਲ ਲਿਖਣਾ ਹੈ ਸਰੋਤਿਓ, ਤੁਸੀਂ ਸਾਡੇ ਕੋਲ ਜੋ ਲਿਖਿਆ ਆਊਗਾ ਅਸੀਂ ਉਹੀ ਪੜ੍ਹਨਾ ਹੈ, ਨਾਂ ਦੇ ਵਿੱਚ
2: ਤੁਸੀਂ ਐਵੇਂ ਮੈਨੂੰ ਸ਼ਿਕਾਇਤਾਂ ਕਰੋਗੇ?
1: ਚਲੋ ਕੋਈ ਗੱਲ ਨਹੀਂ ਮੈਡਮ, ਸ਼ਿਕਾਇਤਾਂ ਵੀ ਆਪਣੇ ਨੂੰ ਕੀਤੀ ਜਾਂਦੀਆਂ, ਤੁਸੀਂ ਇੰਨਾ ਸੀਰੀਅਸ ਨਾ ਹੋਵੋ, ਅਸੀਂ ਤਾਂ ਸ਼ਿਕਾਇਤਾਂ ਵੀ ਤੁਹਾਨੂੰ ਹੀ ਕਰਾਂਗੇ। ਸਰੋਤਿਓ, ਧਿਆਨ ਨਾਲ ਨਾਮ ਲਿਖਣਾ ਹੈ ਕਿਉਂਕਿ ਨਾਮ ਚੀਜ਼ ਹੀ ਅਜਿਹੀ ਹੈ ਵੀ ਨਾਮ ਦੇ ਵਿੱਚ ਸਿਹਾਰੀ ਬਿਹਾਰੀ ਨਾ ਆਪਣੇ ਹਿਸਾਬ ਨਾਲ ਸੈੱਟ ਕੀਤੀ ਹੁੰਦੀ ਹੈ। ਹਰਦੀਪ, ਹਰਜੀਤ, ਉਹ ਕੋਈ ਜਿਹੜੇ ਸਾਡੇ ਮਾਂ ਬਾਪ ਨੂੰ, ਸਾਡੇ ਨਾਨਾ ਨਾਨੀ ਨੂੰ, ਦਾਦਾ ਦਾਦੀ ਨੂੰ ਜਿਵੇਂ ਚੰਗਾ ਲੱਗਦਾ ਉਹ ਉਵੇਂ ਹੀ ਉਸ ਬੱਚੇ ਦਾ ਨਾਂ ਰੱਖ ਦਿੰਦੇ, ਇਸ ਲਈ ਤੁਸੀਂ ਧਿਆਨ ਨਾਲ ਸਾਨੂੰ ਭੇਜਣਾ, ਜਿਵੇਂ ਤੁਸੀਂ ਲਿਖ ਕੇ ਭੇਜੋਗੇ ਅਸੀਂ ਉਵੇਂ ਹੀ ਪੜ੍ਹਾਂਗੇ ਜੀ। ਇਹ ਨਾਮਦੇਵ ਮਾਰਗ ਬਠਿੰਡਾ ਤੋਂ ਲਿਖਦੇ ਨੇ ਤੱਗੜ ਸਾਹਿਬ, ਅੱਗੇ ਕੀ ਕਹਿੰਦੇ ਆ ਜੀ?
2: ਜੀ ਬਿਲਕੁਲ ਜੀ, ਕਹਿੰਦੇ ਜੀ ਅੱਜ ਦੇ ਪ੍ਰੋਗਰਾਮ ਦੌਰਾਨ ਵਕਫੇ ਸਮੇਂ ਸਲੀਪਵੈਲ ਦੀ ਐਡਵਰਟਾਈਜ਼ਮੈਂਟ ਨੇ ਕੰਨ ਪਕਾਤੇ ਸਾਡੇ।
1: ਜੀ, ਅਸੀਂ ਇਸ ਗੱਲ ਦਾ ਧਿਆਨ ਰੱਖਾਂਗੇ, ਸਾਰੇ ਵਕਫੇ ਇਕੱਠੇ ਨਾ ਚਲਵਾਈਏ ਅਸੀਂ। ਥੋੜ੍ਹਾ ਜਿਹਾ ਕਈ ਵਾਰ ਤਕਨੀਕੀ ਜਦੋਂ ਸਾਨੂੰ ਦਿੱਕਤ ਆਉਂਦੀ ਹੈ, ਕੰਪਿਊਟਰ ਸਾਹਿਬ ਜਿਹੜੇ ਆ ਉਹ ਥੋੜ੍ਹੇ ਜਿਹੇ ਜਦੋਂ ਨਾਰਾਜ਼ ਹੋ ਜਾਂਦੇ ਆ ਨਾ, ਉਦੋਂ ਸਾਨੂੰ ਇਹ ਕਰਨਾ ਪੈਂਦਾ ਹੈਗਾ। ਇਸ ਤਰ੍ਹਾਂ ਅਸੀਂ ਨਹੀਂ ਕਰਦੇ, ਤੁਸੀਂ ਸੁਣਦੇ ਹੋ ਸਾਡੇ ਇੱਕ ਪ੍ਰੋਗਰਾਮ ਦੇ ਵਿੱਚ, ਅੱਧੇ ਘੰਟੇ ਦੇ ਪ੍ਰੋਗਰਾਮ ਦੇ ਵਿੱਚ ਵਾਰ ਵਾਰ ਇਹ ਮਸ਼ਹੂਰੀਆਂ ਆਉਂਦੀਆਂ ਹੈਗੀਆਂ। ਜਦੋਂ ਸਾਨੂੰ ਇੱਕ ਵਾਰੀ ਕਿਤੇ ਚਲਾਉਣਾ ਪੈਂਦਾ ਤਾਂ ਉਸ ਦਾ ਸਾਨੂੰ ਕੋਈ ਨਾ ਕੋਈ ਕਾਰਨ ਹੁੰਦਾ ਤਕਨੀਕੀ। ਅਸੀਂ ਵੀ ਨਹੀਂ ਚਾਹੁੰਦੇ ਤੁਹਾਡੇ ਕੰਨ ਪੱਕਣ, ਅਸੀਂ ਤਾਂ ਚਾਹੁੰਦੇ ਹਾਂ ਤੁਹਾਡੇ ਕੰਨ ਜਿਹੜੇ ਉਹ ਚੰਗੇ ਰਹਿਣ, ਆਕਾਸ਼ਵਾਣੀ ਦੇ ਪ੍ਰੋਗਰਾਮ ਸੁਣਨ ਅਤੇ ਸਿਹਤਯਾਬ ਰਹਿਣ ਤੁਹਾਡੇ ਕੰਨ, ਤੁਸੀਂ ਆਪ ਸਿਹਤਯਾਬ ਰਹੋ। ਸਾਡੀਆਂ ਦੁਆਵਾਂ ਤੁਹਾਡੇ ਚੰਗੇ ਭਵਿੱਖ ਲਈ, ਸਿਹਤ ਲਈ।
2: ਜੀ, ਇੱਕ ਸੋਤਾ ਟੈਲੀਫੋਨ ਲਾਈਨ ਤੇ ਨੇ ਕਰਦੇ ਆ ਗੱਲ।
3: ਹੈਲੋ,
2: ਹਾਂਜੀ, ਸਤਿ ਸ਼੍ਰੀ ਅਕਾਲ, ਆਵਾਜ਼ ਬਹੁਤ ਥੋੜੀ ਹੈ ਜੀ ਤੁਹਾਡੀ,
1: ਨਾਂ ਦੱਸੋ ਜੀ ਆਪਣਾ। ਹਾਂਜੀ, ਰੇਸ਼ਮ ਸਿੰਘ ਜੀ ਸੁਖਲੱਦੀ ਤੋਂ ਬੋਲ ਰਹੇ ਹੋ ਮੈਨੂੰ ਜਿੱਥੋਂ ਤੱਕ ਸੁਣਿਆ, ਨਾਮ ਦੱਸੋ ਆਪਣਾ, ਗੱਲ ਕਰੋ, ਅੱਗੇ ਗੱਲ ਕਰੋ, ਕੀ ਕਹੋਗੇ? ਅੱਛਾ ਜੀ, ਜੀ ਜੀ ਠੀਕ ਹੈ ਜੀ, ਧੰਨਵਾਦ ਤੁਹਾਡਾ
2: ਜੀ। ਕਾਲ ਇਹਨਾਂ ਦੀ ਫੇਰ ਡਿਸਕਨੈਕਟ ਹੋ ਗਈ, ਪਰ ਵਧਿਆ ਜੀ ਅਸੀਂ ਆਪਣੇ ਸੁਨੇਹੇ ਵੱਲ। ਪ੍ਰੋਗਰਾਮ ਸਰੋਤਾ ਮੰਚ ਪੇਸ਼ ਕਰਨ ਵਾਲੇ ਆਰਜੇ ਸਹਿਬਾਨਾਂ ਨੂੰ ਦੋਨੋਂ ਹੱਥ ਜੋੜ ਕੇ ਪਿਆਰੀ ਪਿਆਰੀ ਕੂਲ ਕੂਲ ਸਤਿ ਸ਼੍ਰੀ ਅਕਾਲ
1: ਜੀ ਸਾਡੇ ਵੱਲੋਂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਨੂੰ ਲੱਗਦਾ ਵੀ ਹੱਥ ਜੋੜ ਕੇ ਹੀ ਹੁੰਦੀ ਹੈ, ਉਹਦੇ 'ਚ ਅਸੀਂ ਕੂਲ ਕੂਲ ਨਾ ਜਿਹੜਾ ਨਾ ਵਰਤੀਏ ਤੇ ਚੰਗਾ ਹੈਗਾ। ਧੰਨਵਾਦ ਸਾਡੇ ਸਰੋਤਿਆਂ ਦਾ
2: ਜੀ। ਕਹਿੰਦੇ ਸਾਰੇ ਪ੍ਰੋਗਰਾਮ ਆਪ ਜੀ ਦੇ ਬਹੁਤ ਚੰਗੇ ਚੱਲ ਰਹੇ ਨੇ। ਪਿੰਡ ਤੇਜਾ ਮੋੜੀ ਅੰਬਾਲਾ ਤੋਂ ਬੰਸੀ ਲਾਲ ਸੰਧੂ
1: ਜੀ, ਬੰਸੀ ਲਾਲ ਜੀ ਅੱਗੇ ਕੀ ਲਿਖਦੇ ਨੇ?
2: ਬਸ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਹੇ ਨੇ
1: ਜੀ। ਸ਼ੁਕਰੀਆ, ਬੜੀ ਮਿਹਰਬਾਨੀ, ਤੇ ਤੁਹਾਡੇ ਖਤ ਸਾਡੇ ਕੋਲ ਆਉਂਦੇ ਰਹਿੰਦੇ ਆ, ਉਹਨਾਂ ਦੇ ਕਰਕੇ ਵਧੀਆ ਚੱਲ ਰਹੇ ਆ। ਸਾਡੇ ਬਹੁਤ ਸਾਰੇ ਸਾਥੀ

0: ਖਤ ਲਿਖਦੇ ਨੇ ਪ੍ਰੋਗਰਾਮ ਦੇ ਵਿੱਚ। ਸਾਡਾ ਨੰਬਰ ਇੱਕ ਵਾਰ ਫਿਰ ਸੁਣ ਲਓ, ਜੇ ਤੁਸੀਂ ਸੇਵ ਨਹੀਂ ਕੀਤਾ ਤਾਂ ਸੇਵ ਕਰ ਲਓ, 7713-73-143।
1: ਬਿਲਕੁਲ ਜੀ ਬਿਲਕੁਲ। ਔਰ ਜਿਹੜੇ ਸਾਡੇ ਸਰੋਤਾ ਜਿਨ੍ਹਾਂ ਨੇ ਕਿਹਾ ਸੀ ਨਾ ਸਲੀਵਵੈਲ ਦੀ ਐਡਵਰਟਾਈਜ਼ਮੈਂਟ ਬਹੁਤ ਚੱਲਦੀ ਹੈ, ਉਹਨਾਂ ਨੇ ਆਪਣਾ ਸਹੀ ਨਾਮ ਲਿਖ ਕੇ ਭੇਜਤਾ ਸਾਡੀ ਆਵਾਜ਼ ਸੁਣ ਕੇ।
0: ਅੱਛਾ ਜੀ, ਕੀ ਹੈ ਉਹਨਾਂ ਦਾ ਨਾਮ?
1: ਹਰਦੀਪ।
0: ਹਰਦੀਪ ਜੀ, ਹਰਦੀਪ ਸਿੰਘ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਗੇ ਵੀ ਸਾਨੂੰ ਮੈਸੇਜ ਜ਼ਰੂਰ ਕਰਦੇ ਰਹੋ।
1: ਬਿਲਕੁਲ ਜੀ ਬਿਲਕੁਲ। ਔਰ ਮੈਨੂੰ ਕੋਈ ਨਾਰਾਜ਼ਗੀ ਨਹੀਂ ਹੁੰਦੀ, ਪਰ ਸਰੋਤੇ ਮੈਂ ਤੋਂ ਨਾਰਾਜ਼ ਹੋ ਜਾਂਦੇ ਆ, ਕਹਿੰਦੇ ਸਹੀ ਨਹੀਂ ਪੜ੍ਹਦੀ, ਫਿਰ ਮੈਨੂੰ ਲੱਗਦਾ ਬਈ ਸਹੀ ਤਾਂ ਪੜ੍ਹਨਾ ਬੰਦ ਹੈ। ਤੇ ਇੱਕ ਸਰੋਤਾ ਸਾਡੇ ਨਾਲ ਟੈਲੀਫੋਨ ਲਾਈਨ ਤੇ ਗੱਲ ਕਰਦੇ ਆ। ਹੈਲੋ
2: ਸੁਦਾ ਬੇਟਾ ਜੀ, ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਭਾਈ
0: ਜੀ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ
2: ਰਜੌੜਾ ਸਾਹਿਬ ਜੀ, ਸਤਿ ਸ੍ਰੀ ਅਕਾਲ ਜੀ।
0: ਜੀ ਸਤਿ ਸ੍ਰੀ ਅਕਾਲ ਜੀ, ਆਪਣਾ ਨਾਂ ਦੱਸ ਦਿਓ।
1: ਜਗਜੀਤ ਮੱਟੂ।
2: ਫੇਰ ਦੱਸੋ ਜੀ, ਪਹਿਲਾਂ ਜੀ ਬਾਬਾ ਨਾਨਕ ਤੁਹਾਡੇ ਸਾਰੇ ਸਟਾਫ ਨੂੰ ਤੇ ਆਪਣੇ ਨਵੇਂ ਅਫਸਰ ਵੀਰਾ ਭੈਣਾਂ ਨੂੰ, ਵਿਜੇ ਲਕਸ਼ਮੀ ਭੈਣ ਨੂੰ,
0: ਹਾਂਜੀ
2: ਬਾਬਾ ਨਾਨਕ ਚੜ੍ਹਦੀ ਕਲਾ ਚ ਰੱਖੇ ਜੀ।
1: ਜਗਜੀਤ ਮੱਟੂ ਜੀ,
2: ਕੌਣ? ਸੁਦਾ ਭੈਣ ਜੀ, ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਕੌਣ ਬੋਲਦੇ ਹੋ?
2: ਜਗਜੀਤ ਮੱਟੂ ਜੀ ਮੱਟੂ ਬੋਲਦਾ ਭਾਈ, ਪਿੰਡ ਮੌੜ ਖੁਰਦ ਜ਼ਿਲ੍ਹਾ ਬਠਿੰਡਾ ਤੋਂ ਭਾਈ। ਜਗਜੀਤ ਮੱਟੂ ਬੋਲਦਾ ਭਾਈ
1: ਜੀ, ਸਤਿ ਸ੍ਰੀ ਅਕਾਲ।
2: ਪ੍ਰੋਗਰਾਮ ਭਾਈ ਬਾਲੇ ਸੋਹਣੇ ਲੱਗਦੇ ਭਾਈ, ਕਾਰ ਨਾ ਕੱਟੀ ਜਾਵੇ ਭੈਣ ਵਿਜੇ ਲਕਸ਼ਮੀ ਭਾਈ, ਇੰਨਾ ਸੋਹਣਾ ਪ੍ਰੋਗਰਾਮ ਚੱਲ ਕਰਦੀ ਆ ਤੇ ਪੈਗਾਮ ਵੱਟ ਕੱਢ ਦਿੰਦੇ ਆ।
1: ਕਿੱਥੇ ਵੱਟ ਕੱਢ ਦਿੰਦੀ ਆ, ਆਂਦਾ ਹੁਣ ਨੂੰ ਕੁਛ ਨੀ ਹੈਗਾ
2: ਨਾ ਭਾਈ। ਤੇ ਰਜੌੜਾ ਸਾਹਿਬ ਜੀ, ਤੁਸੀਂ ਵੀ ਪ੍ਰੋਗਰਾਮ ਕਰਿਆ ਜੀ, ਪੈਗਾਮ ਉਹ ਮਾਂ ਬਾਬਾ ਨਾਨਕ ਨੂੰ ਚੜ੍ਹਦੀ ਕਲਾ ਚ ਰੱਖੇ ਜੀ, ਤੁਹਾਡੇ ਇੰਨੇ ਸੋਹਣੇ ਪ੍ਰੋਗਰਾਮ ਚੱਲਦੇ ਜੀ, ਮੇਰੀ ਉਮਰ ਸੋਨੂੰ ਲੱਗ ਜੇ ਜੀ। ਮੱਟੂ ਬੋਲਦਾ ਜੀ ਮੌੜ ਤੋਂ।
0: ਧੰਨਵਾਦ ਜੀ, ਤੁਹਾਡਾ ਤੁਹਾਡੀ ਬਹੁਤ ਸਾਰੀ ਲੰਮੀ ਉਮਰ ਹੋਵੇ ਤੇ ਸਾਨੂੰ ਲੱਗਦੀ ਰਹੇ, ਜਿਵੇਂ ਤੁਸੀਂ ਆਖਦੇ ਹੋ, ਹੋਰ ਲੰਮੀ ਹੁੰਦੀ ਰਹੇ, ਹੋਰ ਲੰਮੀ ਹੁੰਦੀ ਰਹੇ, ਤੁਸੀਂ ਤੰਦਰੁਸਤੀ ਭਰੀ ਜ਼ਿੰਦਗੀ ਜਿਉਂਵੋ।
1: ਤੇ ਜਗਜੀਤ ਮੱਟੂ ਜੀ, ਮੈਂ ਵਿਜੇ ਲਕਸ਼ਮੀ ਹੀ ਹਾਂ।
0: ਧੰਨਵਾਦ ਜੀ ਤੁਹਾਡਾ ਫੋਨ ਕਰਨ ਲਈ, ਸਾਡੇ
1: ਕਿੰਨੇ ਪਿਆਰੇ ਪਿਆਰੇ ਸਰੋਤੇ ਆ ਸਾਡੇ, ਮੇਰੀ ਆਵਾਜ਼ ਇੰਨੀ ਸੋਹਣੀ ਹੋ ਜਾਂਦੀ ਹੈ ਫੋਨ ਤੇ।
0: ਹਾਂ, ਤੁਹਾਡੀ ਆਵਾਜ਼ ਮੈਡਮ ਸੁਧਾ ਵਰਗੀ ਹੋ ਜਾਂਦੀ ਹੈ ਜੀ, ਉਹਨਾਂ ਦੇ
1: ਬਹੁਤ ਸੋਹਣੀ ਹੈ ਜੀ। ਸਤਿ ਸ਼੍ਰੀ ਅਕਾਲ ਸਾਨੂੰ ਭੇਜੀ ਹੈ ਜੀ ਮਲੋੜ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਮੁਸ਼ਕਿਲ ਦੱਸੋ ਹਾਲ ਦੱਸਾਂਗੇ ਤਹਿਤ ਗੁਰਪ੍ਰੇਮ ਲਹਿਰੀ ਜੀ ਨਾਲ ਕਹਿੰਦੇ ਸਾਡੀ ਮੁਲਾਕਾਤ ਕਰਵਾਓ, ਬਹੁਤ ਵਧੀਆ ਪੱਤਰਕਾਰ ਨੇ
0: ਜੀ। ਇਸ ਤਰ੍ਹਾਂ ਕਰ ਲਾਂਗੇ, ਜੇ ਉਸ ਪ੍ਰੋਗਰਾਮ ਚ ਨਹੀਂ ਤਾਂ ਕਿਸੇ ਹੋਰ ਦੇ ਵਿੱਚ, ਤੁਹਾਡਾ ਸੁਝਾਅ ਨੋਟ ਕਰ ਲਿਆ ਜੀ, ਸ਼ਰਮਾ ਜੀ ਤੱਕ ਜ਼ਰੂਰ ਪਹੁੰਚਾਵਾਂਗੇ ਜੀ।
1: ਜੀ, ਔਰ ਸਭ ਤੋਂ ਪਹਿਲਾਂ ਮਨਦੀਪ ਰਜੌਰਾ ਜੀ ਤੇ ਵਿਜੇ ਲਕਸ਼ਮੀ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ।
1: ਅਸੀਂ ਪਿੰਡ ਕੋਟਸ਼ਮੀਰ ਤੋਂ ਹਰਨੇਕ ਸਿੰਘ, ਜਸਵੀਰ ਸਿੰਘ, ਪਰਮਿੰਦਰ ਕੌਰ, ਗੁਰਮੀਤ ਰੁਪਲ, ਰਮਨ ਰੁਪਲ ਗੱਲ ਕਰ ਰਹੇ ਹਾਂ ਜੀ। ਸਾਨੂੰ ਸਾਰੇ ਪ੍ਰੋਗਰਾਮ ਆਪ ਜੀ ਦੇ ਵਧੀਆ ਲੱਗਦੇ ਨੇ, ਨੌਲੇਜ ਭਰੇ ਹੁੰਦੇ ਨੇ, ਤੇ ਇੱਕ ਪ੍ਰੋਗਰਾਮ ਸੁਖਨ ਦੇ ਵਾਰਿਸ ਚ ਕੁਲਵਿੰਦਰ ਕੌਰ ਨਾਲ ਜਿਹੜੀ ਮੁਲਾਕਾਤ ਕਰਵਾਈ ਸੀ ਸਾਨੂੰ ਬਹੁਤ ਵਧੀਆ ਲੱਗੀ
0: ਜੀ, ਸ਼ੁਕਰੀਆ ਜੀ।
1: ਤੇ ਕਹਿੰਦੇ ਦਿਨੋ ਦਿਨ ਇੰਟਰਸਟਿੰਗ ਹੁੰਦੇ ਜਾ ਰਹੇ ਨੇ ਜੀ ਤੁਹਾਡੇ ਸਾਰੇ ਪ੍ਰੋਗਰਾਮ, ਦੁਪਹਿਰ ਵੇਲੇ ਭੈਣਾਂ ਦੇ ਪ੍ਰੋਗਰਾਮ ਸਾਨੂੰ ਬਹੁਤ ਚੰਗਾ ਲੱਗਦਾ, ਤੇ ਬਾਕੀ ਜੀ ਅਸੀਂ ਕਾਫੀ ਟਾਈਮ ਤੋਂ ਰੇਡੀਓ ਨਾਲ ਜੁੜੇ ਹੋਏ ਹਾਂ
0: ਜੀ। ਬੜੀ ਮਿਹਰਬਾਨੀ, ਸ਼ੁਕਰੀਆ ਜੀ। ਇਸੇ ਤਰ੍ਹਾਂ ਤੁਸੀਂ ਸੁਣਦੇ ਰਹੋ, ਅਸੀਂ ਤੁਹਾਡੇ ਲਈ ਹੋਰ ਵਧੀਆ ਪ੍ਰੋਗਰਾਮ ਲੈ ਕੇ ਆਵਾਂਗੇ ਜੀ।
1: ਜੀ, ਬਸ ਇਹਨਾਂ ਨੇ ਮੈਨੂੰ ਲੱਗਦਾ ਆਪਣਾ ਨਾਮ ਦੱਸ ਦਿੱਤਾ, ਤੇ ਇਹਨਾਂ ਨੇ ਰੋਮਨ ਦੇ ਵਿੱਚ ਲਿਖ ਕੇ ਭੇਜਿਆ ਸੀ ਜੀ ਇਹ ਸੁਨੇਹਾ। ਔਰ ਅਗਲਾ ਇੱਕ ਸੁਨੇਹਾ ਅਸੀਂ ਹੋਰ ਸ਼ਾਮਿਲ ਕਰਦੇ ਹਾਂ ਜਿਹੜਾ ਕਿ ਸਾਨੂੰ ਪਹੁੰਚਿਆ ਜੀ, ਗੁਰਸੀਰਤ ਕੌਰ
0: ਜੀ।
1: ਜੀ, 6:14 ਤੇ 22 ਸਕਿੰਟ ਕਾਲਰ ਸਾਡੇ ਨਾਲ ਟੈਲੀਫੋਨ ਲਾਈਨ ਤੇ ਡਿਸਕਨੈਕਟ ਹੋ ਗਏ ਨਾ, ਕੋਈ ਗੱਲ ਨਹੀਂ, ਸਾਡੇ ਕੋਲ ਸੁਨੇਹੇ ਬਹੁਤ ਸਾਰੇ ਆ। ਪੱਪੂ ਰਾਜਾ ਕੁਸ਼ਤਿਲ, ਸੰਗੀਤਾ ਰਾਣੀ ਜਿੰਦਲ, ਪੱਪੂ ਸਮਾਇਲ ਕੁਸ਼ਤਿਲ, ਹਸ ਮੁੱਖ ਲਾਲ ਜਿੰਦਲ, ਸੰਜੀਵ, ਕੰਚਨ, ਸੁਨੀਤਾ ਤੇ ਪੂਰਾ ਖੁਸ਼ ਦਿਲ ਪਰਿਵਾਰ ਖੁਸ਼ ਕਰ ਦਿੰਦੇ ਆ ਆਲਵੇਜ਼ ਹੀ ਸਾਨੂੰ। ਕਹਿੰਦੇ ਸਾਨੂੰ ਆਕਾਸ਼ਵਾਣੀ ਬਠਿੰਡਾ ਦੇ ਸਾਰੇ ਪ੍ਰੋਗਰਾਮ ਬਹੁਤ ਵਧੀਆ ਲੱਗਦੇ ਨੇ, ਜਿਵੇਂ ਸੁਰੀਲੀ ਦੁਪਹਿਰ, ਹੈਲੋ ਫਰਮਾਇਸ਼, ਪੰਜ ਪਾਣੀਆਂ ਦੇ ਗੀਤ, ਅਫਸਾਨੇ, ਤਰਾਨੇ ਤੇ ਨਾਲ ਕਹਿੰਦੇ ਝਲਕੀ ਬੀਬੋ ਭੂਆ ਦਾ ਹਾਸਾ, ਛੁਰਲੀਆਂ ਸਾਨੂੰ ਬਹੁਤ ਵਧੀਆ ਲੱਗਦਾ।
0: ਕੀ ਬਾਤ ਹੈ ਜੀ, ਸ਼ੁਕਰੀਆ ਸਾਰੀ ਹੀ ਟੀਮ ਵੱਲੋਂ, ਇਹ ਟੀਮ ਹਮੇਸ਼ਾ ਹਾਸੇ ਬਖੇਰਦੀ ਰਹਿੰਦੀ ਹੈ
1: ਜੀ। ਪੈਗਾਮ ਪ੍ਰੋਗਰਾਮ ਤੇ ਹੱਡ ਬੀਤੀਆਂ ਜਗ ਬੀਤੀਆਂ ਤੇ ਹੋਰ ਬਹੁਤ ਹੀ ਸਾਰੇ ਹੀ ਪ੍ਰੋਗਰਾਮ ਕਹਿੰਦੇ ਆਪ ਜੀ ਦੇ ਬਹੁਤ ਵਧੀਆ ਲੱਗਦੇ।
0: ਸ਼ੁਕਰੀਆ, ਬੜੀ ਮਿਹਰਬਾਨੀ,
1: ਤੁਹਾਡੇ ਸਾਰੇ ਅਨਾਊਂਸਰ ਬਹੁਤ ਮਿਹਨਤ ਕਰ ਰਹੇ ਨੇ ਤੇ ਇੰਨੇ ਚੰਗੇ ਪ੍ਰੋਗਰਾਮ ਪੇਸ਼ ਕਰਨ ਦੇ ਲਈ ਆਕਾਸ਼ਵਾਣੀ ਬਠਿੰਡਾ ਦਾ ਦਿਲੋਂ ਧੰਨਵਾਦ
0: ਜੀ। ਸ਼ੁਕਰੀਆ ਜੀ। ਸੋ ਆਕਾਸ਼ਵਾਣੀ ਬਠਿੰਡਾ ਦੇ ਪ੍ਰੋਗਰਾਮ ਤੁਸੀਂ ਹੁਣ ਵੇਵ OTT ਪਲੇਟਫਾਰਮ ਦੇ ਉੱਤੇ ਵੀ ਸੁਣ ਸਕਦੇ ਹੋ। ਵੇਵ OTT ਪਲੇਟਫਾਰਮ ਦੇ ਉੱਤੇ ਤੁਹਾਨੂੰ ਸਾਰੇ ਹੀ ਦੂਰਦਰਸ਼ਨ ਦੇ ਨਵੇਂ ਪੁਰਾਣੇ ਸੀਰੀਅਲ, ਚੈਨਲ, ਫਿਲਮਾਂ, ਕਈ ਪ੍ਰਾਈਵੇਟ ਚੈਨਲ ਜਿਹੜੇ ਆ ਉਹ ਵੀ ਮਿਲ ਜਾਣਗੇ। ਸੋ ਵੇਵ OTT ਪਲੇਟਫਾਰਮ ਹੈ ਸਾਡਾ, ਨਿਊਜ਼ ਓਨ AIR ਜੋ ਸਾਡੀ ਐਪ ਹੈ ਉਸ ਦੇ ਉੱਤੇ ਵੀ ਸੁਣ ਸਕਦੇ ਹੋ ਤੁਸੀਂ, ਹੈ ਨਾ, ਅਤੇ ਨਾਲ ਵੇਵ ਦੇ ਉੱਤੇ ਵੀ ਸੁਣ ਸਕਦੇ ਹੋ, ਅਤੇ ਰੇਡੀਓ ਤਾਂ ਹੈ ਹੀ ਹੈ, ਰੇਡੀਓ ਦੇ ਉੱਤੇ ਤੁਸੀਂ 101.1 MHz ਤੇ ਸੁਣਦੇ ਹੋ ਜੀ।
1: ਜੀ, ਫਤਿਹਗੜ੍ਹ ਸਾਹਿਬ ਤੋਂ ਰਾਮਨਾਥ, ਅਤਾਪੁਰ ਸੁਖਮਨਜੀਤ, ਸਹਿਜਪ੍ਰੀਤ ਕੌਰ, ਪ੍ਰੋਗਰਾਮ ਸਰੋਤਾ ਮੰਚ ਦੇ ਭੋਗੀ ਬਲਜੀਤ ਸ਼ਰਮਾ ਜੀ, ਮਨਦੀਪ ਜੀ ਤੇ ਮੈਡਮ ਸਾਹਿਬਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਆਪ ਜੀ ਦੇ ਸਾਰੇ ਬਹੁਤ ਵਧੀਆ ਚੱਲ ਰਹੇ ਨੇ। ਆਕਾਸ਼ਵਾਣੀ ਬਠਿੰਡਾ ਬਹੁਤ ਹੀ ਵਧੀਆ ਸਟੇਸ਼ਨ ਹੈ ਜੀ, ਪ੍ਰੋਗਰਾਮ ਕਹਿੰਦੇ ਜੋ ਤੁਸੀਂ ਪੇਸ਼ ਕਰਦੇ ਹੋ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ।

0: ਕਰੇ।
1: ਸ਼ੁਕਰੀਆ ਜੀ, ਬੜੀ ਮਿਹਰਬਾਨੀ ਸ਼ਰਮਾ ਜੀ ਵੱਲੋਂ ਵੀ, ਤੁਹਾਡਾ ਧੰਨਵਾਦ, ਅਤੇ ਉਹਨਾਂ ਵੱਲੋਂ ਤੁਹਾਨੂੰ ਸਤਿ ਸ੍ਰੀ ਅਕਾਲ ਵੀ।
0: ਜੀ, ਅੱਗੇ ਕਹਿੰਦੇ ਪ੍ਰੋਗਰਾਮ ਸਰੋਤਾ ਮੰਚ ਦੇ ਵਿੱਚ ਸੁਖਚੈਨ ਸਿੰਘ ਗੁਦਰਾਣਾ ਤੋਂ ਜੈਲਾ ਸਿੰਘ ਸਰਾ, ਕੁਲਵੰਤ ਮਨੀ ਲੈਰੀ ਅਤੇ ਨਛੱਤਰ ਢਿੱਲੋਂ, ਤੇ ਪ੍ਰੋਗਰਾਮ ਸਰੋਤਾ ਮੰਚ ਜੀ ਦੇ ਵਿੱਚ ਸੁਨੇਹਾ ਅਸੀਂ ਦੇ ਰਹੇ ਹਾਂ ਕਿ ਭਗਤੀ ਰਾ ਸੱਜਰੀ ਸਵੇਰ ਤਹਿਤ ਗੀਤ ਪਟਾਰਾ ਘਰ ਪਰਿਵਾਰ ਤੇ ਹੈਲੋ ਫਰਮਾਇਸ਼ ਸੁਰੀਲੀ ਦੁਪਹਿਰ ਸ਼ਾਮ ਸੁਹਾਣੀ ਤੇ ਪੰਜ ਪਾਣੀਆਂ ਦੇ ਗੀਤ, ਕਿਰਪਾ ਕਰਕੇ ਸਾਡੀ ਬੇਨਤੀ ਹੈ ਕਿ ਜੋ ਵੀ ਪ੍ਰੋਗਰਾਮ ਦੇ ਵਿੱਚ ਗੀਤ ਲਗਾਏ ਜਾਂਦੇ ਨੇ ਉਹ ਬੰਦ ਕੀਤੇ ਜਾਣ ਤਾਂ ਕਿ ਗੀਤ ਸੁਣਨ ਵਾਸਤੇ ਤਾਂ ਹੋਰ ਵੀ ਪ੍ਰੋਗਰਾਮ ਵਾਧੂ ਨੇ। ਹੁਣ ਸਾਡੀ ਵਾਰੀ, ਭੰਮੇ ਬੇਨਤੀ ਮੰਨ ਲਓ ਜੀ, ਭਾਵੇਂ ਗਾਲਾਂ ਕੱਢ ਲਓ ਜੀ। ਕੁਛ ਸਮਝ ਆਇਆ? ਚਲੋ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਸਮਾਂ ਘੱਟ ਹੈ। ਕਹਿੰਦੇ ਇਹਨਾਂ ਨੇ ਜੋ ਗੱਲ ਕਹੀ ਹੈ,
1: ਪ੍ਰੋਗਰਾਮ ਚ ਗੀਤ ਬੰਦ ਕਰ ਦਿਓ, ਇਹ ਕਹਿੰਦੇ ਨਹੀਂ, ਇਸ ਤਰ੍ਹਾਂ ਨਹੀਂ ਹੋ ਸਕਦਾ, ਗੀਤ ਨਹੀਂ ਬੰਦ ਹੋ ਸਕਦੇ, ਅਸੀਂ ਰੇਡੀਓ ਦੀ ਗੱਲ ਕਰੀਏ ਤੇ ਗੀਤ ਨਾ ਵੱਜਣ, ਇਹ ਨਹੀਂ ਹੋ ਸਕਦਾ। ਅੱਗੇ ਕੁਛ ਹੋਰ ਲਿਖਦੇ ਨੇ?
0: ਨਹੀਂ ਜੀ।
1: ਚਲੋ ਸ਼ੁਕਰੀਆ ਇਹਨਾਂ ਦਾ, ਬਹੁਤ ਬਹੁਤ ਮੈਸੇਜ ਕਰਨ ਲਈ ਜੀ।
0: ਜੀ, ਅੱਗੇ ਕਹਿੰਦੇ ਜੀ ਇੱਕ ਸਰੋਤਾ ਸਾਡੇ ਨਾਲ ਹੋਰ ਨੇ, ਇਕਬਾਲ ਸਿੰਘ, ਸਰੋਤਾ ਮੰਚ ਦੇ ਵਿੱਚ ਨੇੜੇ ਸ਼ੇਖਪੁਰਾ ਤਖ਼ਤ ਸ੍ਰੀ ਤਲਵੰਡੀ ਸਾਬੋ ਤੋਂ ਹੀ ਇਹਨਾਂ ਦਾ ਜਿਹੜਾ ਸੁਨੇਹਾ ਹੈ, ਕਹਿੰਦੇ ਆਪ ਜੀ ਵੱਲੋਂ ਪੇਸ਼ ਕੀਤੇ ਜਾਣ ਵਾਲੇ ਸਾਰੇ ਆਕਾਸ਼ਵਾਣੀ ਬਠਿੰਡਾ ਦੇ ਪ੍ਰੋਗਰਾਮ ਜਿਹੜੇ ਸਾਨੂੰ ਬਹੁਤ ਹੀ ਵਧੀਆ ਲੱਗਦੇ ਨੇ, ਦਿਨ ਦੁਗਣੀ ਰਾਤ ਚੌਗਣੀ ਦੀ ਇਹਨਾਂ ਨੇ ਸਾਡੀ ਜਿਹੜੀ ਕਾਮਨਾ ਕੀਤੀ ਹੈ।
1: ਬੜੀ ਮਿਹਰਬਾਨੀ ਜੀ, ਬੜੀ ਮਿਹਰਬਾਨੀ।
0: ਔਰ ਇੱਕ ਨਿਰਮਲ ਸਿੰਘ ਸਿੱਧੂ ਸੇਮਾ ਤੋਂ ਕਰ ਰਹੇ ਨੇ ਜੀ ਸਾਨੂੰ ਇੱਕ ਸੁਨੇਹਾ,
1: ਹਾਂਜੀ,
0: ਪਿਆਰ ਭਰੀ ਸਤਿ ਸ੍ਰੀ ਅਕਾਲ ਦੇ ਨਾਲ, ਆਕਾਸ਼ਵਾਣੀ ਬਠਿੰਡਾ ਦੇ ਸਾਰੇ ਹੀ ਪ੍ਰੋਗਰਾਮ ਕਹਿੰਦੇ ਬਹੁਤ ਹੀ ਵਧੀਆ ਨੇ ਤੇ ਰੱਬ ਕਰੇ ਇਹ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰਨ।
1: ਜੀ ਸ਼ੁਕਰੀਆ ਇਹਨਾਂ ਦਾ, ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਅਸੀਂ।
0: ਜੀ ਅੱਗੇ ਹੈ ਜੀ, ਪਿੰਡ ਬੀਰੂਵਾਲਾ ਘੁੱਦਾ ਡਿਸਟ੍ਰਿਕਟ ਸਿਰਸਾ ਹਰਿਆਣਾ ਤੋਂ ਗੁਰਪ੍ਰੀਤ ਸਿੰਘ ਜੀ, ਮੇਰੀ ਮੰਮੀ 25 ਸਾਲ ਤੋਂ ਰੇਡੀਓ ਸੁਣ ਰਹੇ ਨੇ, ਇਹਨਾਂ ਨੂੰ ਬਹੁਤ ਹੀ ਵਧੀਆ ਲੱਗਦਾ ਹੈ, ਸਾਰੇ ਸੁਬਹਾ ਤੋਂ ਚਲਾ ਲੈਂਦੇ ਹਾਂ ਤੇ ਹੁਣ ਮੇਰੀ ਵਾਈਫ ਵੀ ਆ ਗਏ ਨੇ।
1: ਅੱਛਾ,
0: ਹੁਣ ਆ ਗਏ,
1: ਚਲੋ ਉਹਨਾਂ ਨੇ ਹੁਣ ਉਹਨਾਂ ਦੀ ਪਦਵੀ ਸਾਂਭ ਲੈਣੀ ਆ, ਉਹਨਾਂ ਨੂੰ ਵੀ ਰੇਡੀਓ ਸੁਣਵਾਓ।
0: ਕਹਿੰਦੇ 2 ਸਾਲ ਹੋ ਗਏ, ਉਹ ਵੀ ਕਹਿੰਦੇ ਹੁਣ ਸਾਰਾ ਦਿਨ ਰੇਡੀਓ ਹੀ ਸੁਣਦੇ, ਸ਼ਿਕਾਇਤ ਸੀ, ਸ਼ਿਕਵਾ ਸੀ, ਕੀ ਸੀ, ਵੀ ਹੁਣ ਮੇਰੀ ਘਰ ਵਾਲੀ ਵੀ ਰੇਡੀਓ ਹੀ ਸੁਣਦੀ ਹੈ। ਬਸ
1: ਕਹਿੰਦੇ ਆ ਵੀ ਰੇਡੀਓ ਸੁਣਦੇ ਰਹੋ ਤੇ ਪਰਿਵਾਰ ਦੇ ਵਿੱਚ ਪਿਆਰ ਜਿਹੜਾ ਹੈ ਨਾ ਉਹ ਬਣਿਆ ਰਹਿੰਦਾ ਹੈਗਾ, ਪਰਿਵਾਰ ਨੂੰ ਇੱਕ ਦੂਜੇ ਦੀਆਂ ਖਾਮੀਆਂ ਦੇਖਣ ਦਾ ਸਮਾਂ ਨਹੀਂ ਮਿਲਦਾ, ਇੱਕ ਦੂਜੇ ਦੀਆਂ ਕੁਆਲਿਟੀਆਂ ਹੀ ਸਮਝ ਆਉਂਦੀਆਂ, ਜਿਵੇਂ ਉਹ ਸਾਨੂੰ ਸਰਾਉਂਦੇ ਹੈ ਨਾ ਉਵੇਂ ਹੀ ਫਿਰ ਉਹ ਪਰਿਵਾਰ ਦੇ ਜੀਆਂ ਨੂੰ, ਖਾਸ ਤੌਰ 'ਤੇ ਸੱਸ ਨੂੰਹ ਦੀ ਗੱਲ ਜਦੋਂ ਆ ਜਾਂਦੀ ਹੈ ਨਾ, ਫਿਰ ਉਹ ਇੱਕ ਦੂਜੇ ਨੂੰ ਸਰਾਉਣਗੀਆਂ, ਪਿਆਰ ਨਾਲ ਰਹਿਣਗੀਆਂ ਅਤੇ ਇਸੇ ਤਰ੍ਹਾਂ ਹੀ ਕਰਨਾ ਜੀ।
0: ਅਤੇ ਗੁਰਪ੍ਰੀਤ ਜੀ ਤੁਸੀਂ ਵੀ ਰੇਡੀਓ ਜ਼ਰੂਰ ਸੁਣਿਆ ਕਰੋ। ਹੁਣ ਇੱਕ ਸਰੋਤਾ ਇੱਕ ਹੋਰ ਨੇ ਸਾਡੇ ਨਾਲ, ਕਹਿੰਦੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇ ਨਾਲ, ਡਾਕਟਰ ਵਾਲੇ ਸਾਰੇ ਪ੍ਰੋਗਰਾਮ ਬਹੁਤ ਹੀ ਵਧੀਆ ਚੱਲ ਰਹੇ ਨੇ, ਜਾਣਕਾਰੀ ਭਰਪੂਰ ਹੁੰਦੇ ਨੇ, ਮੈਡਮ ਦੀਪਾ ਜੀ ਹਮੇਸ਼ਾ ਸ਼ਾਇਰੀ ਅਤੇ ਗੀਤ ਪਟਾਰਾ ਦੇ ਨਾਲ ਹੋਰ ਵਧੀਆ ਕੰਮ ਕਰਦੇ ਨੇ,
1: ਦੀਪਾ ਜੀ ਵੱਲੋਂ ਤੁਹਾਡਾ ਸ਼ੁਕਰੀਆ ਜੀ।
0: ਸੋਮਵਾਰ ਨੂੰ ਟੈਲੀਫੋਨ ਮਿਲਾਓ ਜੀ ਵੀ ਪ੍ਰੋਗਰਾਮ ਬਹੁਤ ਵਧੀਆ ਸੀ, ਮੰਗਲਵਾਰ ਨੂੰ ਸੱਜਰੀ ਸਵੇਰ ਦੇ ਵਿੱਚ ਬਹੁਤ ਕੀਤੀ ਜਿਹੜੀ ਗੱਲ ਸੀ ਵਧੀਆ ਲੱਗੀ, ਵੀਰਵਾਰ ਨੂੰ ਕਿਸਾਨ ਵਾਣੀ ਵਧੀਆ ਸੀਗਾ, ਮੁਸ਼ਕਿਲ ਦੱਸੋ ਹੱਲ ਦੱਸੋ ਵੀ ਸਾਨੂੰ ਬਹੁਤ ਵਧੀਆ ਲੱਗਿਆ, ਯੁਵਾਣੀ ਅਤੇ ਪੈਗਾਮ ਤਾਂ ਹਮੇਸ਼ਾ ਹੀ ਕਹਿੰਦੇ ਸਾਡੇ ਪਸੰਦੀਦਾ ਨੇ।
1: ਕੀ ਬਾਤ ਹੈ ਜੀ, ਸ਼ੁਕਰੀਆ, ਬੜੀ
0: ਮਿਹਰਬਾਨੀ। ਰੇਡੀਓ ਬਠਿੰਡਾ ਦੇ ਸਾਰੇ ਪ੍ਰੋਗਰਾਮ ਦਾ ਦਿਲੋਂ ਧੰਨਵਾਦ ਕਰਦੇ ਹਾਂ। ਇਹ ਨੇ ਜੀ ਹਰਸਿਮਰਨ ਸਿੰਘ ਬਰਾੜ, ਕਮਲ ਕੌਰ ਬਰਾੜ ਤੇ ਕੁਲਵਿੰਦਰ ਬਰਾੜ। ਸਮਾਂ ਹੁਣ ਇਜਾਜ਼ਤ ਨਹੀਂ ਦੇ ਰਿਹਾ
1: ਜੀ, ਇਹਨਾਂ ਸਾਰੇ ਹੀ ਸਾਥੀਆਂ ਦਾ ਜਿਨ੍ਹਾਂ ਨੇ ਸਾਨੂੰ ਮੈਸੇਜ ਕੀਤੇ, ਫੋਨ ਕੀਤੇ, ਬਹੁਤ ਬਹੁਤ ਸ਼ੁਕਰੀਆ ਜੀ
0: ਜੀ। ਔਰ ਇਸ ਦੇ ਨਾਲ ਹੀ ਮੈਨੂੰ ਵਿਜੇ ਲਕਸ਼ਮੀ ਨੂੰ,
1: ਮੈਨੂੰ ਮਨਦੀਪ ਰੋਜਰਨ ਦਿਓ ਆ ਗਿਆ ਜੀ,
0: ਨਮਸਕਾਰ।

0: ਹੁਣੇ ਤੁਸੀਂ ਸੁਣਿਆ ਪ੍ਰੋਗਰਾਮ ਗੱਲਾਂ ਚੋਂ ਗੱਲ ਦੇ ਤਹਿਤ ਅੱਜ ਦਾ ਸਿਲਸਿਲਾ ਸਰੋਤਾ ਮੰਚ। ਪ੍ਰੋਗਰਾਮ ਪੇਸ਼ ਕਰ ਰਹੇ ਸਨ ਮਨਦੀਪ ਰਜੌਰਾ ਤੇ ਵਿਜੇ ਲਕਸ਼ਮੀ। FM ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੋ ਗਿਆ 6:19 ਦਾ ਤੇ ਆਓ ਹੁਣ ਸੁਣਦੇ ਹਾਂ ਪ੍ਰਦੇਸ਼ਿਕ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।
1: ਮਹਿੰਗਾਈ ਮਹਿੰਗਾਈ

0: ਨਸ਼ਿਆਂ ਦਾ ਖਤਰਾ ਨਾ ਸਿਰਫ ਇੱਕ ਮਨੁੱਖੀ ਦੁਖਾਂਤ ਹੈ ਸਗੋਂ ਰਾਸ਼ਟਰੀ ਸੁਰੱਖਿਆ ਲਈ ਵੀ ਚਿੰਤਾ ਦਾ ਵਿਸ਼ਾ ਹੈ।
1: ਨਸ਼ਾ ਜਿਹੜਾ ਹੈ ਇਹ ਸਿਰਫ ਇੱਕ ਹਿਊਮਨ ਟ੍ਰੈਜੇਡੀ ਨਹੀਂ ਹੈ, ਬਲਕਿ ਇੰਡੀਆ ਦੀ ਸਿਕਿਉਰਿਟੀ ਦੀ ਇੱਕ ਕੰਸਰਨ ਹੈ। ਇਹ ਜਿਹੜਾ ਨਸ਼ਾ ਹੈ ਇਹ ਇੰਡੀਆ ਦੀ ਜੀਡੀਪੀ ਗਰੋਥ ਦੀ ਕੰਸਰਨ ਹੈ। ਇਹਦੇ ਨਾਲ ਤਾਂ ਸਾਡਾ ਸਮਾਜ ਹੀ ਖੋਖਲਾ ਹੋ ਜਾਊਗਾ। ਤੁਸੀਂ ਯਕੀਨ ਕਰਿਓ ਕਿ ਜਿਹੜੀ ਸਰਕਾਰ ਕਸ਼ਮੀਰ ਦੇ ਵਿੱਚ ਅੱਤਵਾਦ ਖਤਮ ਕਰ ਸਕਦੀ ਹੈ, ਜਿਹੜੀ ਸਰਕਾਰ ਹਿੰਦੁਸਤਾਨ ਦੇ ਵਿੱਚ ਨਕਸਲਵਾਦ ਖਤਮ ਕਰ ਸਕਦੀ ਹੈ, ਜੇ ਉਹਨੂੰ ਪੰਜਾਬ 'ਚ ਮੌਕਾ ਮਿਲਿਆ ਤਾਂ ਕੀ ਤੁਸੀਂ ਸੋਚਦੇ ਹੋ ਕਿ ਇਹ ਜਿਹੜੇ ਨਸ਼ੇ ਦੇ ਤਸਕਰ ਹੈ ਇਹਨਾਂ ਨੂੰ ਨਹੀਂ ਖਤਮ ਕਰ ਸਕਦੀ?
0: ਰਾਜੇਸ਼ ਬਾਲੀ, ਆਕਾਸ਼ਵਾਣੀ ਖਬਰਾਂ, ਜਲੰਧਰ।
2: ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਯੁੱਧ ਨਸ਼ਿਆਂ ਵਿਰੁੱਧ ਨੂੰ ਪੰਜਾਬ ਵਿੱਚ ਨਸ਼ਿਆਂ ਵਿਰੁੱਧ ਇੱਕ ਫੈਸਲਾ ਕੁੰਨ ਜੰਗ ਕਰਾਰ ਦਿੱਤਾ ਹੈ, ਜਿਸ ਦੌਰਾਨ 551 ਦਿਨਾਂ ਦੀ ਮੁਹਿੰਮ ਦੌਰਾਨ 76,000 ਤੋਂ ਵੱਧ ਗ੍ਰਿਫਤਾਰੀਆਂ ਕੀਤੀਆਂ ਗਈਆਂ ਨੇ। ਪੰਜਾਬ ਪੁਲਿਸ ਅਕੈਡਮੀ ਫਲੋਰ ਵਿਖੇ ਯੁੱਧ ਨਸ਼ਿਆਂ ਵਿਰੁੱਧ ਟੀਮ ਦੇ ਰਾਜ ਭਰ ਤੋਂ ਇਕੱਠੇ ਹੋਏ 500 ਤੋਂ ਵੱਧ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਸ੍ਰੀ ਅਰੋੜਾ ਨੇ ਕਿਹਾ ਕਿ ਇਸ ਮੁਹਿੰਮ ਨੇ ਸੂਬੇ ਵਿੱਚ ਨਸ਼ਿਆਂ ਦੇ ਨੈਟਵਰਕ ਦੀ ਰੀੜ ਤੋੜ ਕੇ ਨਸ਼ਿਆਂ ਦੇ ਖਤਰੇ ਨਾਲ ਨਜਿੱਠਣ ਵਿੱਚ ਸ਼ਾਨਦਾਰ ਕੰਮ ਕੀਤਾ ਹੈ। ਮੰਤਰੀ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਹੁਣ ਆਪਣੇ ਆਖਰੀ ਪੜਾਅ ਵਿੱਚ ਦਾਖਲ ਹੋ ਰਿਹਾ ਹੈ। ਅਗਲੇ ਮਹੀਨੇ ਦੌਰਾਨ 500 ਤੋਂ ਵੱਧ ਟੀਮ ਮੈਂਬਰ ਹਰ ਪਿੰਡ ਅਤੇ ਵਾਰਡ ਦਾ ਦੌਰਾ ਕਰਕੇ ਵਸਨੀਕਾਂ ਨਾਲ ਗੱਲਬਾਤ ਕਰਨਗੇ ਅਤੇ ਨਸ਼ਿਆਂ ਦੇ ਖਤਰੇ ਵਿਰੁੱਧ ਲੜਾਈ ਵਿੱਚ ਹੋਈ ਪ੍ਰਗਤੀ ਬਾਰੇ ਚਰਚਾ ਕਰਨਗੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @AIRRNewsਜਲੰਧਰ। ਪੱਟੀਦਾਰ ਜਾਤਾਂ ਦੇ ਵਿਦਿਆਰਥੀਆਂ ਨੂੰ ਵੱਡੀ ਰਾਹਤ ਦਿੰਦਿਆਂ ਸੂਬੇ ਦੇ ਸਮਾਜਿਕ ਨਿਆਂ ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਨੇ ਅੱਜ ਐਲਾਨ ਕੀਤਾ ਹੈ ਕਿ ਅਕਾਦਮਿਕ ਸੈਸ਼ਨ 2025-26 ਲਈ ਡਾ. ਅੰਬੇਡਕਰ ਸਕਾਲਰਸ਼ਿਪ ਪੋਰਟਲ ਨੂੰ 17 ਸਤੰਬਰ ਤੱਕ ਦੁਬਾਰਾ ਖੋਲ੍ਹ ਦਿੱਤਾ ਗਿਐ। ਇਹ ਵੱਖ ਵੱਖ ਪੱਧਰਾਂ ਤੇ ਬਕਾਇਆ ਪਏ ਨਵਿਆਂ ਤੇ ਨਵਿਆਉਣ ਦੇ ਸਕਾਲਰਸ਼ਿਪ ਕੇਸਾਂ ਦੀ ਤਸਦੀਕ ਮੁਕੰਮਲ ਕਰਨ ਦਾ ਇਕ ਆਖਰੀ ਮੌਕਾ ਹੈ। ਕੈਬਨਿਟ ਮੰਤਰੀ ਨੇ ਵਿਦਿਆਰਥੀਆਂ, ਵਿਦਿਅਕ ਅਦਾਰਿਆਂ, ਮਨਜ਼ੂਰੀ ਦੇਣ ਵਾਲੀਆਂ ਅਥਾਰਟੀਆਂ ਤੇ ਸਬੰਧਿਤ ਵਿਭਾਗਾਂ ਨੂੰ ਅਪੀਲ ਕੀਤੀ ਕਿ ਉਹ ਇਸ ਨਵੀਂ ਸਮਾਂ ਸੀਮਾ ਨੂੰ ਪੂਰੀ ਗੰਭੀਰਤਾ ਨਾਲ ਲੈਣ ਅਤੇ ਦਿੱਤੇ ਸਮੇਂ ਦੇ ਅੰਦਰ ਅੰਦਰ ਸਾਰੀਆਂ ਕਾਰਵਾਈਆਂ ਪੂਰੀਆਂ ਕਰਨ। ਪੰਜਾਬ ਵਿੱਚ ਸੂਬਾ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਯੋਜਨਾ ਕਾਰਡਾਂ ਦੇ ਸਾਰੇ ਯੋਗ ਲਾਭਪਾਤਰੀਆਂ ਨੂੰ ਇਸ ਯੋਜਨਾ ਦੇ ਘੇਰੇ ਵਿੱਚ ਲਿਆਉਣ ਦੇ ਉਪਰਾਲੇ ਤਹਿਤ ਜਲਦ ਹੀ ਜ਼ਿਲ੍ਹਿਆਂ ਵਿੱਚ ਕਰੀਬ 33 ਲੱਖ ਕਾਰਡ ਉਪਲਬਧ ਹੋਣ ਦੀ ਉਮੀਦ ਹੈ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਕਰੀਬ 31 ਲੱਖ ਮੁੱਖ ਮੰਤਰੀ ਸਿਹਤ ਯੋਜਨਾ ਕਾਰਡ ਪਹਿਲਾਂ ਹੀ ਜ਼ਿਲ੍ਹਿਆਂ ਵਿੱਚ ਉਪਲਬਧ ਕਰਵਾਏ ਜਾ ਚੁੱਕੇ ਨੇ, ਜਦਕਿ ਕਰੀਬ 2 ਲੱਖ ਹੋਰ ਕਾਰਡ ਜਲਦ ਉਪਲਬਧ ਹੋਣ ਦੀ ਉਮੀਦ ਹੈ। ਗੜਸ਼ੰਕਰ ਹੁਸ਼ਿਆਰਪੁਰ ਸੜਕ ਤੇ ਸਲਾਖੁਰ ਦੀ ਅਨਾਜ ਮੰਡੀ ਨੇੜੇ ਕੱਲ ਦੇਰ ਸ਼ਾਮ ਇੱਕ ਟਰਾਲੇ ਦੀ ਲਪੇਟ ਵਿੱਚ ਆਉਣ ਕਾਰਨ ਮੋਟਰਸਾਈਕਲ ਸਵਾਰ 2 ਵਿਅਕਤੀਆਂ ਦੀ ਮੌਕੇ ਤੇ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਦਿਲਬਾਗ ਸਿੰਘ ਵਾਸੀ ਰਾਏਪੁਰ ਗੁਜਰਾਂ ਅਤੇ ਸ਼ਕਤੀ ਸਿੰਘ ਵਾਸੀ ਕਿੱਟਣਾ ਵਜੋਂ ਹੋਈ ਏ। ਚਸ਼ਮਦੀਦਾਂ ਮੁਤਾਬਕ ਪੁਲਿਸ ਕਰੀਬ ਅੱਧੇ ਘੰਟੇ ਬਾਅਦ ਮੌਕੇ ਤੇ ਪਹੁੰਚੀ, ਜਦਕਿ ਐਂਬੂਲੈਂਸ ਇਸ ਤੋਂ ਕਾਫ਼ੀ ਦੇਰ ਬਾਅਦ ਪਹੁੰਚੀ। ਪੁਲਿਸ ਨੇ ਟਰਾਲਾ ਕਬਜ਼ੇ ਵਿੱਚ ਲੈ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਏ। ਖੇਡਾਂ ਵਿਚ ਜੂਨੀਅਰ ਏਸ਼ੀਆ ਕੱਪ ਹਾਕੀ ਵਿਚ ਚੀਨ ਦੇ ਮੋਕੀ ਵਿਖੇ ਭਾਰਤ ਦੀ ਮਰਦਾਂ ਦੀ ਟੀਮ ਨੇ ਅੱਜ ਪਹਿਲੇ ਸੈਮੀਫਾਈਨਲ ਵਿਚ ਮਲੇਸ਼ੀਆ ਨੂੰ 3-1 ਨਾਲ ਹਰਾ ਕੇ ਫਾਈਨਲ ਵਿਚ ਥਾਂ ਬਣਾਈ। ਭਾਰਤੀ ਕਪਤਾਨ ਅਨਮੋਲ ਏਕਾ ਨੇ 2 ਗੋਲ ਕੀਤੇ, ਜਦੋਂ ਕਿ ਸੁਖਵਿੰਦਰ ਨੇ 1 ਗੋਲ ਕੀਤਾ। ਭਾਰਤ ਦੀ ਔਰਤਾਂ ਦੀ ਜੂਨੀਅਰ ਟੀਮ ਕੱਲ ਸੈਮੀਫਾਈਨਲ ਵਿਚ ਦੱਖਣੀ ਕੋਰੀਆ ਦਾ ਸਾਹਮਣਾ ਕਰੇਗੀ। ਆਖਰ ਚ ਖਾਸ ਖਬਰਾਂ। ਸਮਾਜਿਕ ਨਿਆਂ ਤੇ ਅਧਿਕਾਰਾਂ ਬਾਰੇ ਕੇਂਦਰੀ ਰਾਜ ਮੰਤਰੀ ਰਾਮਦਾਸ ਅਠਾਵਲੇ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਪੰਜਾਬ ਅੰਦਰ ਅਕਾਲੀ ਭਾਜਪਾ ਗਠਜੋੜ ਨਾਲ ਰਲ ਕੇ ਚੋਣਾਂ ਲੜਨ ਲਈ ਤਿਆਰ ਏ। ਭਾਰਤੀ ਜਨਤਾ ਪਾਰਟੀ ਪੰਜਾਬ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਰਾਜ ਵਿਆਪੀ ਨਸ਼ਾ ਮੁਕਤ ਪੰਜਾਬ ਯਾਤਰਾਵਾਂ 18 ਸਤੰਬਰ ਤੋਂ। ਪੰਜਾਬ ਸਰਕਾਰ ਵੱਲੋਂ ਪੱਟੀਦਰਜ ਜਾਤਾਂ ਦੇ ਵਿਦਿਆਰਥੀਆਂ ਨੂੰ ਰਾਹਤ ਵਜੋਂ ਅਕਾਦਮਿਕ ਸੈਸ਼ਨ 2025-26 ਲਈ ਡਾ. ਅੰਬੇਡਕਰ ਸਕਾਲਰਸ਼ਿਪ ਪੋਰਟਲ ਨੂੰ 17 ਸਤੰਬਰ ਤੱਕ ਦੁਬਾਰਾ ਖੋਲ੍ਹ ਦਿੱਤਾ ਗਿਐ। ਤੇ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਸੂਬੇ 'ਚ ਕਰੀਬ 2 ਲੱਖ ਹੋਰ ਕਾਰਡ ਜਲਦ ਉਪਲਬਧ ਹੋਣ ਦੀ ਉਮੀਦ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
3: ਹੁਣੇ ਤੁਸੀਂ ਸੁਣ ਰਹੇ ਸੀ ਪਰਦੇਸ਼ੀ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਸਟੂਡੀਓ ਦੀ ਘੜੀ ਮੁਤਾਬਿਕ ਸਮਾਂ ਹੈ 6:30 ਦਾ ਤੇ ਸਮਾਂ ਹੋ ਗਿਆ ਹੈ ਜੀ ਪ੍ਰੋਗਰਾਮ ਯੁਵਾਣੀ ਦਾ। ਇਸ ਨੂੰ ਪੇਸ਼ ਕਰ ਰਹੇ ਹਨ ਮਨਦੀਪ ਰਜੌਰਾ ਤੇ ਨਿਸ਼ਾਂਤ ਕੁਮਾਰ। ਆਓ ਸੁਣਦੇ ਹਾਂ ਯੁਵਾ ਸਰੋਤਿਆਂ ਦੀ ਆਵਾਜ਼, ਪ੍ਰੋਗਰਾਮ ਯੁਵਾਣੀ।

0: ਜੀ ਸਰੋਤਿਓ, ਪ੍ਰੋਗਰਾਮ ਯੁਵਾਣੀ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ। ਮੈਂ ਹਾਂ ਮਨਦੀਪ ਰਜੌਰਾ, ਮੇਰੇ ਨਾਲ ਨੇ
1: ਨਿਸ਼ਾਂਤ ਕੁਮਾਰ।
0: ਜੀ, ਅੱਜ ਇਸ ਪ੍ਰੋਗਰਾਮ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਅਸੀਂ ਤੁਹਾਡੇ ਨਾਲ ਕਰਾਂਗੇ, ਬਹੁਤ ਸਾਰੇ ਵਿਸ਼ਿਆਂ ਦੇ ਉੱਤੇ ਜਾਣਕਾਰੀ ਲੈ ਕੇ ਆਵਾਂਗੇ, ਇੱਕ ਮੁਲਾਕਾਤ ਵੀ ਅਸੀਂ ਤੁਹਾਨੂੰ ਸੁਣਵਾਵਾਂਗੇ। ਵਿਸ਼ੇ ਜਿਹੜੇ ਨੇ ਉਹ ਤੁਹਾਨੂੰ ਦੱਸਣਗੇ ਨਿਸ਼ਾਂਤ।
1: ਜੀ, ਅੱਜ ਹੈ ਵਰਲਡ ਪੈਟਰੋਇਟ ਡੇ ਅਤੇ ਨਾਲ ਹੀ ਅੱਜ ਹੈ ਜੰਗਲ ਸ਼ਹੀਦ ਦਿਵਸ।
0: ਜੀ, ਸੋ ਇਹਨਾਂ ਦੋਨੇ ਹੀ ਵਿਸ਼ਿਆਂ ਦੇ ਉੱਤੇ ਗੱਲਬਾਤ ਵੀ ਕਰਾਂਗੇ ਅਤੇ ਜਾਣਕਾਰੀ ਜਿਹੜੀ ਹੈ ਮੁਲਾਕਾਤ ਦੇ ਰੂਪ ਦੇ ਵਿੱਚ ਉਹ ਵੀ ਤੁਹਾਨੂੰ ਸੁਣਵਾਵਾਂਗੇ। ਪਹਿਲਾਂ ਆਪਾਂ ਸੁਣਦੇ ਹਾਂ ਇੱਕ ਗੀਤ।

0: ਤੇ ਦੋਸਤੋ ਗੀਤ ਤੋਂ ਬਾਅਦ ਤੁਹਾਡਾ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਯੁਵਾਨੀ ਵਿੱਚ। ਤੇ ਦੋਸਤੋ ਅੱਜ ਹੈ ਪੈਟਰੋਇਟ ਡੇ। ਇਹ ਹਰ ਸਾਲ 11 ਸਤੰਬਰ 2001 ਨੂੰ ਆਤੰਕੀ ਹਮਲਿਆਂ ਵਿੱਚ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। ਤੇ ਦੋਸਤੋ ਮੈਂ ਤੁਹਾਨੂੰ ਦੱਸਦਾ, 11 ਸਤੰਬਰ 2001 ਨੂੰ ਅਮਰੀਕਾ ਵਿੱਚ ਆਤੰਕੀ ਹਮਲੇ ਹੋਏ। ਇਸ ਦੌਰਾਨ ਨਿਊਯਾਰਕ ਦੇ ਵਰਲਡ ਟ੍ਰੇਡ ਸੈਂਟਰ ਅਤੇ ਪੈਟਾਗਨ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਇੱਕ ਹੋਰ ਜਹਾਜ਼ ਪੈਨਿਸਵੇਲੀਆ ਵਿੱਚ ਡਿੱਗਿਆ। ਇਹਨਾਂ ਘਟਨਾਵਾਂ ਵਿੱਚ ਲਗਭਗ 3,000 ਲੋਕਾਂ ਦੀ ਜਾਨ ਗਈ। ਇਸ ਘਟਨਾ ਨੇ ਅਮਰੀਕਾ ਹੀ ਨਹੀਂ ਸਗੋਂ ਪੂਰੀ ਦੁਨੀਆ ਨੂੰ ਪ੍ਰਭਾਵਿਤ ਕੀਤਾ। ਤੇ ਦੋਸਤੋ ਇਸ ਦਿਨ ਦਾ ਮੁੱਖ ਮਕਸਦ ਹੈ ਕਿ ਪੀੜਤਾਂ ਦੀ ਯਾਦ ਨੂੰ ਸਨਮਾਨ ਦੇਣਾ, ਉਹਨਾਂ ਦੇ ਪਰਿਵਾਰਾਂ ਅਤੇ ਦੋਸਤਾਂ ਨੂੰ ਯਾਦ ਕਰਨਾ, ਏਕਤਾ, ਸ਼ਾਂਤੀ ਅਤੇ ਮਨੁੱਖਤਾ ਨੂੰ ਦਾ ਸੰਦੇਸ਼ ਦੇਣਾ, ਆਤੰਕਵਾਦ ਦੇ ਮਨੁੱਖੀ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨੀਆਂ। ਅਤੇ ਦੋਸਤੋ 11 ਸਤੰਬਰ ਦੀਆਂ ਘਟਨਾਵਾਂ ਦੌਰਾਨ ਫਾਇਰ ਫਾਈਟਰਾਂ, ਪੁਲਿਸ ਅਧਿਕਾਰੀਆਂ ਅਤੇ ਹੋਰ ਐਮਰਜੈਂਸੀ ਅਧਿਕਾਰੀਆਂ ਨੇ ਲੋਕਾਂ ਦੀ ਮਦਦ ਅਤੇ ਬਚਾਅ ਲਈ ਕੰਮ ਕੀਤਾ। ਪੈਟਰੋਇਟ ਡੇ ਉਹਨਾਂ ਦੇ ਸੇਵਾ ਅਤੇ ਹਿੰਮਤ ਨੂੰ ਵੀ ਯਾਦ ਕਰਨ ਦੀ ਹਿੰਮਤ ਅਤੇ ਮੌਕਾ ਦਿੰਦਾ ਹੈ। ਅਤੇ ਦੋਸਤੋ ਹੁਣ ਸੁਣਦੇ ਹਾਂ ਆਪਾਂ ਸੰਦੇਸ਼।
1: महंगाई महंगाई, इस महंगाई में सुकून से कौन सो पाएगा?
2: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट। विजिट द नियरेस्ट स्लीप वेल स्टोर टुडे।
3: 10 साल का कोलैबोरेशन सिंजेंटा का लॉयल्टी प्रोग्राम लेके आया है जोड़ी तमका। जोड़ी पक्की, इनाम तगड़ा, 1 करोड़ रुपए तो ज्यादा दे इनाम, 2 थार, 6 बाइक, 12 स्कूटी, 1,000 प्लस विनर्स, 2 लीटर एमस्टार टॉप प्लस 1 किलो चेस, यानी एक लकी ड्रॉ कूपन। आज ही खरीदो।
1: महंगाई महंगाई, इस महंगाई में सुकून से कौन सो पाएगा?
2: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट। विजिट द नियरेस्ट स्लीप वेल स्टोर टुडे।
3: 10 साल का कोलैबोरेशन सिंजेंटा का लॉयल्टी प्रोग्राम लेके आया है जोड़ी तमका। जोड़ी पक्की, इनाम तगड़ा, 1 करोड़ रुपए तो ज्यादा दे इनाम, 2 थार, 6 बाइक, 12 स्कूटी, 1,000 प्लस विनर्स, 2 लीटर एमस्टार टॉप प्लस 1 किलो चेस, यानी एक लकी ड्रॉ कूपन। आज ही खरीदो।
1: महंगाई महंगाई, इस महंगाई में सुकून से कौन सो पाएगा?
2: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट। विजिट द नियरेस्ट स्लीप वेल स्टोर टुडे।
4: छाती अते साह दीआं तकलीफां तों परेशान हो? ਬੜਿਆਲ ਹਸਪਤਾਲ ਬਠਿੰਡਾ ਲੈ ਕੇ ਆਇਆ ਹੈ ਛਾਤੀ ਦੇ ਰੋਗਾਂ ਦਾ ਸਫਲ ਇਲਾਜ। ਮਿਲੋ ਡਾਕਟਰ ਆਂਚਲ ਜੈਨ, MBBS, MD, ਪਲਮੋਨਰੀ ਮੈਡੀਸਿਨ, ਐਕਸ ਏਮਸ ਦਿੱਲੀ ਸੀਨੀਅਰ ਰਜਿਸਟਰਾਰ ਨੂੰ। ਦਮਾ, COPD, ਖੰਘ, ਸਾਹ ਚੜਨਾ ਅਤੇ ਐਲਰਜੀ ਦਾ ਸਹੀ ਅਤੇ ਆਧੁਨਿਕ ਇਲਾਜ। ਬੜਿਆਲ ਹਸਪਤਾਲ, ਨੇੜੇ DAV ਕਾਲਜ, BB ਵਾਲਾ ਰੋਡ, ਬਠਿੰਡਾ। ਕੰਟੈਕਟ 7527011711। ਬੜਿਆਲ ਹਸਪਤਾਲ, ਤੁਹਾਡੀ ਸਿਹਤ ਦਾ ਸੱਚਾ ਸਾਥੀ।

0: ਤੇ ਦੋਸਤੋ ਪੈਟਰੋਇਟ ਡੇ ਦੇ ਨਾਲ ਅੱਜ ਦੇ ਦਿਨ ਰਾਸ਼ਟਰੀ ਵਨ ਸ਼ਹੀਦ ਦਿਵਸ ਮਨਾਇਆ ਜਾਂਦਾ ਹੈ। ਤੇ ਜਿਵੇਂ ਕਿ ਸਰੋਤੇ ਤੁਹਾਨੂੰ ਪਤਾ ਹੀ ਹੈ, ਕੁਦਰਤ ਦੇ ਨਾਲ ਸਾਨੂੰ ਕੁਦਰਤ ਨੇ ਸਾਨੂੰ ਸਾਹ ਲੈਣ ਲਈ ਹਵਾ, ਪੀਣ ਲਈ ਪਾਣੀ ਅਤੇ ਜੀਵਨ ਲਈ ਜੰਗਲ ਦਿੱਤੇ ਹਨ। ਜੰਗਲ ਸਿਰਫ ਰੁੱਖਾਂ ਦਾ ਸਮੂਹ ਨਹੀਂ, ਸਗੋਂ ਇਹ ਸਾਡੇ ਵਾਤਾਵਰਨ, ਜੰਗਲੀ ਜੀਵਾਂ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਜ਼ਿੰਦਗੀ ਨਾਲ ਜੁੜੇ ਹੋਏ ਹਨ। ਹਰ ਸਾਲ 11 ਸਤੰਬਰ ਨੂੰ ਰਾਸ਼ਟਰੀ ਵਨ ਸ਼ਹੀਦ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਉਹਨਾਂ ਬਹਾਦਰ ਵਨ ਕਰਮਚਾਰੀਆਂ ਅਤੇ ਹੋਰ ਲੋਕਾਂ ਨੂੰ ਯਾਦ ਕਰਨ ਦਾ ਦਿਨ ਹੈ, ਜਿਨ੍ਹਾਂ ਨੇ ਜੰਗਲਾਂ ਅਤੇ ਜੰਗਲੀ ਜੀਵਾਂ ਦੀ ਰੱਖਿਆ ਕਰਦਿਆਂ ਆਪਣੀ ਜਾਨ ਕੁਰਬਾਨ ਕੀਤੀ। ਅਤੇ ਦੋਸਤੋ ਇਹ ਦਿਨ ਇਸ ਲਈ ਮਹੱਤਵਪੂਰਨ ਹੈ ਕਿਉਂਕਿ ਰਾਸ਼ਟਰੀ ਵਨ ਸ਼ਹੀਦ ਦਿਵਸ ਸਾਨੂੰ ਯਾਦ ਦਿਵਾਉਂਦਾ ਹੈ ਕਿ ਜੰਗਲਾਂ ਦੀ ਯਾਦ ਰੱਖਿਆ ਕਰਨਾ ਸਿਰਫ ਸਰਕਾਰ ਜਾਂ ਵਨ ਵਿਭਾਗ ਦੀ ਜ਼ਿੰਮੇਵਾਰੀ ਨਹੀਂ, ਸਗੋਂ ਹਰ ਨਾਗਰਿਕ ਦੀ ਸਾਂਝੀ ਜ਼ਿੰਮੇਵਾਰੀ ਹੈ। ਜੰਗਲ ਸਾਨੂੰ ਆਕਸੀਜਨ ਦਿੰਦੇ ਹਨ, ਮਿੱਟੀ ਦੀ ਸੰਭਾਲ ਕਰਦੇ ਹਨ, ਪਾਣੀ ਦੇ ਸਰੋਤਾਂ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰਦੇ ਹਨ ਅਤੇ ਅਨੇਕਾਂ ਪੰਛੀਆਂ ਦੇ ਜਾਨਵਰਾਂ ਦਾ ਘਰ ਹਨ। ਅਤੇ ਦੋਸਤੋ ਅੱਜ ਦੇ ਦਿਨ ਸਾਨੂੰ ਇਹ ਸੰਕਲਪ ਲੈਣਾ ਚਾਹੀਦਾ ਹੈ ਕਿ ਅਸੀਂ ਬਿਨਾਂ ਲੋੜ ਰੁੱਖ ਨਹੀਂ ਕੱਟਾਂਗੇ, ਵੱਧ ਤੋਂ ਵੱਧ ਰੁੱਖ ਲਗਾਵਾਂਗੇ ਅਤੇ ਲਗਾਏ ਗਏ ਰੁੱਖਾਂ ਦੀ ਸੰਭਾਲ ਵੀ ਕਰਾਂਗੇ, ਕਿਉਂਕਿ ਰੁੱਖ ਬਚਣਗੇ ਤਾਂ ਜੰਗਲ ਬਚਣਗੇ, ਜੰਗਲ ਬਚਣਗੇ ਤਾਂ ਵਾਤਾਵਰਨ ਬਚੇਗਾ ਅਤੇ ਵਾਤਾਵਰਨ ਬਚੇਗਾ ਤਾਂ ਸਾਡਾ ਭਵਿੱਖ ਸੁਰੱਖਿਅਤ ਰਹੇਗਾ। ਅਤੇ ਦੋਸਤੋ ਹੁਣ ਸੁਣਦੇ ਹਾਂ ਆਪਾਂ ਕੁਛ ਸੰਦੇਸ਼।
1: महंगाई महंगाई, इस महंगाई में सुकून से कौन सो पाएगा?
2: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट। विजिट द नियरेस्ट स्लीप वेल स्टोर टुडे।
1: महंगाई महंगाई, इस महंगाई में सुकून से कौन सो पाएगा?
2: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट। विजिट द नियरेस्ट स्लीप वेल स्टोर टुडे।

0: वही जो स्लीप वेल स्टोर से मैट्रेसेस खरीद कर लाएगा, क्योंकि स्लीप वेल में चल रहा है ग्रेट स्लीप वेल फेस्टिवल, जहां आपको मिलेगा फ्लैट 21% से 100% तक का डिस्काउंट। विजिट द नियरेस्ट स्लीप वेल स्टोर टुडे।
1: ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ।
2: ਤੇ ਦੋਸਤੋ, ਸਟੂਡੀਓ ਦੀ ਕੜੀ ਮੁਤਾਬਿਕ ਸ਼ਾਮ ਦੇ 6:42 ਹੋ ਗਏ ਨੇ। ਤੇ ਦੋਸਤੋ, ਹੁਣ ਤੁਸੀਂ ਸੁਣੋਗੇ ਮਨਜੀਤ ਸਿੰਘ ਬੈਲ, ਜੋ ਕਿ ਰਿਟਾਇਰਡ ਪੈਥੋਲੋਜਿਸਟ ਰਜਿੰਦਰਾ ਹਸਪਤਾਲ ਪਟਿਆਲਾ ਤੋਂ। ਇਹਨਾਂ ਨਾਲ ਗੱਲਬਾਤ ਕੀਤੀ ਹੈ ਮਨਦੀਪ ਰਜੋਰਾ ਜੀ ਨੇ। ਤੇ ਆਓ ਸੁਣਦੇ ਹਾਂ ਇਹ ਮੁਲਾਕਾਤ, ਜਿਸ ਵਿੱਚ ਜਾਣਕਾਰੀ ਦਿੱਤੀ ਹੈ ਡੇਂਗੂ ਬਿਮਾਰੀ ਬਾਰੇ।
3: ਸਵਾਗਤ ਹੈ ਆਕਾਸ਼ਵਾਣੀ ਦੇ ਪ੍ਰੋਗਰਾਮ ਚ। ਡਾਕਟਰ ਸਾਹਿਬ, ਅਸੀਂ ਬੀਤੇ ਦਿਨੀ ਤੁਹਾਡਾ ਇੱਕ ਆਰਟੀਕਲ ਪੜ੍ਹਿਆ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਵਿੱਚ, ਜਿਸ ਦੇ ਵਿੱਚ ਤੁਸੀਂ ਬੁਖਾਰ ਦਾ ਜ਼ਿਕਰ ਕੀਤਾ ਹੈਗਾ, ਤੇ ਬੁਖਾਰ ਬਾਰੇ ਅਸੀਂ ਹੋਰ ਜਾਣਨਾ ਚਾਹੁੰਦੇ ਹਾਂ। ਬੁਖਾਰ ਕਿਉਂ ਆਉਂਦਾ ਹੈਗਾ, ਇਸ ਦੀਆਂ ਕਿਹੜੀਆਂ ਕਿਹੜੀਆਂ ਕਿਸਮਾਂ ਹੁੰਦੀਆਂ ਨੇ, ਕਾਰਨ ਲੱਛਣ ਤੇ ਕੀ ਇਲਾਜ ਹੁੰਦੇ ਆ, ਕੀ ਕਾਰਨ ਰਹਿੰਦੇ?
4: ਪਹਿਲਾਂ ਤੇ ਤੁਹਾਡੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਵੈਲਕਮ। ਤੋਂ ਬਾਅਦ ਜਿਹੜਾ ਤੁਸੀਂ ਗੱਲ ਕੀਤੀ ਆ, ਪਿੰਡਾਂ ਵਾਲੇ ਲੋਕੀ ਕਹਿੰਦੇ ਤਾਪ ਚੜ੍ਹਨਾ, ਤਾਪ ਚੜ ਗਿਆ, ਤੇ ਸ਼ਹਿਰਾਂ ਵਾਲੇ ਬੁਖਾਰ ਕਹਿ ਦਿੰਦੇ ਨੇ, ਹੋਰ ਜਿਹੜੇ ਸੋਫਿਸਟੀਕੇਟਡ ਲੋਕੀ ਫੀਵਰ ਕਹਿ ਦਿੰਦੇ ਨੇ। ਕਈ ਲੋਕੀ ਕਹਿੰਦੇ ਮੇਰਾ ਟੈਂਪਰੇਚਰ, ਅੱਜ ਮੈਨੂੰ ਟੈਂਪਰੇਚਰ ਹੋ ਗਿਆ। ਟੈਂਪਰੇਚਰ ਜਿਹੜੀ ਉਹ ਇਨਕਰੈਕਟ ਗੱਲ ਹੈਗੀ ਆ, ਬੁਖਾਰ ਮਤਲਬ ਫੀਵਰ ਇਜ਼ ਕਰੈਕਟ। ਟੈਂਪਰੇਚਰ ਤੇ ਹਰ ਇੱਕ ਦਾ ਹੁੰਦਾ ਹੀ ਆ, ਇਸ ਵੇਲੇ ਵੀ ਹੈਗਾ ਮੇਰਾ, ਤੁਹਾਡਾ ਵੀ ਹੈਗਾ, ਨੋਰਮਲ ਟੈਂਪਰੇਚਰ
3: ਬਾਕੀ।
4: ਸੋ ਜਦੋਂ ਟੈਂਪਰੇਚਰ ਵੱਧ ਜਾਂਦਾ ਉਦੋਂ ਉਹਨੂੰ ਫੀਵਰ ਕਹੀਦਾ। ਤੁਹਾਡਾ ਜਿਹੜਾ ਸਵਾਲ ਹੈ ਉਹਦੇ ਮੁਤਾਬਕ, ਇਹ ਜਿਹੜਾ ਸਾਡਾ ਸਰੀਰ ਆ ਉਹਦਾ ਚ ਟੈਂਪਰੇਚਰ ਨੂੰ ਕੰਟਰੋਲ ਕਰਨ ਵਾਸਤੇ ਪਰਮਾਤਮਾ ਨੇ ਇੱਕ ਸਾਡੇ ਬ੍ਰੇਨ ਦੇ ਵਿੱਚ ਇੱਕ ਸਿਸਟਮ ਰੱਖਿਆ, ਉਹਦਾ ਨਾਂ ਹੈਗਾ ਹਾਈਪੋਥੈਲਮਸ
3: ਜੀ।
4: ਉਹਨੂੰ ਟੈਂਪਰੇਚਰ ਨੂੰ ਕੰਟਰੋਲ ਰੱਖਦਾ
3: ਜੀ,
4: ਜੇ ਲੋੜ ਹੋਵੇ ਤੇ ਉਹ ਟੈਂਪਰੇਚਰ ਨੂੰ ਵਧਾ ਦਿੰਦਾ। ਜਿਵੇਂ ਬੈਕਟੀਰੀਆ ਵਗੈਰਾ ਜਾਂ ਕੋਈ ਇਸ ਤਰ੍ਹਾਂ ਦੀ ਇਨਫੈਕਸ਼ਨ ਹੋਈ ਹੋਵੇ ਨਾ,
3: ਹਾਂਜੀ,
4: ਤੇ ਉਹ ਟੈਂਪਰੇਚਰ ਨੂੰ ਵਧਾ ਦਿੰਦਾ ਆਟੋਮੈਟਿਕਲੀ
3: ਜੀ,
4: ਤਾਂ ਕਿ ਉਹ ਜਿਹੜੇ ਬੈਕਟੀਰੀਆ ਉਹਨਾਂ ਨੂੰ ਮਾਰਿਆ ਜਾ ਸਕੇ। ਉਹ ਬੈਕਟੀਰੀਆ ਵੀ ਇੱਕ ਪਰਟੀਕੁਲਰ ਟੈਂਪਰੇਚਰ ਤੇ ਸਰਵਾਈਵ ਕਰ ਸਕਦੇ ਆ
3: ਜੀ,
4: ਬੈਕਟੀਰੀਆ ਜਾਂ ਵਾਇਰਸ ਜੋ ਵੀ ਆ ਇਨਫੈਕਸ਼ਨ
3: ਜੀ।
4: ਤੇ ਬਾਕੀ ਜਿਹੜਾ ਹੈਗਾ ਬੁਖਾਰ, ਜਿਹਨੂੰ ਅਸੀਂ ਤਾਪ ਕਹਿੰਦੇ ਹਾਂ, ਉਹ ਇੱਕ ਐਕਚੁਲੀ ਇਟ ਇਜ਼ ਏ ਪ੍ਰੋਟੈਕਟਿਵ, ਮਤਲਬ ਇਹ ਸਾਡੇ ਸਰੀਰ ਵਾਸਤੇ ਪ੍ਰੋਟੈਕਟਿਵ ਰਿਸਪੋਂਸ ਆਫ ਦਾ ਬੋਡੀ ਹੈਗਾ
3: ਜੀ।
4: ਜੇ ਇਹ ਬੁਖਾਰ ਸਾਨੂੰ ਟੈਂਪਰੇਚਰ ਵਧੇ ਹੀ ਨਾ,
3: ਹਾਂਜੀ,
4: ਤੇ ਫਿਰ ਪਤਾ ਨੀ ਲੱਗਦਾ ਕਿ ਅੰਦਰ ਕੀ ਹੋ ਰਿਹਾ
3: ਜੀ,
4: ਕਿਉਂਕਿ ਉਹਦੀ ਇੱਕ ਸਮਝੋ ਕਿ ਉਹਦਾ ਪ੍ਰਤੀਬਿੰਬ ਆ ਜੋ ਵੀ ਅੰਦਰ ਸਾਡੇ ਹੋ ਰਿਹਾ। ਜੇ ਕੋਈ ਇਨਫੈਕਸ਼ਨ ਹੋਈ ਆ ਜਾਂ ਕੋਈ ਵਾਇਰਸ ਦੀ ਆ ਜਾਂ ਬੈਕਟੀਰੀਆ ਦੀ ਜਾਂ ਕੋਈ ਫੰਗਸ ਦੀ ਆ, ਤੇ ਉਹ ਜਦੋਂ ਉਹ ਕਰਦੇ ਨੇ ਤੇ ਉਹਨਾਂ ਫਿਰ ਟੈਂਪਰੇਚਰ ਜੋ ਵੱਧਦਾ, ਤੇ ਫਿਰ ਉਹ ਸਾਨੂੰ ਬਾਹਰ ਅਸੀਂ ਮਹਿਸੂਸ ਕਰਦੇ ਹਾਂ ਜਾਂ ਚੈੱਕ ਕਰਦੇ ਹਾਂ, ਜਾਂ ਬੰਦੇ ਨੂੰ ਆਪ ਨੂੰ ਟੁੱਟ ਭੱਜ ਰਹਿੰਦੀ ਆ, ਤੇ ਕਈ ਤਰ੍ਹਾਂ ਦੀਆਂ ਇਨਫੈਕਸ਼ਨਸ ਨੇ, ਕਈ ਤਰ੍ਹਾਂ ਦੇ ਵਾਇਰਸ ਨੇ
3: ਜੀ,
4: ਤੇ ਉਹਨਾਂ ਦੇ ਵਿੱਚ ਇਹ ਵਾਧਾ
3: ਜੀ। ਡਾਕਟਰ ਸਾਹਿਬ, ਬੁਖਾਰ ਜਿਹੜਾ ਹੈ ਉਹ ਬੁਖਾਰ ਦੇ ਵਿੱਚ ਸਰੀਰ ਦਾ ਤਾਪਮਾਨ ਵੱਧ ਕੇ ਕਿੰਨਾ ਹੋ ਜਾਂਦਾ ਤੇ ਆਮ ਤੌਰ ਤੇ ਕਿੰਨਾ ਰਹਿੰਦਾ?
4: ਆਮ ਤੌਰ ਤੇ ਫਾਰਨਹੀਟ ਦੇ ਵਿੱਚ ਹੈਗਾ 98.6 ਡਿਗਰੀ
3: ਜੀ,
4: ਤੇ ਜਿਹੜਾ ਸੈਂਟੀਗ੍ਰੇਡ ਹੈਗਾ, ਜਿਹੜਾ ਅਸੀਂ ਅੱਜ ਸੈਲਸੀਅਸ ਨੂੰ ਐਟਮੋਸਫੀਅਰ ਟੈਂਪਰੇਚਰ ਵੀ ਕਹਿੰਦੇ ਹਾਂ,
3: ਹਾਂਜੀ,
4: ਉਹ ਸੈਂਟੀਗ੍ਰੇਡ ਚ ਹੁੰਦਾ ਤੇ ਉਹ 37 ਡਿਗਰੀ ਹੁੰਦਾ
3: ਜੀ ਡਾਕਟਰ ਸਾਹਿਬ
4: ਨੋਰਮਲ ਦੇ ਵਿੱਚ। ਜਦੋਂ ਥੋੜਾ ਜਿਹਾ ਬੁਖਾਰ ਹੋਵੇ ਜਿਹਨੂੰ ਕਹਿੰਦੇ ਆ ਮਾਈਲਡ ਫੀਵਰ,
3: ਹਾਂਜੀ,
4: ਉਦੋਂ ਲੋਕੀ ਕਹਿੰਦੇ ਕਿ ਸਰੀਰ ਅੱਜ ਟੁੱਟ ਭੱਜ ਆ, ਪਤਾ ਨੀ ਕੁਛ ਹੋਏਗਾ, ਉਦੋਂ ਕਈ ਵਾਰੀ 99 ਹੁੰਦਾ, 98 ਹੁੰਦਾ ਨੋਰਮਲ 98.6, ਜੇ 99 ਹੋ ਜੇ ਤੇ ਉਹਨਾਂ ਫੀਲ ਹੋਣ ਲੱਗ ਪੈਂਦਾ ਕਿ ਮੈਨੂੰ ਕੁਛ ਹੈ ਆ।
3: ਠੀਕ ਹੈ,
4: ਤੇ ਕਈ ਕੰਡੀਸ਼ਨਾਂ ਦੇ ਵਿੱਚ ਸੈਲਫ ਲਿਮਿਟਿੰਗ ਹੀ ਹੁੰਦਾ, ਜਿਵੇਂ ਮੈਂ ਤੁਹਾਨੂੰ ਕਿਹਾ ਕਿ ਹੈ ਤੇ ਇਟ ਇਜ਼ ਏ ਰਿਸਪੋਂਸ ਟੂ ਸਮਥਿੰਗ, ਤੇ ਉਹ ਜੇ ਨੋਰਮਲ ਮਤਲਬ ਆਪਣੇ ਆਪ ਸੈਲਫ ਲਿਮਿਟਿੰਗ ਹੁੰਦਾ, ਆਪਣੇ ਆਪ ਹੀ ਠੀਕ ਹੋ ਜਾਂਦਾ, ਜਾਂ ਛੋਟੀ ਮੋਟੀ ਤੁਸੀਂ ਰੈਸਟ ਕਰ ਲਓ ਉਹਦੇ ਨਾਲ ਠੀਕ ਹੋ ਜਾਂਦਾ। ਤੇ ਜੇ ਕੋਈ ਜ਼ਿਆਦਾ ਅੰਦਰ ਸੀਰੀਅਸ ਗੱਲ ਹੈਗੀ ਆ, ਸੀਰੀਅਸ ਦਾ ਮਤਲਬ ਇਹ ਨਹੀਂ ਕਿ ਜਾਨ ਵਾਸਤੇ ਸੀਰੀਅਸ, ਮਤਲਬ ਜ਼ਿਆਦਾ ਕੋਈ ਪਾਵਰਫੁਲ ਹੈਗੀ ਆ ਇਨਫੈਕਸ਼ਨ,
3: ਹਾਂਜੀ,
4: ਉਹਦੇ ਨਾਲ ਫਿਰ ਟੈਂਪਰੇਚਰ ਵੱਧ ਜਾਂਦਾ, ਔਰ ਕੱਲਾ ਬੈਕਟੀਰੀਆ ਜਾਂ ਵਾਇਰਸ ਨਾਲ ਹੀ ਨਹੀਂ ਵਰਦਾ, ਹੋਰ ਬੜੀਆਂ ਗੱਲਾਂ ਨੇ, ਜਿਵੇਂ ਕਿ ਕਈ ਤਰ੍ਹਾਂ ਦੇ ਪੈਰਾਸਾਈਟ ਨੇ,
3: ਹਾਂਜੀ,
4: ਜਿਵੇਂ ਮਲੇਰੀਅਲ ਪੈਰਾਸਾਈਟ ਹੈਗਾ
3: ਜੀ,

0: ਉਹਦੇ ਵਿੱਚ ਬਹੁਤ ਜ਼ਿਆਦਾ ਡਿਗਰੀ ਟੈਂਪਰੇਚਰ ਹੋ ਜਾਂਦਾ,
1: ਜੀ
0: ਤੇ ਜਿਵੇਂ 104 ਡਿਗਰੀ ਤੱਕ ਪਹੁੰਚ ਜਾਂਦਾ। 104 ਡਿਗਰੀ ਬਹੁਤ ਹਾਈ ਟੈਂਪਰੇਚਰ ਸਮਝਦੇ ਹਾਂ,
1: ਹਾਂਜੀ ਡਾਕਟਰ ਸਾਹਿਬ,
0: ਤੇ ਹੋਰ ਨੋਰਮਲ ਕੰਡੀਸ਼ਨ ਦੇ ਵਿੱਚ ਵੀ ਥੋੜਾ ਜਿਹਾ ਟੈਂਪਰੇਚਰ ਵੱਧ ਸਕਦਾ, ਜਿਵੇਂ ਬੰਦਾ ਐਕਸਰਸਾਈਜ਼ ਕਰਕੇ ਹਟੇ,
1: ਜੀ
0: ਪੌੜੀਆਂ ਜਾ ਰਹੀਆਂ ਪੌੜੀਆਂ ਚੜ ਕੇ, ਉਹ ਆਲਦੋ ਅਸੀਂ ਉਹਨੂੰ ਮਈਅਰ ਨਹੀਂ ਕਰਦੇ,
1: ਜੀ
0: ਬਸ ਲੱਗਦਾ ਕਿ ਸਰੀਰ ਚ ਕੁਝ ਹੋ ਗਿਆ ਹੈਗਾ।
1: ਜੀ
0: ਨੋਰਮਲ ਪ੍ਰੈਗਨੈਂਸੀ ਦੇ ਵਿੱਚ ਵੀ ਥੋੜਾ ਜਿਹਾ ਵੱਧ ਸਕਦਾ,
1: ਠੀਕ ਹੈ,
0: ਨੋਰਮਲ ਜਦੋਂ ਲੇਡੀਜ਼ ਦੇ ਵਿੱਚ ਮੈਂਸਟ੍ਰੇਸ਼ਨ ਹੁੰਦੀ ਆ, ਉਹਦੇ ਨਾਲ
1: ਹਾਂਜੀ
0: ਵੀ ਥੋੜਾ ਜਿਹਾ ਉਹਨਾਂ ਦਿਨਾਂ ਚ ਜਿਵੇਂ ਅਸੀਂ 98.6 ਮੈਂ ਕਿਹਾ, ਤੇ
1: ਜੀ
0: ਹੋ ਸਕਦਾ ਉਹ 98.78 ਤੱਕ ਹੋ ਗਏ,
1: ਜੀ
0: 99 ਤੋਂ ਘੱਟ, ਬਟ ਉਹ ਉਹਦਾ ਵਾਸਤੇ ਕੁਝ ਨਹੀਂ ਕਰਨਾ ਹੁੰਦਾ, ਬਟ ਇਹ ਹੈ ਕਿ ਥੋੜਾ ਜਿਹਾ ਫੀਲਿੰਗ ਹੋਣ ਲੱਗ ਪੈਂਦੀ ਹੈ ਕਿ ਥੋੜਾ ਜਿਹਾ ਸਰੀਰ ਠੀਕ ਨਹੀਂ ਹੈਗਾ।
1: ਡਾਕਟਰ ਸਾਹਿਬ, ਆਮ ਤੌਰ ਤੇ ਕਰੋਸਿਨ ਦੀ ਗੋਲੀ ਜਾਂ ਘਰੇ ਡੋਲੋ ਦੀ ਗੋਲੀ ਪਈ ਹੁੰਦੀ ਹੈ, ਉਹ ਲੈ ਲਈ
0: ਹਾਂਜੀ ਹਾਂਜੀ
1: ਜਾਂਦੀ ਹੈ।
0: ਹਾਂਜੀ ਹਾਂਜੀ
1: ਤੁਸੀਂ ਇਹਦੇ ਬਾਰੇ ਕੀ ਕਹੋਗੇ? ਕਦੋਂ, ਕਿਹੜੇ ਹਾਲਾਤ ਦੇ ਵਿੱਚ ਲੈਣੀ ਚਾਹੀਦੀ ਹੈ, ਤੇ ਲੈਣ ਲੱਗਿਆਂ ਵੀ ਗੋਲੀ ਕਿਹੜੀ ਸਾਵਧਾਨੀਆਂ ਰੱਖਣੀਆਂ ਚਾਹੀਦੀਆਂ ਨੇ?
0: ਦੇਖੋ ਜੀ, ਇਹ ਜਿਹੜੀ ਪੈਰਾਸਟਾਮੋਲ ਕਰੋਸਿਨ ਵਗੈਰਾ ਜਿਹੜੀਆਂ ਨੇ ਗੋਲੀਆਂ, ਇਹ ਜਦੋਂ ਛੋਟੀ ਮੋਟੀ ਜਿਵੇਂ ਤੁਹਾਨੂੰ ਦੱਸਿਆ ਵੀ ਥਕਾਵਟ ਦੇ ਨਾਲ ਵੀ ਥੋੜਾ ਜਿਹਾ ਲੱਗਦਾ ਕਿ ਬੰਦਾ ਬੜਾ ਸਫਰ ਕਰਕੇ ਆਇਆ ਪੈਦਲ ਚੱਲ ਕੇ ਜਾਂ ਸਾਈਕਲ ਦੇ ਉੱਤੇ, ਉਹਦੇ ਨਾਲ ਲੱਗਦਾ ਹੋਵੇ, ਤੇ ਉਹਦੇ ਨਾਲ ਥੋੜਾ ਜਿਹਾ ਇਹ ਦਵਾਈ ਬੜੀ ਸੇਫ ਹੈਗੀ ਆ,
1: ਜੀ
0: ਕਿਉਂਕਿ ਅਦਰਵਾਈਜ਼ ਐਟ ਦੀ ਲੈਵਲ ਆਫ ਹਾਈਪੋਥੈਲਮਸ ਤੇ ਇਹ ਕੁਝ ਨਹੀਂ ਹੈਗੀ, ਨੋਰਮਲ ਹੀ ਗੱਲ ਹੈ, ਕੁਝ ਨਹੀਂ,
1: ਠੀਕ ਹੈ
0: ਬਟ ਇਹ ਆ ਕਿ ਉਹ ਗੋਲੀ ਦੇ ਨਾਲ ਉਹ ਠੀਕ ਹੋ ਜਾਂਦਾ। ਐਸਪਰੀਨ ਦੀ ਗੋਲੀ ਵੀ ਲੈਂਦੇ ਨੇ ਲੋਕ,
1: ਜੀ
0: ਤੇ ਐਸਪਰੀਨ ਦੀ ਗੋਲੀ ਵੈਸੇ ਤੇ ਬਹੁਤ ਵਧੀਆ ਹੈਗੀ ਆ,
1: ਹਾਂਜੀ
0: ਪਰ ਕਈ ਕੰਡੀਸ਼ਨਸ ਦੇ ਵਿੱਚ ਨਾ ਇਹ ਐਸਪਰੀਨ ਦੀ ਗੋਲੀ ਜਿਹੜੀ ਉਹ ਕੰਟਰਾਇੰਡੀਕੇਟਡ ਹੁੰਦੀ ਹੈ, ਜਿਵੇਂ ਕਿ ਜੇ ਕੋਈ ਡਿਜ਼ੀਜ਼ ਇਦਾਂ ਦੀ ਹੋਵੇ ਜਿਸ ਚ ਪਲੇਟਲੈਟ ਦਾ, ਕਿਉਂਕਿ ਇਹ ਪਲੇਟਲੈਟ ਤੇ ਇਫੈਕਟ ਕਰਦੀ ਹੈ ਜਿਹੜੀ ਐਸਪਰੀਨ,
1: ਜੀ
0: ਡਿਸਪਰੀਨ ਜਾਂ ਐਸਪਰੀਨ,
1: ਜੀ
0: ਤੇ ਉਹ ਜੇ ਬੰਦਾ ਕੋਈ ਪਹਿਲਾਂ ਹੀ ਦਵਾਈ ਇਸ ਤਰ੍ਹਾਂ ਦੀ ਲੈ ਰਿਹਾ ਹੋਵੇ ਤੇ ਜਿਹਦੇ ਨਾਲ ਪਲੇਟਲੈਟ ਕਾਊਂਟ ਘੱਟ ਰੱਖਣਾ ਹੋਵੇ ਜਾਂ ਬਲੱਡ ਦੀ ਕਲੋਟਿੰਗ ਨੂੰ ਅਸੀਂ ਬਚਾਉਣਾ ਹੋਵੇ, ਤੇ ਉਹ ਐਸਪਰੀਨ ਦੇ ਵਿੱਚ ਲਾਓਗੇ ਤੇ ਹੋਰ ਕੰਮ ਖਰਾਬ ਹੋ ਜਾਊਗਾ।
1: ਜੀ
0: ਤੋ ਇਸ ਕਰਕੇ ਜਿਹੜੇ ਹੈਲਦੀ ਲੋਕ ਨੇ ਜਾਂ ਜਿਨ੍ਹਾਂ ਨੂੰ ਪਤਾ ਕਿ ਸਾਨੂੰ ਇਸ ਤਰ੍ਹਾਂ ਦੀ ਤੇ ਕੋਈ ਪ੍ਰੋਬਲਮ ਨਹੀਂ ਹੈਗੀ, ਉਹ ਤੇ ਐਸਪਰੀਨ ਵੀ ਲੈ ਸਕਦੇ, ਔਰ ਐਸਪਰੀਨ ਬੜੀ ਇਫੈਕਟਿਵ ਹੈਗੀ ਛੋਟੇ ਮੋਟੇ ਫੀਵਰ ਵਾਸਤੇ
1: ਜੀ
0: ਜਿਹੜਾ ਕਿ ਸੈਲਫ ਲਿਮਿਟਿੰਗ ਹੈ,
1: ਜੀ
0: ਤੇ ਬਾਕੀ ਜਿਹੜੀਆਂ ਨੇ ਉਹ ਪੈਰਾਸਟਾਮੋਲ ਇਬੂਪ੍ਰੋਫਨ ਜਿਹੜੇ ਹੁੰਦੀਆਂ ਨੇ ਇਸ ਤਰ੍ਹਾਂ ਦੀਆਂ,
1: ਜੀ
0: ਉਹ ਠੀਕ ਨੇ, ਤੇ ਅਲਟੀਮੇਟਲੀ ਜੇ ਬੁਖਾਰ 1-2 ਦਿਨ ਚ ਨਹੀਂ ਠੀਕ ਹੁੰਦਾ ਤੇ ਫਿਰ ਹੋ ਸਕਦਾ ਅੰਦਰੋਂ ਕੋਈ ਹੋਰ ਪ੍ਰੋਬਲਮ ਹੋਵੇ, ਤਾਂ ਉਹਦੀ ਇਨਵੈਸਟੀਗੇਸ਼ਨ ਕਰਾਉਣੀ ਚਾਹੀਦੀ ਹੈ।
1: ਜੀ
0: ਇਨਵੈਸਟੀਗੇਸ਼ਨ ਕਰਾ ਕੇ ਇਹ ਤਾਂ ਹੈਗੀ ਸਿੰਪਟੋਮੈਟਿਕ ਦਵਾਈ
1: ਹਾਂਜੀ
0: ਜਿਹੜੀ ਪੈਰਾਸਟਾਮੋਲ, ਜਾਂ ਮਤਲਬ ਸਿੰਪਟਮ ਮੀਨਸ ਫੀਵਰ ਥੋੜਾ ਵਧਿਆ ਤਾਂ ਤੁਸੀਂ ਖਾ ਲਈ,
1: ਜੀ
0: ਜਿਹੜਾ ਜਿਹੜਾ ਕਾਜ਼ ਆਫ ਇਨਕਰੀਜ਼ ਇਨ ਦਾ ਟੈਂਪਰੇਚਰ ਹੈਗਾ,
1: ਹਾਂਜੀ
0: ਉਹ ਕਾਜ਼ ਲੱਭਣਾ ਚਾਹੀਦਾ ਕਿ ਉਹ ਬੈਕਟੀਰੀਆ ਕਰਕੇ ਆ ਜਾਂ ਵਾਇਰਸ ਕਰਕੇ ਆ ਜਾਂ ਮਲੇਰੀਆ ਕਰਕੇ ਆ ਜਾਂ ਟੀਬੀ ਕਰਕੇ ਹੈਗਾ।
1: ਜੀ
0: ਅੱਛਾ, ਟੀਬੀ ਟੀਬੀ ਵਾਲੇ ਮਰੀਜ਼ਾਂ ਦੇ ਵਿੱਚ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਉਹਨਾਂ ਨੂੰ ਬਹੁਤੇ ਸਿੰਪਟਮ ਨਹੀਂ ਹੁੰਦੇ ਤੇ ਉਹਨਾਂ ਨੂੰ ਸ਼ਾਮ ਨੂੰ ਟੈਂਪਰੇਚਰ ਜ਼ਿਆਦਾ ਹੁੰਦਾ, ਇਹ ਇੱਕ ਸਪੈਸੀਫਿਕ ਦੀ ਟਾਈਪ ਹੁੰਦੀ ਆ
1: ਅੱਛਾ ਜੀ
0: ਕਿ ਰੋਜ਼ ਬੰਦਾ ਸ਼ਾਮ ਨੂੰ ਕਹਿੰਦਾ ਮੈਨੂੰ ਨਾ ਟੁੱਟ ਭੱਜ ਰਹਿੰਦੀ ਆ, ਹੋ ਸਕਦਾ ਉਹਨੇ ਜੇ ਚੈੱਕ ਚੁੱਕ ਨਾ ਕਰਵਾਇਆ ਹੋਵੇ,
1: ਜੀ
0: ਤੇ ਮਾੜੀ ਮੋਟੀ ਖਾਂਸੀ ਹੋਵੇ ਜੇ ਫੇਫੜਿਆਂ ਦੀ ਟੀਬੀ ਹੋਵੇ, ਤੇ
1: ਅੱਛਾ ਜੀ
0: ਕਈ ਵਾਰੀ ਫੇਫੜਿਆਂ ਦੀ ਟੀਬੀ ਨਹੀਂ ਹੁੰਦੀ ਕਿਉਂਕਿ ਟੀਬੀ ਜਿਹੜੀ ਹੈ ਸਿਰਫ ਕੱਲੀ ਫੇਫੜਿਆਂ 'ਚ ਨਹੀਂ ਹੁੰਦੀ, ਬੜੇ ਹਰ ਇੱਕ ਆਰਗਨ 'ਚ ਹੋ ਸਕਦੀ ਹੈ,
1: ਜੀ
0: ਤੇ ਉਹ ਜੇ ਉਹ ਆਣ ਕੇ ਡਾਕਟਰ ਨੂੰ ਕਹਿੰਦਾ ਕਿ ਮੈਨੂੰ ਸ਼ਾਮ ਨੂੰ ਟੁੱਟ ਭੱਜ ਹੁੰਦੀ ਹੈ, ਟੁੱਟ ਭੱਜ ਮਤਲਬ ਕਿ ਹੋ ਸਕਦਾ ਉਹਨੇ ਥਰਮਾਮੀਟਰ ਨਾ ਲਾਇਆ ਹੋਵੇ,
1: ਹਾਂਜੀ
0: ਪਰ ਜੇ ਉਹ ਸਵੇਰ ਨੂੰ ਲਾਵੇ ਤੇ ਨਾਰਮਲ ਹੋਵੇ ਤੇ ਸ਼ਾਮ ਨੂੰ ਲਾਵੇ ਤੇ 99 ਜਾਂ 99 ਤੋਂ ਥੋੜਾ ਉੱਪਰ ਹੋ ਗਿਆ ਹੋਵੇ,
1: ਜੀ
0: ਤੇ ਉਹ ਡਾਕਟਰ ਨੂੰ ਉਹਦੇ ਉੱਤੇ ਇਹ ਸ਼ੱਕ ਕਰਨਾ ਚਾਹੀਦਾ ਕਿ ਟੀਬੀ ਹੋ ਸਕਦੀ, ਫਿਰ ਦੈਨ ਉਹਦੀ ਇਨਵੈਸਟੀਗੇਸ਼ਨ ਅਕੋਰਡਿੰਗ ਟੂ ਟਬਰਕਲੋਸਿਸ ਉਹਦੀ ਕਰਨੀ ਚਾਹੀਦੀ ਹੈ ਜਾਂ ਕਰਨੀ, ਤੇ ਉਹ ਕਿਉਂਕਿ ਉਹਦੀ ਬੜੀ ਸਪੈਸਿਫਿਕ ਦਵਾਈ ਹੈਗੀ ਆ,
1: ਠੀਕ ਹੈ ਜੀ,
0: ਉਹ ਉਹਦੀਆਂ ਜਿਹੜੀਆਂ ਟੀਬੀ ਦੀਆਂ ਦਵਾਈਆਂ ਨੇ ਉਹ ਨੈਸ਼ਨਲ ਪ੍ਰੋਗਰਾਮ ਵੀ ਚੱਲ ਰਿਹਾ, ਨੈਸ਼ਨਲ ਟਿਊਬਰਕਲੋਸਿਸ ਕੰਟਰੋਲ ਪ੍ਰੋਗਰਾਮ,
1: ਹਾਂਜੀ
0: ਤੇ ਉਹ ਦਵਾਈਆਂ ਵੀ ਸਾਰੀਆਂ ਫ੍ਰੀ ਮਿਲਦੀਆਂ ਨੇ, ਪਰ ਉਹ ਇਨਵੈਸਟੀਗੇਸ਼ਨ ਜਿਹੜੀਆਂ ਉਹ ਸਾਰੀਆਂ ਥਰੂ ਪ੍ਰੋਪਰ ਚੈਨਲ ਥਰੂ ਕਰਕੇ ਤੇ ਫਿਰ ਉਹਦੀ ਦਵਾਈ ਪ੍ਰੋਪਰ ਕਰਨੀ ਪੈਂਦੀ ਹੈ, 6-7 ਮਹੀਨੇ ਲਗਾਤਾਰ ਦਵਾਈ,
1: ਜੀ
0: ਸੋ ਇਟ ਇਜ਼ ਆਲਸੋ ਵਨ ਆਫ ਦਾ ਕਾਜ਼ਸ ਆਫ ਦਾ ਫੀਵਰ।
1: ਠੀਕ ਹੈ ਜੀ ਡਾਕਟਰ ਸਾਹਿਬ, ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਬੁਖਾਰ ਜਿਨ੍ਹਾਂ ਨੂੰ ਅਕਸਰ ਹੀ ਆਉਂਦਾ ਰਹਿੰਦਾ ਹੈ, ਆ ਗਿਆ ਬੁਖਾਰ, ਉਤਰ ਗਿਆ, ਚੜ ਗਿਆ, ਉਤਰ ਗਿਆ, ਤੇ ਅਜਿਹੇ ਚ ਫਿਰ ਕਿਸ ਤਰ੍ਹਾਂ ਦੀ ਇਨਵੈਸਟੀਗੇਸ਼ਨ ਹੁੰਦੀ ਹੈ, ਕਿਹੜੇ ਡਾਕਟਰ ਕੋਲੇ ਜਾਣਾ ਚਾਹੀਦਾ ਹੈ, ਅਤੇ ਡਾਕਟਰ ਕੋਲੇ ਜਾਣ ਤੋਂ ਪਹਿਲਾਂ ਵੀ ਕਈ ਸਾਥੀ ਟੈਸਟ ਆਪੇ ਹੀ ਕਰਾ ਲੈਂਦੇ ਆ ਵੀ ਖੂਨ ਦੇ ਟੈਸਟ ਕਰਾ ਲੈਂਦੇ ਆ, ਚਲੋ, ਤਾਂ ਫਿਰ ਉਹ ਕਿਹੜੇ ਟੈਸਟ ਉਹ ਕਰਾਉਂਦੇ ਆ ਜਾਂ ਡਾਕਟਰ ਕਿਹੜੇ ਟੈਸਟ ਲਿਖੂਗਾ, ਜਾਂਚ ਕਿਵੇਂ ਹੋਊਗੀ ਵੀ ਕਾਹਦੇ ਕਰਕੇ ਬੁਖਾਰ ਆ ਰਿਹਾ, ਲਗਾਤਾਰ ਜਾ ਰਿਹਾ?
0: ਵੈਸੇ ਤੇ ਆਪਣੇ ਆਪ ਟੈਸਟ ਕਰਾਉਣੇ ਨਹੀਂ ਚਾਹੀਦੇ,
1: ਜੀ ਠੀਕ ਹੈ,
0: ਕਿਉਂਕਿ ਡਾਕਟਰ ਪਹਿਲੋ ਡਾਕਟਰ ਟੈਸਟ ਕਰਾਉਣ ਤੋਂ ਪਹਿਲਾਂ ਜਿਹੜਾ ਮੁਆਇਨਾ ਨਾ,
1: ਹਾਂਜੀ
0: ਜਿਹਨੂੰ ਕਹਿੰਦੇ ਆਪਣਾ ਮੁਆਇਨਾ ਹੀ ਕਹਿ ਦਈਏ ਆਪਾਂ,
1: ਜੀ
0: ਐਗਜ਼ਾਮੀਨੇਸ਼ਨ,
1: ਜੀ
0: ਉਹ ਡਾਕਟਰ ਕਰਕੇ ਮੁਆਇਨਾ ਸਾਰਾ

0: ਕੰਨ ਨੱਕ ਗਲਾ ENT ਵੀ ਚੈੱਕਅਪ ਕਰ ਲੇਗਾ
1: ਜੀ
0: ਪਹਿਲਾਂ। ਚਲੋ ਟੈਂਪਰੇਚਰ ਹੀ ਦੇਖੇਗਾ ਕਿ ਕਿੰਨਾ ਕੁ ਟੈਂਪਰੇਚਰ, ਜਾਂ ਮਰੀਜ਼ ਨੂੰ ਪੁੱਛੇਗਾ ਕਿ ਸ਼ਾਮ ਨੂੰ ਜ਼ਿਆਦਾ ਹੁੰਦਾ ਕਿ ਸਵੇਰ ਨੂੰ, ਆ ਕੇ
1: ਹਾਂਜੀ
0: ਲਗਾਤਾਰ ਹੀ ਰਹਿੰਦਾ।
1: ਜੀ
0: ਤੇ ਉਸ ਤੋਂ ਬਾਅਦ ਫੇਰ ਕੋਈ ਯੂਰੀਨਰੀ ਪ੍ਰੋਬਲਮ, ਕਿਉਂਕਿ ਯੂਰੀਨਰੀ ਇਨਫੈਕਸ਼ਨ ਕਰਕੇ ਵੀ ਬੁਖਾਰ ਹੁੰਦਾ,
1: ਜੀ
0: ਉਹ ਪੇਟ ਦੀ ਪ੍ਰੋਬਲਮ ਉਹਦੇ ਕਰਕੇ ਵੀ ਹੁੰਦਾ।
1: ਜੀ
0: ਤੇ ਉਹ ਸਾਰੀਆਂ ਪਹਿਲੋਂ ਡਾਕਟਰ ਹਿਸਟਰੀ ਲਏਗਾ, ਫਿਰ ਉਸ ਤੋਂ ਬਾਅਦ ਉਹਦਾ ਮੁਆਇਨਾ ਕਰੇਗਾ ਕਿ, ਤੇ ਫਿਰ ਕਈ ਵਾਰੀ ਹੋ ਸਕਦਾ ਕਿ ਹੋਰ ਕਿਸੇ ਮੁਆਇਨੇ ਚ ਨਾ ਆਵੇ, ਜੇ ਮਾੜੀ ਮੋਟੀ ਪੇਟ ਦਰਦ ਮਰੀਜ਼ ਨੂੰ ਹੋਵੇ ਤਾਂ ਫਿਰ ਅਲਟਰਾਸਾਊਂਡ ਹੀ ਕਰਾਉਣਾ ਪਵੇ, ਕਿ
1: ਜੀ
0: ਅਲਟਰਾਸਾਊਂਡ ਚ ਲੱਭੇ ਕਿ ਫਲਾਣੇ ਲਿਵਰ ਦੇ ਵਿੱਚ ਫਰਕ ਹੈਗਾ ਜਾਂ
1: ਜੀ
0: ਕਿਡਨੀ ਚ ਫਰਕ ਹੈਗਾ ਜਾਂ
1: ਠੀਕ
0: ਸਮਥਿੰਗ ਲਾਈਕ ਦੈਟ, ਉਹ ਤੇ ਉਹਦੇ ਤੇ ਹੀ ਪਤਾ ਲੱਗੇਗਾ।
1: ਜੀ
0: ਤੇ ਸਿਰਫ ਮਰੀਜ਼ ਦੀ ਕੰਪਲੇਂਟ ਸਿਰਫ ਬੁਖਾਰ ਦੀ ਹੋਵੇ ਤੇ ਅੰਦਰੋਂ ਬਾਅਦ ਚ ਇਨਵੈਸਟੀਗੇਸ਼ਨ ਤੋਂ ਬਾਅਦ ਪਤਾ ਲੱਗੇ। ਸੋ ਇਸ ਕਰਕੇ ਆਪਣੇ ਆਪ ਇਨਵੈਸਟੀਗੇਸ਼ਨਾਂ ਨਹੀਂ ਕਰਨੀਆਂ ਚਾਹੀਦੀਆਂ। ਕਈ ਵਾਰੀ ਆਪਣੇ ਆਪ ਤੁਸੀਂ ਕਰਾਓ, ਜਿਨ੍ਹਾਂ ਕੋਲ ਪੈਸੇ ਹੈਗੇ ਜਾਂ ਅਫੋਰਡ ਕਰ ਸਕਦੇ ਹੋ ਤੇ ਉਹ ਆਪਣੇ ਆਪ ਅਲਟਰਾਸਾਊਂਡ ਸੀਟੀ ਸਕੈਨ ਤੱਕ ਕਰਵਾ ਲੈਂਦੇ ਨੇ ਜਦੋਂ ਕਿ ਹੋ ਸਕਦਾ ਉਹਦੀ ਜ਼ਰੂਰਤ ਹੀ ਨਾ ਹੋਵੇ।
1: ਡਾਕਟਰ ਸਾਹਿਬ, ਤੁਸੀਂ
0: ਤੇ
1: ਪੈਥੋਲੋਜਿਸਟ ਦੇ ਤੌਰ ਤੇ ਸਰਕਾਰੀ ਰਜਿੰਦਰਾ ਕਾਲਜ ਦੇ ਵਿਭਾਗ ਦੇ ਮੁਖੀ, ਪੈਥੋਲੋਜੀ ਵਿਭਾਗ ਦੇ ਮੁਖੀ ਵਜੋਂ ਤੁਸੀਂ ਰਿਟਾਇਰ ਹੋ
0: ਹਾਂਜੀ
1: ਗਏ,
0: ਹਾਂਜੀ ਹਾਂਜੀ
1: ਤੁਸੀਂ
0: ਹਾਂਜੀ
1: ਇਹ ਦੱਸੋ ਵੀ ਜੇ ਆਮ ਬੁਖਾਰ ਆਉਂਦਾ ਹੈਗਾ ਤਾਂ ਸਭ ਤੋਂ ਪਹਿਲਾਂ ਕਿਹੜੇ ਡਾਕਟਰ ਕੋਲੇ ਜਾਣਾ ਚਾਹੀਦਾ ਹੈ, ਕਿਹੜੇ ਮਾਹਰ ਕੋਲੇ ਪਹੁੰਚੇ ਬੰਦਾ?
0: ਸਭ ਤੋਂ ਪਹਿਲਾਂ ਜੀ ਮੈਡੀਕਲ ਓਪੀਡੀ,
1: ਜੀ
0: ਮੈਡੀਕਲ ਆਊਟ ਪੇਸ਼ੈਂਟ ਡਿਪਾਰਟਮੈਂਟ,
1: ਠੀਕ ਹੈ
0: ਜਿੱਥੇ ਵੀ ਵੱਡੇ ਹਸਪਤਾਲਾਂ 'ਚ ਇਸ ਤਰ੍ਹਾਂ ਹੁੰਦਾ ਤੇ ਛੋਟੇ ਹਸਪਤਾਲਾਂ 'ਚ ਸਪੈਸ਼ਲਿਸਟ ਡਾਕਟਰ ਬੈਠੇ ਹੁੰਦੇ ਨੇ,
1: ਹਾਂਜੀ
0: ਜਿਵੇਂ ਕੋਈ ਸਿਵਲ ਹਸਪਤਾਲ ਹੈਗਾ ਜਾਂ ਕੋਈ ਪ੍ਰਾਇਮਰੀ ਹੈਲਥ ਸੈਂਟਰ ਹੈ ਜਾਂ ਕਮਿਊਨਿਟੀ ਹੈਲਥ ਸੈਂਟਰਸ ਨੇ ਅੱਜ ਕੱਲ
1: ਠੀਕ ਹੈ,
0: ਸਰਕਾਰੀ,
1: ਹਾਂਜੀ
0: ਜਾਂ ਪ੍ਰਾਈਵੇਟ ਦੇ ਵਿੱਚ ਵੀ, ਪ੍ਰਾਈਵੇਟ 'ਚ ਡਾਕਟਰਾਂ ਦੇ ਵੀ ਜੇ ਥੋੜਾ ਜਿਹਾ ਵੱਡਾ ਹਸਪਤਾਲ ਹੋਵੇ ਤਾਂ ਅਲੱਗ ਅਲੱਗ ਸਪੈਸ਼ਲਿਸਟ ਬੈਠੇ ਹੁੰਦੇ ਨੇ,
1: ਜੀ
0: ਤੇ ਜੇ ਨਾ ਹੋਵੇ ਤੇ ਤੁਸੀਂ ਉੱਥੇ ਜਿਹੜਾ ਮੈਡੀਕਲ ਸਪੈਸ਼ਲਿਸਟ ਹੈ MD ਮੈਡੀਸਨ,
1: ਹਾਂਜੀ ਹਾਂਜੀ
0: MD ਮੈਡੀਸਨ ਕੋਲ ਪਹਿਲਾਂ ਜਾਓ
1: ਜੀ
0: ਤੇ ਉਹ ਫਿਰ ਉਹਨੂੰ ਸਾਰੀ ਕੰਪਲੇਂਟ ਆਪਣੀ ਦੱਸੋ, ਉਹ ਤੁਹਾਡੀ ਹਿਸਟਰੀ ਲੈਣਗੇ ਜਾਂ ਹਿਸਟਰੀ ਉਹਨੂੰ ਆਪਾਂ ਕਹਿੰਦੇ ਹਾਂ ਹਿਸਟਰੀ ਟੇਕਿੰਗ ਇਨ ਪੇਸ਼ੈਂਟ, ਤੇ
1: ਜੀ
0: ਉਹਦੇ ਮੁਤਾਬਕ ਸਾਰੀ ਗੱਲਬਾਤ ਪੁੱਛ ਕੇ ਤੇ ਫਿਰ ਉਹ ਅੱਗੋਂ ਇਨਵੈਸਟੀਗੇਸ਼ਨ ਕਰਦੇ ਨੇ। ਜਿਵੇਂ ਰੂਟੀਨ ਦੇ ਵਿੱਚ ਦੇ ਜਿਹੜੇ ਬਲੱਡ ਦੇ ਟੈਸਟ ਨੇ ਜਿਹਨੂੰ ਆਪਾਂ CBC ਕਹਿੰਦੇ ਆ,
1: ਹਾਂਜੀ
0: ਕੰਪਲੀਟ ਬਲੱਡ ਕਾਊਂਟਸ,
1: ਹਾਂਜੀ
0: CBC ਕੰਪਲੀਟ ਬਲੱਡ ਕਾਊਂਟਸ, ਉਹਦੇ ਚ ਪਤਾ ਲੱਗ ਜਾਂਦਾ ਕਿ ਕੋਈ ਕਿਸੇ ਤਰ੍ਹਾਂ ਦੀ ਇਨਫੈਕਸ਼ਨ ਹੈ ਜਾਂ ਕਿਸ ਤਰ੍ਹਾਂ ਦੀ ਵਾਇਰਸ ਇਨਫੈਕਸ਼ਨ, ਵਾਇਰਲ ਇਨਫੈਕਸ਼ਨ ਦਾ ਵੀ ਪਤਾ ਲੱਗ ਜਾਂਦਾ ਤੇ ਬੈਕਟੀਰੀਅਲ ਦਾ ਵੀ ਪਤਾ ਲੱਗ ਜਾਂਦਾ, CBC ਤੋਂ ਹੀ ਪਤਾ ਲੱਗ ਜਾਂਦਾ।
1: ਠੀਕ ਹੈ ਜੀ।
0: ਉਸ ਤੋਂ ਬਾਅਦ ਫਿਰ ਅਕੋਰਡਿੰਗ ਟੂ ਦੀ ਸਿੰਪਟਮਸ ਜਾਂ ਅਕੋਰਡਿੰਗ ਟੂ ਦੀ ਹਿਸਟਰੀ ਕਿ ਕਿਹੜੇ ਔਰਗਨ ਦੇ ਵਿੱਚ ਤਕਲੀਫ ਲੱਗਦੀ ਹੈ। ਫਰਜ਼ ਕਰੋ ਕਿ ਮਰੀਜ਼ ਕਹਿੰਦਾ ਕਿ ਮੈਨੂੰ ਪਿਸ਼ਾਬ ਦੀ ਜਲਨ ਹੈ,
1: ਹਾਂਜੀ
0: ਇਹਦਾ ਮਤਲਬ ਯੂਰੀਨਰੀ ਟ੍ਰੈਕਟ ਦੀ ਇਨਫੈਕਸ਼ਨ ਹੋ ਸਕਦੀ ਹੈ।
1: ਠੀਕ ਹੈ
0: ਫਿਰ ਉਹਦਾ ਯੂਰਿਨ ਦਾ ਟੈਸਟ, ਯੂਰਿਨ ਦੇ ਟੈਸਟ ਵੀ ਦੋ ਨੇ, ਕੰਪਲੀਟ ਯੂਰਿਨ ਐਗਜ਼ਾਮੀਨੇਸ਼ਨ ਤੇ ਉਹ ਘੰਟੇ ਬਾਅਦ ਹੀ ਰਿਪੋਰਟ ਬਣ ਜਾਂਦੀ ਹੈ, ਸ਼ਾਇਦ ਅੱਧੇ ਘੰਟੇ 'ਚ ਬਣ ਜਾਂਦੀ ਹੈ ਅੱਜ ਕੱਲ੍ਹ
1: ਜੀ।
0: ਲੇਟੈਸਟ। ਇੱਕ ਹੁੰਦਾ ਯੂਰਿਨ ਕਲਚਰ, ਤੇ ਉਹਦੇ 'ਚ ਦੇਖਣਾ ਕਿ ਜੇ ਬਰਨਿੰਗ ਹੋ ਰਹੀ ਆ, ਜਲਨ ਹੈਗੀ ਆ ਪਿਸ਼ਾਬ ਦੇ ਵਿੱਚ, ਤੇ ਫਿਰ ਉਹਦਾ ਕਲਚਰ ਕਰਦੇ ਨੇ ਤੇ ਕਲਚਰ ਦੀ ਰਿਪੋਰਟ ਅਗਲੇ ਦਿਨ ਪਤਾ ਲੱਗਦੀ ਹੈ। 24 ਘੰਟੇ ਬਾਅਦ ਉਹ ਗਰੋ ਕਰ ਜਾਂਦੇ ਨੇ ਬੈਕਟੀਰੀਆ ਉਹਦੇ 'ਚ,
1: ਜੀ
0: ਉਹ 'ਚ ਪਤਾ ਲੱਗ ਜਾਂਦਾ ਵੀ ਕਿਹੜੇ ਬੈਕਟੀਰੀਆ ਨੇ। ਫਿਰ ਉਹਨਾਂ ਦੀ ਸੈਂਸਿਟਿਵਿਟੀ ਦੇਖਦੇ ਨੇ ਕਿ ਕਿਹੜੀ ਦਵਾਈ ਨੂੰ ਉਹ ਸੈਂਸਿਟਿਵ ਨੇ, ਤੇ ਉਹ ਫਿਰ ਉਹਦੇ ਮੁਤਾਬਕ ਉਹਦੀ ਦਵਾਈ ਚੱਲਦੀ ਹੈ। ਬਾਕੀ ਜਿਹੜੇ ਹੋਰ ਬਹੁਤ ਕਾਰਨ ਨੇ ਜਿਹੜੇ ਕਿਸੇ ਵੀ ਤਰ੍ਹਾਂ ਦੀ ਬੋਡੀ ਦੇ ਵਿੱਚ ਇਨਫੈਕਸ਼ਨ ਹੋਵੇ, ਜਿਵੇਂ ਅਸੀਂ ਮੈਨਿੰਜਾਈਟਿਸ, ਇਨਕੈਫਲਾਈਟਿਸ, ਇਹ ਦਿਮਾਗ ਦੀਆਂ ਹੈਗੀਆਂ ਨੇ ਇਨਫੈਕਸ਼ਨ,
1: ਜੀ
0: ਲਿਵਰ ਦੇ ਵਿੱਚ ਹੈਪੇਟਾਈਟਿਸ ਹੈ, ਕਿਡਨੀ 'ਚ ਨੈਫਰਾਈਟਿਸ ਹੈਗਾ,
1: ਜੀ
0: ਸਟਮਕ ਦੇ ਵਿੱਚ ਗੈਸਟ੍ਰਾਈਟਿਸ ਆ, ਪੈਂਕਰੀਆਟਾਈਟਿਸ, ਜਿੰਨੇ ਔਰਗਨਸ ਨੇ
1: ਜੀ
0: ਚਮੜੀ ਦੇ ਉੱਤੇ ਫੋੜੇ ਹੋਏ, ਹੁਣ ਤੇ ਡਰਮੇਟਾਈਟਿਸ ਨੂੰ ਕਹਿ ਦਿੰਦੇ ਆ,
1: ਹਾਂਜੀ
0: ਪੁਰੂਲੈਂਟ ਡਰਮੇਟਾਈਟਿਸ, ਉਹਦੇ ਨਾਲ ਵੀ ਬੁਖਾਰ, ਮਤਲਬ ਕਿਸੇ ਵੀ ਅੰਗ 'ਚ ਬੁਖਾਰ ਹੋਵੇ ਇਨਫੈਕਸ਼ਨ, ਤੇ ਉਹਦੇ ਨਾਲ ਉਹ ਬੁਖਾਰ ਉਹਦਾ ਇੱਕ ਸਿੰਪਟਮ ਹੈਗਾ।
1: ਸਰੀਰ ਇੰਡੀਕੇਸ਼ਨ ਦੇ ਦਿੰਦਾ ਆਪਾਂ ਨੂੰ
0: ਹਾਂਜੀ ਹਾਂਜੀ
1: ਜੀ।
0: ਤੇ ਇਹ ਬੁਖਾਰ ਹੁੰਦਾ ਤਾਂ ਵਾ ਜੇ ਸਾਡਾ ਇਮਿਊਨ ਸਿਸਟਮ ਠੀਕ ਹੋਵੇ,
1: ਜੀ
0: ਜੇ ਇਮਿਊਨ ਸਿਸਟਮ ਡੈਡ ਹੋ ਜੇ ਪਹਿਲਾਂ ਕਿਸੇ ਗੱਲ ਕਰਕੇ, ਉਹ
1: ਹਾਂਜੀ
0: ਮੈਂ ਡੈਡ ਦਾ ਵੀ ਤੁਹਾਨੂੰ ਦੱਸ ਦੇਣਾ ਕਿ ਕਿਉਂ ਹੁੰਦਾ, ਫਿਰ ਉਹ ਬੋਡੀ ਦਾ ਰਿਸਪੋਂਸ ਹੀ ਨਹੀਂ ਹੁੰਦਾ,
1: ਜੀ
0: ਮਤਲਬ ਕਿ ਬੈਕਟੀਰੀਆ ਵਧੀ ਜਾਣ ਤੇ ਉਹ ਬੋਡੀ ਨੂੰ ਬੁਖਾਰ ਹੀ ਨਹੀਂ ਹੁੰਦਾ,
1: ਜੀ
0: ਬੁਖਾਰ ਨਹੀਂ ਹੁੰਦਾ ਇਹਦਾ ਮਤਲਬ ਜਿੰਨੇ ਮਰਜ਼ੀ ਵੱਧ ਜਾਣ ਤੇ ਬੰਦਾ ਤੇ ਫਿਰ ਅਲਟੀਮੇਟਲੀ ਉਹ ਖਤਮ ਹੋ ਜਾਏਗਾ ਨਾ,
1: ਜੀ
0: ਕਿਉਂਕਿ ਉਹ ਅਨਕੰਟਰੋਲ ਚੱਲ ਗਿਆ। ਸੋ ਇਹ ਬੁਖਾਰ ਹੋਣਾ ਇੱਕ ਰਿਸਪੋਂਸ ਆਫ ਦਾ ਲਿਵਿੰਗ ਬੋਡੀ ਜਾਂ ਹੈਲਦੀ ਬੋਡੀ ਮੈਂ ਕਹਾਂਗਾ, ਤੇ ਉਹ ਹੈਲਦੀ ਬੋਡੀ ਦਾ ਰਿਸਪੋਂਸ ਦੱਸ ਦਿੰਦਾ ਕਿ ਦੇਰ ਇਜ਼ ਸਮਥਿੰਗ, ਉਹਦੇ ਅਕੋਰਡਿੰਗਲੀ ਉਹਦੀ ਮੁਆਇਨਾ ਕਰਾਓ ਤੇ ਉਹਦੀ ਇਨਵੈਸਟੀਗੇਸ਼ਨ ਕਰਵਾ ਕੇ ਫਿਰ ਉਹਦਾ ਇਲਾਜ ਕਰੋ।
1: ਡਾਕਟਰ ਸਾਹਿਬ, ਆਖਰੀ ਸਵਾਲ ਤੁਹਾਨੂੰ ਇਹ ਕਿ ਇਹਨਾਂ ਦਿਨਾਂ ਦੇ ਵਿੱਚ ਹੁਣ ਡੇਂਗੀ ਦਾ ਜੋ ਮੱਛਰ ਹੈ, ਡੇਂਗੀ ਦੇ ਲਾਰਵੇ ਕਰਕੇ ਲੋਕਾਂ ਨੂੰ ਬੁਖਾਰ ਚੜੂਗਾ ਤੇ ਸੈੱਲ ਜਿਹੜੇ ਆ ਉਹ ਘਟਣਗੇ, ਇਸ ਤਰ੍ਹਾਂ ਦੇ ਕੇਸ ਰਿਪੋਰਟ ਹੋਣਗੇ, ਖੁਦਾ ਨਾ ਖਾਸਤਾ ਕਿਸੇ ਦਾ ਕੋਈ ਨੁਕਸਾਨ ਹੋਵੇ, ਜੇਕਰ ਇਸ ਤਰ੍ਹਾਂ ਦਾ ਕੇਸ ਕਿਸੇ ਪਰਿਵਾਰ 'ਚ ਆਉਂਦਾ ਹੈਗਾ ਤਾਂ ਉਹਨਾਂ ਨੇ ਕੀ ਕਰਨਾ ਹੈ ਜਦੋਂ ਕੋਈ ਡੇਂਗੀ ਕਰਕੇ ਬੁਖਾਰ ਆਇਆ ਹੈਗਾ, ਇਸ ਤੇ ਚਾਨਣਾ ਪਾਓ?
0: ਦੇਖੋ ਜੀ ਅੱਜ ਕੱਲ ਬਰਸਾਤ ਤੋਂ ਬਾਅਦ ਜਿਹੜਾ ਇਹਨਾਂ ਦਿਨਾਂ ਦੇ ਵਿੱਚ ਸਪਤੰਬਰ ਅਕਤੂਬਰ

0: तक चल जाता, कई बार नवंबर तक भी डेंगू फीवर दी
1: जी
0: वो टाइम चल जाता।
1: हाँ जी
0: तो इधर वैसे यदि कोई उस तरह स्पेसिफिक कोई दवाई नहीं हैगी,
1: जी
0: ये भी सेल्फ लिमिटिंग ही है,
1: ठीक
0: पर
1: है
0: असी उन्हों परहेज ज्यादा है कि मच्छर तो परहेज करना, कि चलो वो परहेज भी गल बाद दसदा कि पहला तो उही गल के उन्हों पैरासिटामोल
1: जी
0: एस्प्रिन भी नहीं देनी चाहिए, क्योंकि ये प्लेटलेट घट जाते हैं।
1: ठीक है जी
0: ते मैं पहले ही गल कर चुका कि प्लेटलेट की प्रॉब्लम हो एस्प्रिन डिस्प्रिन नहीं लेनी चाहिए,
1: जी
0: तो पैरासिटामोल इज दी प्रॉपर दी दवाई।
1: जी
0: तो उस तो बाद है कि जिवें बुखार 2-3 दिन हो गया, फिर भी एक बार डॉक्टर को जाके कंसल्ट करके कि कोई होर कोई कॉम्प्लिकेशंस ना आ जाए, तो उसके वास्ते उन्होंने प्रिवेंट करने वास्ते जिवें एक होंगे खूनी डेंगू भी
1: जी
0: फीवर,
1: जी
0: जिद नाल उच वही गल होंगी कि प्लेटलेट घट जाते हैं,
1: जी
0: प्लेटलेट घटने के नाल ब्लीडिंग हो जाती है, ब्लीडिंग नक् च भी हो सकती है, उल्टी च भी हो सकती है, पेशाब च भी हो सकती है, गुदा टट्टी के रस्ते भी हो सकती है, ब्लीडिंग कितने भी, ब्लीडिंग स्किन के थले हो सकती है, सारा स्किन जी नीली नीली हो जाती है।
1: जी
0: सो ये अलग अलग थावां ते औरतों के महावारी ज्यादा बहुत ज्यादा आ सकती है
1: जी
0: डेंगू के। सो
1: जी
0: जिथे जिथे भी मतलब जितना है ना उत्थे वो ब्लीडिंग हो सकती है, ਉਹਨੂੰ ਪ੍ਰਵੈਂਟ ਦੂਜਾ ਹੈਗਾ ਉਹਦੀ ਪ੍ਰਵੈਂਸ਼ਨ, ਜਿਵੇਂ ਕਹਿ ਰਿਹਾ ਕਿ ਜਿਹੜੇ ਆਪਣੇ ਗਮਲਿਆਂ ਗੁਮਲਿਆਂ 'ਚ ਛੱਤ ਦੇ ਉੱਤੇ ਜਾਂ ਕਿਤੇ ਸਾਈਡ ਤੇ ਪਏ ਹੁੰਦੇ ਨੇ ਉਹ 'ਚ ਪਾਣੀ ਜਿਹੜਾ ਖੜਾ ਨਾ,
1: ਹਾਂਜੀ
0: ਉਹਦੇ ਉੱਤੇ ਇਹ ਮੱਛਰ ਜਿਹੜਾ ਨਾ ਸਾਰਾ ਡਿਵੈਲਪ ਹੁੰਦਾ,
1: ਜੀ
0: ਔਰ ਇਹਨੂੰ ਇਹਦਾ ਕਾਲੇ ਰੰਗ ਦਾ ਹੁੰਦਾ, ਤੇ ਇਹਦੀ ਸ਼ਕਲ ਜੇ ਤੁਸੀਂ ਕਿਤੇ ਬੰਦੇ ਨੇ ਕਿਸੇ ਨੇ ਦੇਖਿਆ ਉਹਦੇ ਹੈਲੀਕਾਪਟਰ ਵਰਗੀ ਹੁੰਦੀ ਹੈ,
1: ਜੀ
0: ਪਿੱਛੋਂ ਲੰਬਾ ਜਿਹਾ ਤੇ ਉੱਪਰ ਅੱਗੋਂ ਥੋੜਾ ਜਿਹਾ ਮੋਟਾ,
1: ਠੀਕ ਹੈ ਜੀ
0: ਤੇ ਕਾਲੇ ਰੰਗ ਦਾ ਜਿਵੇਂ ਕੌਡੀਆਂ ਵਾਲਾ ਸੱਪ ਹੁੰਦਾ ਨਾ, ਕੌਡੀਆਂ ਵਾਲਾ ਨਹੀਂ ਕਾਲੇ ਰੰਗ ਦਾ ਸੱਪ ਹੁੰਦਾ ਨਾ,
1: ਜੀ
0: ਡਾਟ ਡਾਟ ਤੇ ਹੁੰਦਾ
1: ਜੀ
0: ਇਸ ਤਰ੍ਹਾਂ ਦਾ
1: ਬਿਲਕੁਲ
0: ਹੁੰਦਾ।
1: ਹਾਂਜੀ
0: ਤੇ ਉਹ ਹੈਗਾ ਕਿ ਸ਼ਾਮ ਨੂੰ ਆਪਾਂ ਜੇ ਸੈਰ ਕਰਦੇ ਹਾਂ ਜਾਂ ਬਾਹਰ ਬੈਠਦੇ ਹਾਂ ਤੇ ਪੂਰੇ ਕੱਪੜੇ ਪਾ ਕੇ ਬੈਠੀਏ,
1: ਜੀ
0: ਕਈ ਲੋਕੀ ਨਿਕਰਾਂ 'ਚ ਤੇ ਉਹ ਸਲੀਵਲੈਸ ਬਲੈਂਡ ਜੀ ਪਾ ਕੇ ਬੈਠੇ ਰਹਿੰਦੇ ਆ,
1: ਜੀ
0: ਤੇ ਉਹ ਇੰਨੀ ਕੋਈ ਗੱਲ ਨਹੀਂ ਹੁੰਦੀ, ਪੱਖਾ ਲਾਇਆ ਹੋਵੇ ਤੇ ਪੂਰੇ ਕੱਪੜੇ ਪਾ ਕੇ, ਖਾਸ ਕਰਕੇ ਜੋ ਬਾਹਰ ਬਹਿਣਾ, ਅੰਦਰ ਤੁਸੀਂ ਚਲੋ ਆਪਣੇ ਜਿੰਨੇ ਮਰਜ਼ੀ ਕੱਪੜੇ ਜਿਸ ਤਰ੍ਹਾਂ ਦੇ ਪਾਓ। ਸੋ ਇਹਨਾਂ ਚੀਜ਼ਾਂ ਨਾਲ ਜੇ ਹੋਰ ਜਿਹੜੇ ਅਸੀਂ ਆਮ ਕਰਕੇ ਤਾਂ ਅੱਜ ਕੱਲ੍ਹ ਸ਼ਹਿਰੀ ਆਬਾਦੀਆਂ ਦੇ ਵਿੱਚ ਪਿੰਡਾਂ 'ਚ ਵੀ ਜਾਲੀ ਵਾਲੇ ਦਰਵਾਜ਼ੇ ਲੱਗ ਗਏ ਨੇ,
1: ਹਾਂਜੀ
0: ਪਰ ਫਿਰ ਵੀ ਜਿਨ੍ਹਾਂ ਦੇ ਨਹੀਂ ਲੱਗੇ ਜੇ ਉਹ ਲਵਾ ਸਕਦੇ, ਅਫੋਰਡ ਕਰ ਸਕਦੇ ਤੇ ਜਾਲੀ ਵਾਲੇ ਦਰਵਾਜ਼ੇ ਲਵਾ ਦੇਣ,
1: ਜੀ
0: ਔਰ ਮੱਛਰਦਾਨੀਆਂ ਸੌਣ ਵਾਸਤੇ ਮੱਛਰਦਾਨੀਆਂ ਜਾਂ ਮੋਸਕੀਟੋ ਰਿਪੈਲੈਂਟ ਕਰੀਮਸ ਮਿਲ ਜਾਂਦੀਆਂ ਨੇ, ਤੇ
1: ਹਾਂਜੀ
0: ਉਹ ਸਰੀਰ ਦੇ ਉੱਤੇ ਲਾ ਕੇ ਬੈਠਣਾ ਚਾਹੀਦਾ, ਤੇ ਬੱਚਿਆਂ ਨੂੰ ਵੀ ਬਚਾਉਣਾ ਚਾਹੀਦਾ, ਆਪ ਵੀ ਬਚਣਾ ਚਾਹੀਦਾ, ਹੈਲਦੀ ਫੂਡ ਲੈਣਾ ਚਾਹੀਦਾ
1: ਜੀ
0: ਜਿਸ 'ਚ ਜਿਹੜਾ ਇਮਿਊਨ ਸਿਸਟਮ ਸਾਡਾ ਠੀਕ ਰਵੇ, ਉਹ ਹੈਲਦੀ ਫੂਡ ਵਾਸਤੇ ਪ੍ਰੋਟੀਨ ਚਾਹੀਦੀ ਆ, ਪ੍ਰੋਟੀਨ ਜਿਹੜੀ ਐਗ ਨੌਨ ਵੈਜ ਦੇ ਵਿੱਚ ਵਗੈਰਾ 'ਚ ਹੁੰਦੀ ਆ, ਤੇ ਜਿਹੜੇ ਨਹੀਂ ਖਾਂਦੇ ਉਹਨਾਂ ਵਾਸਤੇ ਪਨੀਰ ਹੈਗਾ, ਦੁੱਧ ਆ, ਦਹੀਂ ਆ, ਮਿਲਕ ਪ੍ਰੋਡਕਟਸ,
1: ਜੀ
0: ਸੋਇਆਬੀਨ ਦੇ ਵਿੱਚ ਬੜੀ ਪ੍ਰੋਟੀਨ ਹੁੰਦੀ ਆ,
1: ਜੀ
0: ਇਹਦਾ ਪਾਊਡਰ ਵੀ ਮਿਲ ਜਾਂਦਾ ਸੋਇਆਬੀਨ ਦਾ, ਉਹ ਆਪਣੀ ਇਮਿਊਨਿਟੀ ਨੂੰ ਵਧਾਉਣ ਵਾਸਤੇ ਪ੍ਰੋਟੀਨਸ ਜ਼ਿਆਦਾ ਚਾਹੀਦੀਆਂ ਨੇ।
1: ਡਾਕਟਰ ਸਾਹਿਬ ਤੁਸੀਂ ਬੜੀ ਬਿਹਤਰੀਨ ਜਾਣਕਾਰੀ ਦਿੱਤੀ, ਸਮਾਂ ਕੱਢਿਆ ਆਕਾਸ਼ਵਾਣੀ ਬਠਿੰਡਾ ਲਈ, ਤੁਹਾਡਾ ਸ਼ੁਕਰੀਆ ਜੀ।
0: ਮਿਹਰਬਾਨੀ, ਥੈਂਕ ਯੂ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਯੁਵਾਣੀ ਤੇ ਪ੍ਰੋਗਰਾਮ ਪੇਸ਼ ਕਰ ਰਹੇ ਸਨ ਮਨਦੀਪ ਰਜੌਰਾ ਤੇ ਨਿਸ਼ਾਂਤ ਕੁਮਾਰ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ ਤੇ। ਸਟੂਡੀਓ ਦੀ ਘੜੀ ਮੁਤਾਬਿਕ ਸ਼ਾਮ ਦੇ 7:01 ਹੋ ਰਿਹਾ ਹੈ ਤੇ ਆਓ ਹੁਣ ਸੁਣਦੇ ਹਾਂ ਪ੍ਰੋਗਰਾਮ ਸ਼ਾਮ ਸੁਹਾਨੀ।

ਜੀ ਸਰੋਤਿਓ, ਮੈਂ ਰਮਾ ਸ਼ਰਮਾ ਲੈ ਕੇ ਹਾਜ਼ਰ ਹਾਂ ਤੁਹਾਡਾ ਪਸੰਦੀਦਾ ਪ੍ਰੋਗਰਾਮ ਸ਼ਾਮ ਸੁਹਾਨੀ। ਇਸ ਪ੍ਰੋਗਰਾਮ ਵਿੱਚ ਤੁਸੀਂ ਕਰ ਸਕਦੇ ਹੋ ਸਟੂਡੀਓ ਵਿੱਚ ਗੱਲ ਅਤੇ ਸੁਣ ਸਕਦੇ ਹੋ ਆਪਣੀ ਪਸੰਦ ਦਾ ਗੀਤ। ਤਾਂ ਫਿਰ ਡਾਇਲ ਕਰੋ ਜੀ 0164-2240-331 ਅਤੇ ਸੁਣੋ ਆਪਣੀ ਪਸੰਦ ਦਾ ਗੀਤ। ਅਤੇ ਤੁਹਾਡੇ ਪਸੰਦ ਦੇ ਗੀਤ ਸੁਣਨ ਤੋਂ ਪਹਿਲਾਂ

0: ਜੀ ਸਰੋਤਿਓ, ਜੁੜ ਗਏ ਨੇ ਸਾਡੇ ਨਾਲ ਇੱਕ ਸਰੋਤਾ ਡਾਇਲ ਕਰਕੇ 0164-242-341 ਤੇ ਕਰਦੇ ਆ ਉਹਨਾਂ ਨਾਲ ਗੱਲ।
1: ਹੈਲੋ
2: ਹੈਲੋ
1: ਹੈਲੋ ਹਾਂਜੀ, ਕੌਣ ਬੋਲ ਰਹੇ ਹੋ ਜੀ ਤੇ
2: ਕਿੱਥੋਂ? ਸਤਿ ਸ੍ਰੀ ਅਕਾਲ ਜੀ, ਮੈਂ ਬਲਦੇਵ ਸਿੰਘ, ਪਿੰਡ ਭਗਵਾਨਗੜ੍ਹ ਉਰਫ ਭੁੱਖਾ ਵਾਲੀ, ਜ਼ਿਲ੍ਹੇ ਬਠਿੰਡੇ ਤੋਂ ਬੋਲਦਾ ਪਿਆ ਜੀ।
1: ਹਾਂਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਗੀਤ ਕਿਹੜਾ ਸੁਣੋਗੇ?
2: ਗੀਤ ਭਾਨ ਸਿੰਘ ਮਾਈ ਦਾ ਸੁਣਾ ਦਿਓ ਜੀ, ਦੁੱਧ ਨੂੰ ਮਧਾਣੀ ਪੁੱਛਦੀ ਰਾਤੀ ਜਾਗ ਹੁੰਝਵਾਂ ਦਾ ਟਿਸਲਾਇਆ।
1: ਠੀਕ ਹੈ ਜੀ, ਜ਼ਰੂਰ ਸੁਣਾਵਾਂਗੇ ਤੁਹਾਨੂੰ ਤੁਹਾਡੀ ਪਸੰਦ ਦਾ ਗੀਤ। ਪ੍ਰੋਗਰਾਮ ਵਿੱਚ ਕਾਲ ਕਰਨ ਲਈ ਸ਼ੁਕਰੀਆ। ਸੁਣਦੇ ਹਾਂ ਤੁਹਾਡੀ ਪਸੰਦ ਦਾ ਗੀਤ।
2: ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਬੇਟਾ, ਗੁਰੂ ਭਲਾ ਕਰੇ, ਧੰਨਵਾਦ।
1: ਸ਼ੁਕਰੀਆ ਜੀ।

0: ਹਾਂਜੀ, ਹੋਰ ਸਰੋਤਾ ਜੁੜੇ ਨੇ ਜੀ ਪ੍ਰੋਗਰਾਮ ਦੇ ਵਿੱਚ, ਗੱਲ ਕਰਦੇ ਆ ਉਹਨਾਂ ਦੇ ਨਾਲ।
1: ਹੈਲੋ,
2: ਨਮਸਕਾਰ ਮੈਡਮ ਜੀ।
1: ਨਮਸਕਾਰ ਜੀ, ਕੌਣ ਬੋਲ ਰਿਹਾ ਤੇ ਕਿੱਥੋਂ ਬੋਲ ਰਹੇ ਹੋ ਜੀ?
2: ਸਤੀਸ਼ ਕੁਮਾਰ ਬਾਂਸਲ ਬੋਲਦਾ ਜੀ, ਪਿੰਡ ਸਾਂਵਤ ਖੇੜਾ, ਨੇੜੇ ਮੰਡੀ ਡੱਬ ਵਾਲੀ ਤੋਂ ਜੀ।
1: ਸਵਾਗਤ ਹੈ ਜੀ ਤੁਹਾਡਾ ਸਤੀਸ਼ ਜੀ ਪ੍ਰੋਗਰਾਮ ਦੇ ਵਿੱਚ, ਤੇ

0: ਗੀਤ ਕਿਹੜਾ ਸੁਣਾ?
1: ਥੈਂਕ ਯੂ ਮੈਡਮ ਜੀ, ਗੀਤ ਲਾ ਦੋ ਜੀ, ਕੁਲਦੀਪ ਮਾਨਕ ਦੀ ਕਲੀ ਜੀ ਮਾਏ ਨੀ ਮੇਰੀ ਅੱਖ ਲੱਗੀ ਜੀ।
0: ਠੀਕ ਹੈ ਜੀ, ਜ਼ਰੂਰ ਸੁਣਵਾਵਾਂਗੇ ਤੁਹਾਨੂੰ ਤੁਹਾਡਾ ਗੀਤ। ਤੇ ਅਸੀਂ ਅੱਜ ਆਪਣੇ ਸਰੋਤਿਆਂ ਨੂੰ ਦੱਸ ਦਈਏ ਕਿ ਪ੍ਰੋਗਰਾਮ ਜਿਹੜਾ ਸ਼ਾਮ ਸੁਹਾਨੀ ਹੈ ਉਹ 7:30 ਵਜੇ ਤੱਕ ਹੀ ਚੱਲੇਗਾ। ਤੇ ਅੱਜ
1: ਠੀਕ ਹੈ
0: ਅਸੀਂ
1: ਮੈਡਮ,
0: ਉਹਨਾਂ ਦੇ ਪ੍ਰੋਗਰਾਮ ਉਹਨਾਂ ਦੀ ਪਸੰਦ ਦੇ ਗੀਤ 7:30 ਵਜੇ ਤੱਕ ਸੁਣ ਸਕਾਂਗੇ। ਤੇ ਉਸ ਤੋਂ ਬਾਅਦ ਜਿਹੜਾ ਪ੍ਰੋਗਰਾਮ ਹੈ ਉਹ ਕ੍ਰਿਕਟ ਮੈਚ ਦਾ ਸਿੱਧਾ ਪ੍ਰਸਾਰਣ ਜਿਹੜਾ ਉਹ ਚੱਲੇਗਾ ਜੀ। ਪ੍ਰੋਗਰਾਮ ਦੇ ਵਿੱਚ ਕਾਲ ਕਰਨ ਲਈ ਧੰਨਵਾਦ। ਸੁਣਦੇ ਹਾਂ ਉਹਨਾਂ ਦੀ ਪਸੰਦ ਦਾ ਗੀਤ।

0: ਗਈ ਨੀ ਮਾਏ ਆਖੇ ਲੱਗ ਗਈ।
1: ਹਾਂਜੀ, ਇੱਕ ਹੋਰ ਸਰੋਤਾ ਜੁੜੇ ਨੇ ਜੀ ਪ੍ਰੋਗਰਾਮ ਦੇ ਵਿੱਚ, ਤੇ ਗੱਲ ਕਰਦੇ ਆ ਉਹਨਾਂ ਦੇ ਨਾਲ ਤੇ ਸੁਣਦੇ ਆ ਉਹਨਾਂ ਦੀ ਪਸੰਦ ਦਾ ਗੀਤ। ਹੈਲੋ,
2: ਹਾਂਜੀ ਭੈਣ ਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
1: ਸਤਿ ਸ੍ਰੀ ਅਕਾਲ ਵੀਰ ਜੀ, ਕਿੱਥੋਂ ਬੋਲ ਰਹੇ ਹੋ ਤੇ ਕੌਣ ਬੋਲ ਰਹੇ ਹੋ ਜੀ?
2: ਜੀ ਮੈਂ ਰਾਮ ਸਿੰਘ ਬੋਲ ਰਿਹਾ, ਪਿੰਡ ਫੁੱਲੋ ਮਿੱਠੀ।
1: ਸਵਾਗਤ ਹੈ
2: ਜੀ ਜਿਲ੍ਹਾ ਜਿਲ੍ਹਾ ਤੁਹਾਡੇ ਵਾਲਾ ਬਠਿੰਡਾ।
1: ਹਾਂਜੀ ਹਾਂਜੀ, ਬਹੁਤ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ।
2: ਸ਼ੁਕਰੀਆ ਜੀ, ਧੰਨਵਾਦ।
1: ਤੇ ਗੀਤ ਕਿਹੜਾ ਸੁਣੋਗੇ ਜੀ?
2: ਗੀਤ ਅੱਜ ਸੁਣਾਂਗੇ ਜੀ ਜਗਮੋਹਨ ਕੌਰ ਦੀ ਆਵਾਜ਼ ਦੇ ਵਿੱਚ ਹੈ, ਕਿਉਂਕਿ ਨਰਮੇ ਕਪਾਹ ਦੀ ਰੁੱਤ ਅੱਜ ਕੱਲ ਚੱਲ ਰਹੀ ਹੁੰਦੀ ਹੈ। ਜਦ ਪਹਿਨ ਕਪਾਹੀ ਫੁੱਲ ਵੀ।
1: ਠੀਕ ਹੈ ਜੀ, ਜ਼ਰੂਰ ਸੁਣਾਵਾਂਗੇ ਜੀ ਤੁਹਾਡੀ ਪਸੰਦ ਦਾ ਗੀਤ। ਪ੍ਰੋਗਰਾਮ ਦੇ ਵਿੱਚ ਕਾਲ ਕਰਨ ਲਈ ਸ਼ੁਕਰੀਆ, ਸੁਣਦੇ ਹਾਂ ਤੁਹਾਡੀ ਪਸੰਦ ਦਾ ਗੀਤ।
2: ਧੰਨਵਾਦ।

0: ਹਾਂਜੀ, ਇੱਕ ਹੋਰ ਸਰੋਤਾ ਜੁੜੇ ਨੇ ਜੀ ਸਾਡੇ ਨਾਲ ਗੱਲ ਕਰਦੇ ਆ ਉਹਨਾਂ ਦੇ ਨਾਲ। ਹਾਂਜੀ ਹੈਲੋ। ਹਾਂਜੀ, ਤੁਹਾਡੀ ਆਵਾਜ਼ ਬਹੁਤ ਗੂੰਜ ਰਹੀ ਹੈ ਜੀ, ਰੇਡੀਓ ਸੈੱਟ ਤੋਂ ਥੋੜਾ ਜਿਹਾ ਪਾਸੇ ਹੋ ਜਾਓ ਤੁਸੀਂ।
1: ਰੇਡੀਓ ਬੰਦ ਕਰਤਾ ਜੀ।
0: ਹਾਂਜੀ ਹਾਂਜੀ, ਰੇਡੀਓ ਬੰਦ ਕਰੋ ਜੀ।
1: ਹਾਂਜੀ ਹਾਂਜੀ ਹਾਂਜੀ, ਰੁਗੂ
0: ਹਾਂਜੀ
1: ਵਾਲੇ ਤੋਂ ਬੋਲਦੇ ਜੀ, ਰੁਗੂ ਵਾਲੇ ਤੋਂ
0: ਹਾਂਜੀ,
1: ਸਾਫ ਜਿਲ੍ਹੇ
0: ਨਾਮ ਵੀ
1: ਤੋਂ
0: ਦੱਸ ਦਿਓ ਜੀ ਸਰੋਤਿਆਂ ਨੂੰ।
1: ਰੁਗੂ ਵਾਲਾ ਜੀ,
0: ਹਾਂਜੀ, ਤੁਹਾਡਾ ਆਪਦਾ ਨਾਮ ਜੀ?
1: ਆਪਦਾ ਨਾਮ ਹਰਭਜਨ ਸਿੰਘ ਹੈ ਜੀ।
0: ਹਾਂਜੀ ਹਾਂਜੀ, ਸਵਾਗਤ ਹੈ ਹਰਭਜਨ ਸਿੰਘ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ।
1: ਹਾਂਜੀ ਹਾਂਜੀ,
0: ਤੇ
1: ਇੱਕ ਨਾ ਜੀ ਮੈਂ ਵੀਰਾਂ ਨੂੰ ਬੇਨਤੀ ਕਰਦਾ ਜਿਹੜੇ ਫੋਨ ਲਾਉਂਦੇ ਆ ਨਾ ਵੀਰ,
0: ਹਾਂਜੀ
1: ਤੇ ਉਹ ਫਰਮਾਇਸ਼ ਦੱਸਣ ਜੀ ਗਾਣੇ ਦੀ, ਐਵੇਂ ਟਾਈਮ ਖਰਾਬ ਕਰਨ ਦਾ ਕੀ ਫਾਇਦਾ, ਤੁਹਾਡੀ ਮਰਜ਼ੀ ਨਾਲ ਗਾਣਾ ਲਾ ਦਿਓ, ਫਿਰ ਆਪਦੀ ਮਰਜ਼ੀ ਨਾਲ ਤੁਸੀਂ ਲਾਉਣਾ ਹੀ ਲਾਉਣਾ ਜੀ ਫਿਰ।
0: ਠੀਕ ਹੈ ਜੀ, ਜਰੂਰ ਸਾਡੇ
1: ਹਾਂ
0: ਸਰੋਤੇ ਸੁਣ ਰਹੇ ਹੋਣਗੇ, ਆਪਣੀ ਪਸੰਦ ਦਾ ਗੀਤ
1: ਹਾਂ
0: ਦੱਸਣਗੇ ਜੀ, ਤੇ ਤੁਸੀਂ ਆਪਣੀ
1: ਹਾਂ
0: ਪਸੰਦ ਦਾ ਗੀਤ ਦੱਸ ਦਿਓ ਜੀ।
1: ਜੀ, ਮਲਕੀ ਕਿਵੇਂ ਸੁਣਾ ਦਿਓ ਜੀ ਰਾਮ ਸਿੰਘ ਦੀ ਕਿਤਾਬ।
0: ਹਾਂ ਹਾਂਜੀ, ਜਰੂਰ ਸੁਣਾਵਾਂਗੇ ਜੀ, ਧੰਨਵਾਦ ਫੋਨ ਕਰਨ ਲਈ।

0: ਲਗਾਤਾਰ ਫੋਨ ਲੱਗਦਾ ਕਿ ਉਹ ਵੀ ਥੋੜਾ ਵਕਫਾ ਪਾ ਕੇ ਫੋਨ ਮਿਲਾਇਆ ਕਰਨ ਤਾਂ ਕਿ ਸਾਡੇ ਬਾਕੀ ਸਰੋਤਿਆਂ ਨੂੰ ਵੀ ਮੌਕਾ ਮਿਲ ਸਕੇ। ਚਲੋ ਅੱਜ ਤੁਹਾਡਾ ਫੋਨ ਲੱਗ ਗਿਆ, ਅੱਜ ਤੁਸੀਂ ਆਪਣੇ ਗੀਤ ਦਾ ਆਨੰਦ ਲਓ ਜੀ। ਧੰਨਵਾਦ ਫੋਨ ਕਰਨ
1: ਦਾ। ਧੰਨਵਾਦ ਜੀ, ਧੰਨਵਾਦ ਜੀ ਤੁਹਾਡਾ। ਠੀਕ ਹੈ ਜੀ,
0: ਠੀਕ।

0: ਲੋਕ ਦੇ ਭਾਰ।
1: ਇਸ ਗੀਤ ਦੇ ਨਾਲ ਹੀ ਮੈਨੂੰ ਰਮਾ ਸ਼ਰਮਾ ਨੂੰ ਦਿਓ ਆਗਿਆ ਪ੍ਰੋਗਰਾਮ ਸ਼ਾਮ ਸੁਹਾਨੀ ਨੂੰ ਸਮਾਪਤ ਕਰਨ ਦੀ। ਖੁਸ਼ ਰਹੋ, ਆਬਾਦ ਰਹੋ, ਮੁਸਕਰਾਉਂਦੇ ਰਹੋ, ਆਪਣਾ ਤੇ ਆਪਣਿਆਂ ਦਾ ਧਿਆਨ ਰੱਖੋ।

0: ब्रिक्स की इकोनॉमिक स्ट्रेंथ दुनिया की तुलना में करीब 2 गुनी रफ्तार से बढ़ी है।
1: ਉਨ੍ਹਾਂ ਕਿਹਾ ਕਿ ਬ੍ਰਿਕਸ ਦੇਸ਼ਾਂ ਵਿੱਚ ਜ਼ਮੀਨੀ ਪੱਧਰ ਦੀਆਂ ਪਹਿਲਕਦਮੀਆਂ ਤੋਂ ਲੈ ਕੇ ਅਤਿ ਆਧੁਨਿਕ ਟੈਕਨੋਲੋਜੀਆਂ ਤੱਕ ਨਵੀਨਤਾ ਦੇ ਨਵੇਂ ਰਾਹ ਆਕਾਰ ਲਿਆ ਰਹੇ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਆਲਮੀ ਅਨਿਸ਼ਚਿਤਤਾਵਾਂ ਦਰਮਿਆਨ ਭਾਰਤ ਅੱਜ ਵਿਕਾਸ ਅਤੇ ਸਥਿਰਤਾ ਲਈ ਵਿਸ਼ਵਾਸ ਦਾ ਸਮਾਨਾਰਥੀ ਹੈ। ਉਨ੍ਹਾਂ ਮੇਕ ਇਨ ਇੰਡੀਆ, ਇਨੋਵੇਟ ਵਿਦ ਇੰਡੀਆ ਅਤੇ ਸਕੇਲ ਫਾਰ ਦਾ ਵਰਲਡ ਦਾ ਸੱਦਾ ਦਿੱਤਾ। ਸਮਾਗਮ ਨੂੰ ਬ੍ਰਿਕਸ ਮੈਂਬਰ ਦੇਸ਼ਾਂ ਦੇ ਮੁਖੀਆਂ ਨੇ ਵੀ ਸੰਬੋਧਨ ਕੀਤਾ। ਇਨ੍ਹਾਂ ਵਿੱਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਇਰਾਨੀ ਰਾਸ਼ਟਰਪਤੀ ਮਸੂਦ ਪਜ਼ੇਸ਼ਕਿਆਂ ਅਤੇ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ ਸ਼ਾਮਲ ਨੇ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਦੀ ਪ੍ਰਧਾਨਗੀ ਹੇਠ ਬ੍ਰਿਕਸ ਨੇ ਮੈਂਬਰ ਦੇਸ਼ਾਂ ਵਿਚਕਾਰ ਵਧੇਰੇ ਸੰਤੁਲਿਤ ਵਪਾਰ ਅਤੇ ਸੇਵਾਵਾਂ ਤੇ ਧਿਆਨ ਕੇਂਦਰਿਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ ਇਸ ਸਹਿਯੋਗ ਦੇ ਲਾਭ ਕਿਸਾਨਾਂ, ਮਹਿਲਾ ਉਦਮੀਆਂ, ਨੌਜਵਾਨ ਉਦਮੀਆਂ ਅਤੇ ਸੂਖਮ, ਛੋਟੇ ਅਤੇ ਦਰਮਿਆਨੇ ਉਦਮਾਂ ਤੱਕ ਪਹੁੰਚਣ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਅੱਜ ਰਾਜਨੀਤਿਕ, ਆਰਥਿਕ, ਰੱਖਿਆ, ਊਰਜਾ, ਪੁਲਾੜ, ਹੁਨਰ ਆਦਾਨ ਪ੍ਰਦਾਨ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ ਦੇ ਖੇਤਰਾਂ ਵਿੱਚ ਦੁਵੱਲੇ ਸਹਿਯੋਗ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਦਿੱਲੀ ਵਿੱਚ ਦੁਵੱਲੀ ਗੱਲਬਾਤ ਦੌਰਾਨ ਦੋਹਾਂ ਆਗੂਆਂ ਨੇ ਆਪਸੀ ਹਿੱਤ ਦੇ ਅਹਿਮ ਖੇਤਰੀ ਅਤੇ ਆਲਮੀ ਮੁੱਦਿਆਂ ਤੇ ਵੀ ਵਿਚਾਰ ਵਟਾਂਦਰਾ ਕੀਤਾ, ਜਿਸ ਵਿੱਚ ਪੱਛਮੀ ਏਸ਼ੀਆ ਅਤੇ ਕਾਲਾ ਸਾਗਰ ਖੇਤਰ ਵਿੱਚ ਚੱਲ ਰਹੇ ਟਕਰਾਅ ਸ਼ਾਮਲ ਨੇ। ਪ੍ਰਧਾਨ ਮੰਤਰੀ ਮੋਦੀ ਨੇ ਦੁਹਰਾਇਆ ਕਿ ਗੱਲਬਾਤ ਅਤੇ ਕੂਟਨੀਤੀ ਹੀ ਟਕਰਾਅ ਨੂੰ ਹੱਲ ਕਰਨ ਦਾ ਇੱਕੋ ਇੱਕ ਰਸਤਾ ਹੈ ਅਤੇ ਭਾਰਤ ਸ਼ਾਂਤੀ ਯਤਨਾਂ ਵਿੱਚ ਸਹਿਯੋਗ ਕਰਨ ਲਈ ਤਿਆਰ ਹੈ। ਵਿਦੇਸ਼ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਤੇ ਰਾਸ਼ਟਰਪਤੀ ਪੁਤਿਨ ਨੇ ਰੂਸ ਦੀ ਅੰਤਰਰਾਸ਼ਟਰੀ ਉਦਯੋਗਿਕ ਪ੍ਰਦਰਸ਼ਨੀ ਇਨੋਪ੍ਰੋਮ ਇੰਡੀਆ ਦਾ ਸਵਾਗਤ ਕੀਤਾ, ਜੋ ਕਿ 9 ਸਤੰਬਰ ਤੋਂ ਅੱਜ ਤੱਕ ਭਾਰਤ ਵਿੱਚ ਪਹਿਲੀ ਵਾਰ ਆਯੋਜਿਤ ਕੀਤੀ ਗਈ। ਇਹ ਪ੍ਰਦਰਸ਼ਨੀ ਵਪਾਰ ਅਤੇ ਉਦਯੋਗਿਕ ਸਬੰਧਾਂ ਨੂੰ ਹੋਰ ਵਧਾਉਣ ਵਿੱਚ ਆਪਣੀ ਅਹਿਮੀਅਤ ਨੂੰ ਦਰਸਾਉਂਦੀ ਹੈ। ਦੋਹਾਂ ਨੇਤਾਵਾਂ ਨੇ ਪ੍ਰਦਰਸ਼ਨੀ ਦਾ ਦੌਰਾ ਕੀਤਾ ਅਤੇ ਭਾਗੀਦਾਰਾਂ ਨਾਲ ਗੱਲਬਾਤ ਕੀਤੀ। ਦੋਵੇਂ ਆਗੂ ਦੋਵਾਂ ਦੇਸ਼ਾਂ ਵਿਚਕਾਰ ਵਿਸ਼ੇਸ਼ ਅਤੇ ਵਿਸ਼ੇਸ਼ ਅਧਿਕਾਰ ਪ੍ਰਾਪਤ ਰਣਨੀਤਿਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਲਈ ਯਤਨ ਜਾਰੀ ਰੱਖਣ ਲਈ ਸਹਿਮਤ ਹੋਏ। ਰਾਸ਼ਟਰਪਤੀ ਪੁਤਿਨ ਨੇ ਪ੍ਰਧਾਨ ਮੰਤਰੀ ਮੋਦੀ ਨੂੰ 24ਵੇਂ ਭਾਰਤ ਰੂਸ ਸਾਲਾਨਾ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਰੂਸ ਆਉਣ ਦਾ ਸੱਦਾ ਦਿੱਤਾ। ਸ੍ਰੀ ਮੋਦੀ ਨੇ ਸੱਦਾ ਸਵੀਕਾਰ ਕਰ ਲਿਆ ਹੈ। ਨਵੀਂ ਦਿੱਲੀ ਦੇ ਭਾਰਤ ਮੰਡਪਮ ਵਿਖੇ ਕੱਲ੍ਹ ਸ਼ੁਰੂ ਹੋ ਰਹੇ 18ਵੇਂ ਬ੍ਰਿਕਸ ਸਿਖਰ ਸੰਮੇਲਨ ਲਈ ਮੰਚ ਪੂਰੀ ਤਰ੍ਹਾਂ ਤਿਆਰ ਹੈ। ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਚੀਨ ਦੇ ਰਾਸ਼ਟਰਪਤੀ ਸ਼ੀ ਜਿਨਫਿੰਗ, ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਿਰਿਲ ਰਾਮਾਫੋਸਾ, ਮਿਸਰ ਦੇ ਰਾਸ਼ਟਰਪਤੀ ਅਬਦੁਲ ਫਾਤਾ ਅਲ ਸੀਸੀ, ਇੰਡੋਨੇਸ਼ੀਆਈ ਰਾਸ਼ਟਰਪਤੀ ਪ੍ਰਬੋਵੋ ਸੁਬਿਆਂਤੋ, ਇਰਾਨ ਦੇ ਰਾਸ਼ਟਰਪਤੀ ਮਸੂਦ ਪਜ਼ੇਸ਼ਕਿਨ ਅਤੇ ਅਬੂਧਾਬੀ ਦੇ ਕਰਾਊਨ ਪ੍ਰਿੰਸ ਸ਼ੇਖ ਖਾਲਿਦ ਬਿਨ ਮੁਹੰਮਦ ਬਿਨ ਜ਼ਾਇਦ ਅਲ ਨਹਾਇਨ ਸਮੇਤ ਵਿਸ਼ਵ ਨੇਤਾਵਾਂ ਦੀ ਮੇਜ਼ਬਾਨੀ ਕਰਨਗੇ। 2026 ਬ੍ਰਿਕਸ ਸੰਮੇਲਨ ਦਾ ਵਿਸ਼ਾ ਲਚਕੀਲਾਪਣ, ਨਵੀਨਤਾ, ਸਹਿਯੋਗ ਅਤੇ ਸਥਿਰਤਾ ਦਾ ਨਿਰਮਾਣ ਹੈ। ਸੰਮੇਲਨ ਕੱਲ੍ਹ ਬ੍ਰਿਕਸ ਮੈਂਬਰ ਦੇਸ਼ਾਂ ਦੀ ਮੀਟਿੰਗ ਨਾਲ ਸ਼ੁਰੂ ਹੋਏਗਾ, ਜਿਸ ਦਾ ਵਿਸ਼ਾ ਵਿਸ਼ਵ ਸੰਸਥਾਵਾਂ ਨੂੰ ਹੋਰ ਸਮਾਵੇਸ਼ੀ ਬਣਾਉਣਾ ਅਤੇ ਬਹੁਪੱਖੀਵਾਦ ਨੂੰ ਮਜ਼ਬੂਤ ਕਰਨਾ। ਬ੍ਰਿਕਸ ਮੈਂਬਰ ਦੇਸ਼ਾਂ ਦੇ ਨੇਤਾ ਭਾਰਤ ਮੰਡਪਮ ਵਿਖੇ ਇੰਡੀਆ ਇਨੋਵੇਟ ਪ੍ਰਦਰਸ਼ਨੀ ਦਾ ਵੀ ਦੌਰਾ ਕਰਨਗੇ। ਇਰਾਨ ਦੇ ਰਾਸ਼ਟਰਪਤੀ ਮਸੂਦ ਪਜ਼ੇਸ਼ਕਿਨ ਬ੍ਰਿਕਸ ਸੰਮੇਲਨ 'ਚ ਹਿੱਸਾ ਲੈਣ ਲਈ ਨਵੀਂ ਦਿੱਲੀ ਪਹੁੰਚ ਗਏ ਨੇ। ਬੰਦਰਗਾਹਾਂ, ਜਹਾਜ਼ ਰਾਣੀ ਅਤੇ ਜਲਮਾਰਗ ਰਾਜ ਮੰਤਰੀ ਸ਼ਾਂਤਨੂ ਠਾਕੁਰ ਨੇ ਉਨ੍ਹਾਂ ਦਾ ਸਵਾਗਤ ਕੀਤਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਕਿਹਾ ਕਿ ਭਾਰਤ ਅਤੇ ਇਰਾਨ ਮਜ਼ਬੂਤ ਸੱਭਿਆਚਾਰਕ ਅਤੇ ਲੋਕਾਂ ਤੋਂ ਲੋਕਾਂ ਦੇ ਸਬੰਧਾਂ 'ਤੇ ਆਧਾਰਿਤ ਸੱਭਿਆਚਾਰਕ ਸੰਬੰਧ ਸਾਂਝੇ ਕਰਦੇ ਨੇ। ਉਨ੍ਹਾਂ ਅੱਗੇ ਕਿਹਾ ਕਿ ਬ੍ਰਿਕਸ ਭਾਈਵਾਲਾਂ ਦੇ ਰੂਪ ਵਿੱਚ ਦੋਵੇਂ ਦੇਸ਼ ਸਾਂਝੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਯੋਗਦਾਨ ਪਾਉਣ ਲਈ ਕੰਮ ਕਰ ਰਹੇ ਨੇ। ਮਿਸਰ ਦੇ ਰਾਸ਼ਟਰਪਤੀ ਅਬਦੁਲ ਫਤਾਹ ਅਲ ਸੀਸੀ ਅੱਜ ਸ਼ਾਮੀ ਨਵੀਂ ਦਿੱਲੀ ਪਹੁੰਚੇ। ਕੇਂਦਰੀ ਰੱਖਿਆ ਰਾਜ ਮੰਤਰੀ ਸੰਜੇ ਸੇਠ ਨੇ ਹਵਾਈ ਅੱਡੇ 'ਤੇ ਉਨ੍ਹਾਂ ਦਾ ਸਵਾਗਤ ਕੀਤਾ। ਨਾਈਜੀਰੀਆ ਦੇ ਉਪ ਰਾਸ਼ਟਰਪਤੀ ਕਾਸ਼ਿਮ ਸੈਟੀਮਾ ਵੀ 18ਵੇਂ ਬ੍ਰਿਕਸ ਸੰਮੇਲਨ ਲਈ ਨਵੀਂ ਦਿੱਲੀ ਪਹੁੰਚ ਗਏ ਨੇ। ਇਹ ਖ਼ਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਭਾਰਤੀ ਜਨਤਾ ਪਾਰਟੀ ਪੰਜਾਬ ਭਾਜਪਾ ਦਾ ਨਾਰਾ ਨਸ਼ਾ ਮੁਕਾਉਣਾ ਸਾਰਾ ਦੇ ਨਾਰੇ ਨਾਲ ਰਾਜਵਿਆਪੀ ਨਸ਼ਾ ਮੁਕਤ ਪੰਜਾਬ ਯਾਤਰਾਵਾਂ ਸ਼ੁਰੂ ਕਰ ਰਹੀ ਹੈ। 18 ਸਤੰਬਰ ਤੋਂ 4 ਪੜਾਵਾਂ ਵਿੱਚ ਸ਼ੁਰੂ ਹੋ ਰਹੀ ਇਹ ਯਾਤਰਾ 13 ਦਿਨਾਂ ਤੱਕ ਜਾਰੀ ਰਹੇਗੀ ਅਤੇ ਨਸ਼ਿਆਂ ਵਿਰੁੱਧ ਲੜਾਈ ਨੂੰ ਇੱਕ ਵਿਸ਼ਾਲ ਜਨਤਕ ਲਹਿਰ ਵਿੱਚ ਬਦਲਣ ਲਈ ਸਾਰੇ 117 ਵਿਧਾਨ ਸਭਾ ਹਲਕਿਆਂ ਦੇ ਲੋਕਾਂ ਨੂੰ ਇਕਜੁੱਟ ਕਰੇਗੀ। ਇਹ ਐਲਾਨ ਬੀਜੇਪੀ ਦੇ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਅੱਜ ਚੰਡੀਗੜ੍ਹ 'ਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਕੀਤਾ।
2: ਭਾਰਤੀ ਜਨਤਾ ਪਾਰਟੀ ਨੇ ਪੰਜਾਬ ਵਿੱਚ ਨਸ਼ਾ ਖਤਮ ਕਰਨ ਦਾ ਸੰਕਲਪ ਲਿਆ। ਅਸੀਂ ਪੰਜਾਬ ਵਿੱਚ ਨਸ਼ਾ ਵਿਰੁੱਧ ਯਾਤਰਾ ਸ਼ੁਰੂ ਕਰਨ ਜਾ ਰਹੇ ਹਾਂ। ਸਾਡਾ ਸੰਕਲਪ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ। ਭਾਰਤੀ ਜਨਤਾ ਪਾਰਟੀ ਨਸ਼ਾ ਵਿਰੁੱਧ ਲੜਾਈ ਨੂੰ ਇੱਕ ਵਿਆਪਕ ਜਨਤਕ ਅੰਦੋਲਨ ਬਣਾਉਣ ਜਾ ਰਹੀ ਹੈ। ਨਸ਼ਾ ਮੁਕਤ ਪੰਜਾਬ ਯਾਤਰਾ 13 ਦਿਨ ਵਿੱਚ ਸੂਬੇ ਦੀਆਂ ਸਾਰੀਆਂ 100

0: 17 ਵਿਧਾਨ ਸਭਾ ਨੂੰ ਕਵਰ ਕਰੇਗੀ। ਲਗਭਗ 4000 ਕਿਲੋਮੀਟਰ ਦਾ ਸਫ਼ਰ ਤੈਅ ਕਰੇਗੀ ਇਹ ਨਸ਼ੇ ਵਿਰੁੱਧ ਯਾਤਰਾ।
1: ਪਾਰਟੀ ਦੇ ਰਾਸ਼ਟਰੀ ਉਪ ਪ੍ਰਧਾਨ ਮਨਪ੍ਰੀਤ ਬਾਦਲ ਨੇ ਕਿਹਾ ਕਿ ਨਸ਼ਿਆਂ ਦਾ ਖਤਰਾ ਨਾ ਸਿਰਫ ਇੱਕ ਮਨੁੱਖੀ ਦੁਖਾਂਤ ਹੈ ਸਗੋਂ ਰਾਸ਼ਟਰੀ ਸੁਰੱਖਿਆ ਲਈ ਵੀ ਚਿੰਤਾ ਦਾ ਵਿਸ਼ਾ ਹੈ। ਸਮਾਜਿਕ ਨਿਆਂ ਤੇ ਅਧਿਕਾਰਾਂ ਬਾਰੇ ਕੇਂਦਰੀ ਰਾਜ ਮੰਤਰੀ ਰਾਮਦਾਸ ਅਠਾਵਲੇ ਨੇ ਕਿਹਾ ਕਿ ਪੰਜਾਬ ਅੰਦਰ ਅਕਾਲੀ ਬੀਜੇਪੀ ਗੱਠਜੋੜ ਹੋਣਾ ਚਾਹੀਦਾ ਅਤੇ ਉਨ੍ਹਾਂ ਦੀ ਪਾਰਟੀ ਦੋਵਾਂ ਧਿਰਾਂ ਨਾਲ ਰਲ ਕੇ ਚੋਣਾਂ ਲੜਨ ਲਈ ਤਿਆਰ ਹੈ। ਸ੍ਰੀ ਅਠਾਵਲੇ ਨੇ ਅੱਜ ਲੁਧਿਆਣਾ ਵਿੱਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਆਉਂਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਭਾਰਤੀ ਜਨਤਾ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਰਲ ਕੇ ਲੜਨੀਆਂ ਚਾਹੀਦੀਆਂ ਨੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਰਿਪਬਲਿਕਨ ਪਾਰਟੀ ਆਫ ਇੰਡੀਆ ਇਹਨਾਂ ਦੋਹਾਂ ਪਾਰਟੀਆਂ ਨੂੰ ਹਮਾਇਤ ਦੇਵੇਗੀ। ਉਨ੍ਹਾਂ ਕਿਹਾ ਕਿ ਸੂਬੇ ਅੰਦਰ ਅਕਾਲੀ ਬੀਜੇਪੀ ਗੱਠਜੋੜ ਵਿੱਚ ਸ਼ਾਮਲ ਹੋ ਕੇ ਪਾਰਟੀ ਅਹਿਮ ਭੂਮਿਕਾ ਨਿਭਾ ਸਕਦੀ ਹੈ।
2: आने वाले विधानसभा के चुनाव में मुझे लगता है कि बीजेपी और अकाली दल ने एक साथ आना चाहिए और रिपब्लिकन पार्टी को भी साथ में रखना चाहिए। कुछ सीटें रिपब्लिकन पार्टी को मिलनी चाहिए और इस पार्टी का साथ अगर बीजेपी अकाली को मिलता है तो सत्ता लाने में बहुत ही सफलता मिलेगी और आम आदमी पार्टी की तरफ से भगवंत मान जी की तरफ से यहाँ के लोगों को न्याय नहीं मिला है। यहाँ का लॉ एंड ऑर्डर की स्थिति बहुत बड़ी गंभीर है।
1: ਉਨ੍ਹਾਂ ਨੇ ਲੁਧਿਆਣਾ ਵਿੱਚ ਬੀਤੇ ਦਿਨੀ ਸੰਵਿਧਾਨ ਨਿਰਮਾਤਾ ਡਾਕਟਰ ਬੀ ਆਰ ਅੰਬੇਡਕਰ ਦੇ ਬੁੱਤ ਦੀ ਬੇਅਦਬੀ ਕੀਤੇ ਜਾਣ ਦੀ ਘਟਨਾ ਤੇ ਵੀ ਨਿਖੇਧੀ ਕੀਤੀ ਅਤੇ ਦੋਸ਼ੀਆਂ ਖਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕੀਤੀ। ਪਹਿਲਾਂ ਮੰਤਰੀ ਨੇ ਲੁਧਿਆਣਾ ਜਾਣ ਤੋਂ ਪਹਿਲਾਂ ਜਲੰਧਰ 'ਚ ਡੇਰਾ ਸੱਚਖੰਡ ਬੱਲਾਂ ਵਿਖੇ ਪਦਮ ਸ੍ਰੀ ਸੰਤ ਨਿਰੰਜਨ ਦਾਸ ਜੀ ਮਹਾਰਾਜ ਨਾਲ ਮੁਲਾਕਾਤ ਕੀਤੀ। ਭਾਰਤ ਮਰਦਾਂ ਦੇ ਜੂਨੀਅਰ ਏਸ਼ੀਆ ਕੱਪ ਹਾਕੀ ਦੇ ਫਾਈਨਲ 'ਚ ਪਹੁੰਚ ਗਿਆ। ਅੱਜ ਚੀਨ ਦੇ ਮੋਕੀ ਵਿੱਚ ਖੇਡੇ ਗਏ ਪਹਿਲੇ ਸੈਮੀਫਾਈਨਲ ਵਿੱਚ ਭਾਰਤ ਨੇ ਮਲੇਸ਼ੀਆ ਨੂੰ 3-1 ਨਾਲ ਹਰਾਇਆ। ਭਾਰਤੀ ਕਪਤਾਨ ਅਨਮੋਲ ਏਕਾ ਨੇ 2 ਗੋਲ ਕੀਤੇ ਜਦੋਂ ਕਿ ਸੁਖਵਿੰਦਰ ਨੇ 1 ਗੋਲ ਕੀਤਾ। ਹੁਣ ਐਤਵਾਰ ਫਾਈਨਲ 'ਚ ਭਾਰਤ ਦਾ ਮੁਕਾਬਲਾ ਦੱਖਣੀ ਕੋਰੀਆ ਨਾਲ ਹੋਏਗਾ। ਦੱਖਣੀ ਕੋਰੀਆ ਅੱਜ ਸ਼ਾਮੀ ਪਾਕਿਸਤਾਨ ਨੂੰ 4-1 ਨਾਲ ਹਰਾ ਕੇ ਫਾਈਨਲ 'ਚ ਪਹੁੰਚਿਆ ਹੈ। ਭਾਰਤੀ ਜੂਨੀਅਰ ਮਹਿਲਾ ਟੀਮ ਕੱਲ੍ਹ ਸੈਮੀਫਾਈਨਲ ਵਿੱਚ ਦੱਖਣੀ ਕੋਰੀਆ ਖਿਲਾਫ਼ ਖੇਡੇਗੀ। ਅੰਤ ਵਿੱਚ ਚੋਣਵੀਆਂ ਖ਼ਬਰਾਂ ਇੱਕ ਵਾਰ ਫੇਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਬ੍ਰਿਕਸ ਵਪਾਰ ਫੋਰਮ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਬ੍ਰਿਕਸ ਦੇਸ਼ ਵਿਸ਼ਵ ਵਿਆਪੀ ਨਵੀਨਤਾ ਤੇ ਹੱਲਾਂ ਦੇ ਮਹੱਤਵਪੂਰਨ ਕੇਂਦਰ ਵਜੋਂ ਉਭਰ ਰਹੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰੂਸੀ ਰਾਸ਼ਟਰਪਤੀ ਵਲਾਦਿਮਿਰ ਪੁਤਿਨ ਨਾਲ ਮੁਲਾਕਾਤ ਦੌਰਾਨ ਵੱਖ ਵੱਖ ਖੇਤਰਾਂ 'ਚ ਦੁਵੱਲੇ ਸਹਿਯੋਗ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਕੱਲ੍ਹ ਤੋਂ ਸ਼ੁਰੂ ਹੋ ਰਹੇ 18ਵੇਂ ਬ੍ਰਿਕਸ ਸਿਖਰ ਸੰਮੇਲਨ ਲਈ ਮੰਚ ਪੂਰੀ ਤਰ੍ਹਾਂ ਤਿਆਰ ਹੈ। ਵਿਦੇਸ਼ੀ ਨੇਤਾਵਾਂ ਦਾ ਨਵੀਂ ਦਿੱਲੀ ਪਹੁੰਚਣਾ ਜਾਰੀ ਹੈ। ਭਾਰਤੀ ਜਨਤਾ ਪਾਰਟੀ ਪੰਜਾਬ 'ਚ 18 ਸਤੰਬਰ ਤੋਂ ਨਸ਼ਾ ਮੁਕਤ ਪੰਜਾਬ ਯਾਤਰਾ ਸ਼ੁਰੂ ਕਰੇਗੀ ਅਤੇ ਮਰਦਾਂ ਦੇ ਜੂਨੀਅਰ ਏਸ਼ੀਆ ਕੱਪ ਹਾਕੀ 'ਚ ਭਾਰਤ ਮਲੇਸ਼ੀਆ ਨੂੰ 3-1 ਨਾਲ ਹਰਾ ਕੇ ਫਾਈਨਲ 'ਚ ਪਹੁੰਚ ਗਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਬੁਲੇਟਿਨ ਪੜ੍ਹ ਕੇ ਸਵੇਰੇ 8:30 'ਤੇ ਹੋਏਗਾ। ਨਮਸਕਾਰ।
3: ਹੁਣੇ ਤੁਸੀਂ ਸੁਣ ਰਹੇ ਸੀ ਪੰਜਾਬੀ ਵਿੱਚ ਖਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ। ਤੇ ਆਓ ਹੁਣ ਤੁਹਾਨੂੰ ਲੈ ਚੱਲਦੇ ਹਾਂ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਵੱਲ, ਜਿੱਥੇ ਤੁਸੀਂ ਸੁਣੋਗੇ ਸ਼੍ਰੀਲੰਕਾ ਅਤੇ ਪਾਕਿਸਤਾਨ ਵਿਚਕਾਰ ਖੇਡੇ ਜਾ ਰਹੇ ਮਹਿਲਾ T20 ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਦੇ ਮੈਚ ਦਾ ਅੱਖੀਂ ਦੇਖਿਆ ਪ੍ਰਸਾਰਣ। ਇਹ ਕਮੈਂਟਰੀ ਤੁਸੀਂ ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਸੁਣੋਗੇ।
4: जी बिल्कुल, सबको ये चाहते हैं कि इंडिया और पाकिस्तान के बीच में मैच हो, ताकि उसकी जो वाइब है, एक एनर्जी है, वो बहुत ही डिफरेंट होती है। एक बार फिर अपने श्रोताओं को बता दें, आप हमें कॉल कीजिए, नंबर वही है हमारे 2342-1083 और 2342-1085। दिल्ली के बाहर से आप फिर अपने मोबाइल से कॉल कर रहे हैं, 011 लगाना ना भूलें। हमारे साथ हमारे एक्सपर्ट्स मौजूद हैं, विशाली माथुर फॉर्मर क्रिकेटर, सौमित्र बोस सीनियर स्पोर्ट्स जर्नलिस्ट, मैं हूँ गीतांजलि सोनी और मेरे साथ हैं मनीष चौली।
5: इससे पहले कि हम लोग आगे बढ़ें, कुछ खास बातें श्रीलंका की टीम के बारे में हम लोग जान लेते हैं कि श्रीलंका ने टॉस तो जीत लिया, फील्डिंग करने का फैसला किया। उसकी खास वजह यह भी है कि वो जो श्रृंखला जिसकी हम बात कर रहे हैं, जो श्रीलंका में हुई थी, वहां पे 2 मैचेस जो श्रीलंका ने जीते थे श्रृंखला जीतने के लिए, वो चेज करके जीते थे। एंड ऑफकोर्स पाकिस्तान ऑल्सो चेज एंड दे वन। बट आई जस्ट वॉन्ट टू आस्क अबाउट इमेशा दुलानी, क्योंकि एक बहुत खास प्लेयर है। मैं उनको समझता हूँ कि अगर T20 में अगर कोई भी बैटर सेंचुरी बना दे तो टैलेंट उनके अंदर बहुत होगा, और खासतौर से वो जज्बा होगा, और उसके साथ इनिंग्स बिल्ड करने का, कब तेज करना है, कब स्लो करना है, क्या करना है, वो भी उनके अंदर है। उनको कैसे देखते हैं आप इमेशा दुलानी को?
6: आपने तो सारी बातें पहले ही बता दी उनके बारे में।
5: बाद में बताना चाहिए था मैच के
6: क्योंकि आपने सब कुछ बोल दिया ना। तो एक्चुअली क्या होता है कि जो बैटर है वो, जैसे आपने एक्सप्लेन किया है अभी, कि वो पावर हिटिंग शॉट्स भी बहुत अच्छा खेलती है, उसके साथ साथ